जिसमें अमृत ज्ञान है। माणक भगत वैराग

ਨਿਰੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਗਰੀਬ ਨਵਾਜ ਦਸਾਂ ਹੀ ਪਾਤਸ਼ਾਹਾਂ ਜੀ ਦੀ ਕੀ ਆਤਮਕ ਜੋਤ ਪਵਿੱਤਰ ਸਰੂਪ ਹਾਜ਼ਰਾ ਹਜ਼ੂਰ ਜਹਰਾਜ ਹੋਰ ਕਲ ਜੋਗੇ ਮੋਹਿਤ ਨਾਮ ਬਣ ਕੇ ਜਹਾਜ ਤਖਤ ਚੌਰ ਛਤਰ ਕੇ ਮਾਲਕ ਗਰੀਬ ਨਵਾਜ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਪਾਵਨ ਹਜ਼ੂਰੀ ਵਿੱਚ ਗੁਰੂ ਘਰ ਪਾਵਨ ਅਸਥਾਨਾਂ 'ਤੇ ਸੰਧਿਆ ਸਮੇਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਾਰੇ ਭਾਗਵਿਸ਼ਾਲੀ ਹੋ ਜਿਨ੍ਹਾਂ ਨੇ ਗੁਰੂ ਦੀ ਪਾਵਨ ਹਜ਼ੂਰ ਵਿੱਚ ਗੋਦ ਵਿੱਚ ਬੈਠ ਕਰਕੇ ਪਾਵਨ ਅੰਮ੍ਰਿਤ ਬਾਣੀ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਆਰਤੀ ਦੇ ਜਾਪ ਸਰਵਣ ਕੀਤੇ ਨੇ, ਕੀਰਤਨ ਸਰਵਣ ਕੀਤਾ ਹੈ। ਸਤਿਗੁਰਾਂ ਦੀ ਰਹਿਮਤ ਸਦਕਾ ਹੁਣ ਆਪਾਂ ਨੂੰ ਕੁਝ ਸਮਾਂ ਪ੍ਰਾਪਤ ਹੋਇਆ ਹੈ, ਗੁਰੂ ਕੇ ਪਾਵਨ ਇਤਿਹਾਸ ਨਾਲ ਜੁੜਨਾ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ। ਇਤਿਹਾਸ ਇਹ ਹੈ, ਮੌਜੂਦਾ ਸਮੇਂ ਜੋ ਚੱਲ ਰਿਹਾ, ਕੁਝ ਦਿਨ ਪਹਿਲਾਂ ਆਪਾਂ ਤਨ ਤਨ ਸ਼ਾਂਤਮਈ ਦੇ ਸੋਮੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਤੇ ਸਤਿਗੁਰੂ ਤਨ ਤਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਮਨਾਇਆ ਹੈ। ਤਾਂ ਉਹਦੀ ਪਿਛਲੇ ਥਾਵਾਂ 'ਤੇ ਵੀ ਸਾਧ ਸਿੰਘ ਜੀ ਕਥਾ ਹਾਜ਼ਰੀ ਭਰ ਕੇ ਸਰੀ ਬੀ ਸੀ ਵਿਖੇ ਲੜੀਵਾਰ ਇਤਿਹਾਸ ਚੱਲ ਰਿਹਾ ਸੀ। ਉਹ ਲੜੀਵਾਰ ਇਤਿਹਾਸ ਜਿੱਥੋਂ ਆਪਾਂ ਛੱਡਿਆ ਸੀ ਉੱਥੋਂ ਹੀ ਆਰੰਭਤਾ ਹੋਣ ਲੱਗੀ ਹੈ। ਇਤਿਹਾਸ ਦੇ ਪਿਛਲੇ ਥੋੜ੍ਹੀ ਜਿਹੀ ਪੰਛੀ ਝਾਤ ਮਨਾ ਦਈਏ, ਸੰਗਤਾਂ ਨੂੰ ਪਤਾ ਲੱਗ ਜਾਂਦਾ। ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੂੰ ਜਹਾਂਗੀਰ ਵੱਲੋਂ ਬੁਲਾਵਾ ਗਿਆ, ਬੇਨਤੀ ਕੀਤੀ ਹੈ ਵੀ ਆਪਾਂ ਮਹਾਰਾਜ ਕੁਝ ਖੁਦਾ ਦੀ ਹੀ ਵਿਚਾਰ ਕਰਾਂਗੇ। ਗੱਲਾਂ ਬਾਤਾਂ ਹੋਰ ਵੀ ਬਹੁਤ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਹੌਰ ਗਏ ਨੇ, ਪੰਜ ਸਿੰਘ ਨਾਲ ਨੇ, ਭਾਈ ਵਿਧੀ ਚੰਦ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਲੰਘਾ ਜੀ ਆਦਿਕ। ਇੱਕ ਭਾਈ ਸਿੱਧੂ ਜੀ, ਭਾਈ ਸਿੱਧੂ ਜੀ ਆ, ਉਹਦੇ ਘਰ ਸਤਿਗੁਰਾਂ ਨੇ ਮੁਬਾਰਕ ਚਰਨ ਪਾਏ ਆ। ਸਾਰੀ ਸੰਗਤ ਜਿਹੜੀ ਆ ਗੁਰੂਆਂ ਨੂੰ ਆਣ ਕੇ ਉੱਥੇ ਨਮਸਕਾਰਾਂ ਕਰਦੀ ਆ, ਆਪਣੀਆਂ ਭੇਟਾਵਾਂ ਅਰਪਣ ਕਰਦੀ ਆ, ਅਸੀਸਾਂ ਪ੍ਰਾਪਤ ਕਰਦੇ ਆ। ਕੋਈ ਆਉਂਦਾ ਕੋਈ ਜਾ ਰਿਹਾ ਹੈ, ਇਸ ਪ੍ਰਕਾਰ ਗੁਰਾਂ ਦੇ ਹਜ਼ੂਰ ਭਾਰੀ ਸੰਗਤਾਂ ਦਾ ਜੋੜ ਮੇਲ ਬਣਿਆ ਹੋਇਆ ਹੈ ਲਾਹੌਰ ਵਿਖੇ। ਸਤਿਗੁਰੂ ਸੰਗਤਾਂ ਦੀ ਮਨੋਕਾਮਨਾਵਾਂ ਪੂਰਨ ਕਰ ਰਹੇ ਹਨ। ਉੱਥੇ ਜੇ ਕਥਾ ਹੈ ਉੱਥੋਂ ਅਗਲਾ ਜੋ ਵਿਚਾਰ ਆਏਗਾ, ਆਓ ਆਪਾਂ ਸਾਰੇ ਰਲ ਮਿਲ ਕੇ ਇਸ ਇਤਿਹਾਸ ਨੂੰ

ਪੜ੍ਹਨਾ ਵਾਚਣਾ ਧੰਨ ਗੁਰੂ ਅਰਜਨ ਦੇਵ ਸਾਹਿਬ ਦੀਆਂ ਮਹਾਰਾਜ ਜਿਨ੍ਹਾਂ ਦੇ ਪਾਵਨ ਸ਼ਹੀਦੀ ਜੋੜ ਮੇਲੇ ਮਨਾਏ ਵੀ ਗਏ ਅਤੇ ਮਨਾਏ ਜਾ ਵੀ ਰਹੇ ਹਨ। ਆਓ ਆਪਾਂ ਕਥਾ ਦੁਆਰਾ ਉਹਨਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ। ਧੰਨ ਗਰੀਬ ਨਿਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦਾ ਧਿਆਨ ਧਰਦੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕਥਾ ਵਿਚਾਰ ਨਾਲ ਜੁੜੀਏ। ਸੁਰਤੀ ਬਿਰਤੀ ਨੂੰ ਇਕਾਗਰ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਸਾਰੀ ਸੰਗਤ

ਗੁਰੂ ਪਾਤਸ਼ਾਹ ਦੇ ਦਰਸ਼ਨ ਦਾਰੇ ਕਰ ਰਹੀਆਂ ਨੇ। ਬੇਅੰਤੀ ਸੰਗਤਾਂ ਦੀ ਭੀੜ ਲੱਗੀ ਹੋਈ ਹੈ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕੋਈ ਭੇਟਾਵਾਂ ਅਰਪਣ ਕਰਕੇ ਸਤਿਗੁਰੂ ਜੀ ਦੇ ਪਾਵਨ

0: ਇਹ ਸਤਸੰਗ ਜੀ ਵੀ ਮਰਯਾਦਾ ਹੁੰਦੀ ਆਣ ਆਣ ਕੇ ਆਪਣੀਆਂ ਭੇਟਾਵਾਂ ਗੁਰੂ ਸਾਹਿਬ ਨੂੰ ਅਰਪਣ ਕਰਨੀਆਂ। ਜੋ ਵੀ ਕਿਸੇ ਦੀ ਸ਼ਰਧਾ ਹੈ ਕੋਈ ਰਸਤ ਲੰਗਰ ਵਾਸਤੇ ਜਾਂ ਕੁਛ ਵੀ, ਜਿਵੇਂ ਆਪ ਸੰਗਤਾਂ ਕੋਈ ਮਾਇਆ ਅਰਪਣ ਕਰ ਰਿਹਾ ਹੈ, ਕੋਈ ਪਦਾਰਥ ਅਰਪਣ ਕਰ ਰਿਹਾ ਹੈ, ਕੋਈ ਫਲ ਫਰੂਟ ਅਰਪਣ ਕਰ ਰਿਹਾ, ਗੁਰਾਂ ਦੇ ਹਜ਼ੂਰ ਆਪਣੀਆਂ ਆਪਣੀਆਂ ਭੇਟਾਵਾਂ ਅਰਪਣ ਕਰ ਰਹੀ ਹੈ ਸੰਗਤ।
1: ਬੜੇ ਭਾਗ ਸੁਣ ਸੁਣ ਉਪਦੇਸ਼,
0: ਤੇ ਆਪਣੇ ਵੱਡੇ ਭਾਗ ਸਬਤ ਸੰਗਤ ਸਮਝਦੀ ਗੁਰੂ ਦੇ ਪਾਵਨ ਉਪਦੇਸ਼ ਸਰਵਣ ਕਰਤਾ ਨਾ। ਆਪਾਂ ਕਹਿੰਦੇ ਵੀ ਗੁਰੂ ਦਾ ਪਾਵਨ ਸ਼ਬਦ ਜਿਹੜਾ ਹੈ, ਪਾਵਨ ਪਵਿੱਤਰ ਉਪਦੇਸ਼ ਸਰਵਣ ਕੀਤਾ ਤੇ ਆਪਣੇ ਵੱਡੇ ਭਾਗ ਹੋ ਗਏ ਹਨ ਸੰਗਤਾਂ ਇਹ ਮਹਿਸੂਸ ਕਰ ਰਹੀਆਂ ਹਨ।
1: ਸਤਿਨਾਮ ਕੀ ਔਰ ਲਿਵ ਲਾਗੇ, ਜਨਮ ਜਨਮ ਕੇ ਕਟਹਿ ਕਲੇਸ਼।
0: ਤੇ ਦਰਸ਼ਨਦਾਰੇ ਕਰਦਿਆਂ ਹੀ ਉਪਦੇਸ਼ ਸਰਵਣ ਕਰਦਿਆਂ ਹੀ ਸਤਸੰਗ ਜੀ ਸੁਣਨ ਦਾ ਮਹੱਤਵ ਬਹੁਤ ਦੱਸਿਆ। ਗੁਰੂ ਕਾ ਇਤਿਹਾਸ ਸੁਣੀਏ, ਗੁਰੂ ਕੀ ਬਾਣੀ ਸੁਣੀਏ, ਗੁਰੂ ਕਾ ਕੀਰਤਨ ਸੁਣੀਏ, ਮਹੱਤਵ ਬਹੁਤ ਦੱਸਿਆ ਹੈ। ਸ੍ਰੀ ਜਪਜੀ ਸਾਹਿਬ ਵਿੱਚ ਹੀ ਚਾਰ ਪੌੜੀਆਂ ਸਰਵਣ ਦਾ ਹੀ ਮਹੱਤਵ ਦੱਸਿਆ ਹੋਇਆ ਹੈ। ਕਹਿੰਦੇ ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਦਿਆਂ ਸਾਰ ਹੀ ਅੰਦਰ ਦੀ ਲਿਵ ਲੱਗ ਜਾਂਦੀ ਸੰਗਤਾਂ ਦੀ,

ਤੇ ਡੋਲਦੇ ਨਹੀਂ ਹਨ। ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣ ਲਿਆ, ਉਹ ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਤ੍ਰਿਪਤਾ ਵੀ ਜਿਹੜੀ ਉਹਨਾਂ ਦੀ ਪੂਰਨ ਹੋ ਜਾਂਦੀ ਤੇ ਨਾ ਡਿੱਗਦਾ ਤੇ ਨਾ ਡੋਲਦਾ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣ ਲਾਇਆ ਸੁਣ ਲਿਆ ਤੇ ਉਹ ਸਤਿਗੁਰਾਂ ਦੇ ਚੰਨਾਂ ਕਮਲਾਂ ਚ ਹੀ ਭੌਰੇ ਬਣ ਕੇ ਰਹਿ ਜਾਂਦੇ।

0: ਸਾਰਾ ਸੰਗਤਾਂ ਦਾ ਪ੍ਰੇਮੀਆਂ ਦਾ ਬੜਾ ਹੀ ਇਕੱਠ ਵੱਜ ਗਿਆ ਹੈ। ਸਤਿਗੁਰਾਂ ਦੇ ਦਰਸ਼ਨ ਦਾਰੇ ਕਰਕੇ ਉਪਦੇਸ਼ ਸਰਵਣ ਕਰਕੇ ਆਨੰਦ ਪ੍ਰਾਪਤ ਕਰਦੇ ਨੇ, ਸਾਰਿਆਂ ਨੂੰ ਬਹੁਤ ਹੀ ਆਨੰਦ ਆ ਰਿਹਾ ਹੈ। ਆਨੰਦ ਸਾਧ ਸੰਗਤ ਜੀ ਇੱਕ ਅਵਸਥਾ ਹੁੰਦੀ ਹੈ, ਨਾ ਤਾਂ ਪੜ੍ਹਾਈ ਚ ਆਉਂਦੀ ਆ, ਨਾ ਪੜ੍ਹ ਕੇ ਪ੍ਰਾਪਤ ਕੀਤੀ ਜਾ ਸਕਦੀ, ਨਾ ਕੁਛ ਹੋਰ। ਇਹ ਤਾਂ ਗੁਰਾਂ ਦੀ ਬਖਸ਼ਿਸ਼ ਹੁੰਦੀ, ਪ੍ਰੇਮ ਹੋਇਆ, ਆਨੰਦ ਹੋਇਆ, ਸਤਿਗੁਰਾਂ ਦੀਆਂ ਅਸੀਸਾਂ ਹੋਣ ਤਾਂ ਐਸੀ ਅਵਸਥਾ ਬਣਦੀ। ਸਾਰੀ ਸੰਗਤ ਦੀ ਐਸੀ ਅਵਸਥਾ ਬਣ ਗਈ, ਸਾਰਿਆਂ ਨੂੰ ਹੀ ਆਨੰਦ ਆ ਰਿਹਾ ਹੈ, ਭਾਵ ਲਿਵ ਲੱਗ ਚੁੱਕੀ ਹੈ।
1: ਇੱਕ ਆਵਤ ਇੱਕ ਜਾਤ ਚਲੇ ਨਰ,
0: ਤੇ ਕਈ ਪੁਰਸ਼ ਆਉਂਦੇ ਤੇ ਕਈ ਜਾਂਦੇ ਹਨ। ਸਤਿਗੁਰਾਂ ਦੇ ਬੇਅੰਤ ਭੀੜ ਹੈ ਨਾ ਹਾਜ਼ਰ, ਕਈ ਮੱਥਾ ਟੇਕ ਕੇ ਬੈਠ ਜਾਂਦੇ ਨੇ, ਫਿਰ ਨਵੇਂ ਆ ਜਾਂਦੇ ਨੇ, ਕਈ ਫਿਰ ਹਾਜ਼ਰੀਆਂ ਲਵਾ ਕੇ ਵਾਪਸ ਚਲੇ ਜਾਂਦੇ ਹਨ ਜੀ।
1: ਇੱਕ ਨਿਕਟ ਰਹਿ ਕੋ ਮਤ ਨਿਕੰਦ,
0: ਕਈ ਕਹਿੰਦੇ ਵੀ ਆਪਾਂ ਤਾਂ ਸਤਿਗੁਰਾਂ ਦੇ ਕੋਲ ਹੀ ਰਹਿਣਾ, ਆਪਾਂ ਤਾਂ ਸਤਿਗੁਰਾਂ ਦੀ ਕੁਝ ਦਿਨ ਸੰਗਤ ਕਰਨੀ ਹੈ, ਹਜ਼ੂਰੀ ਚ ਹੀ ਰਹਿਣਾ, ਮਹਾਰਾਜ ਦੀ ਸੇਵਾ ਕਰਨੀ ਹੈ। ਤੇ ਉਹ ਜਿਹੜੀ ਵਾਲੀ ਕੁਮਤ ਖੋਟੀ ਮਤ ਆ, ਉਹਨੂੰ ਦੂਰ ਕਰ ਰਹੇ ਹਨ ਗੁਰਾਂ ਦੀ ਸੰਗਤ ਕਰਕੇ, ਮਨਮਤ ਨੂੰ ਦੂਰ ਕਰਕੇ ਗੁਰਮਤ ਨੂੰ ਗ੍ਰਹਿਣ ਕਰ ਰਹੇ ਹਨ ਜੀ।
1: ਗਾਏ ਰਬਾਬੀ ਵੱਡੀ ਰਾਤ ਤੇ,
0: ਵੱਡੀ ਰਾਤ ਤੇ ਰਬਾਬੀ ਜਿਹੜੀ

0: ਪ੍ਰੇਮ ਨਾਲ ਜਿਹੜੇ ਸਿੱਖ ਆ ਨਾ ਸਤਿਗੁਰਾਂ ਦੇ ਹਜ਼ੂਰ ਕੀਰਤਨ ਹੋ ਰਿਹਾ ਹੈ ਉਹ ਸਰਵਣ ਕਰ ਰਹੇ ਹਨ। ਆਨੰਦ ਨਾਲ ਕੀਰਤਨ ਸਰਵਣ ਕਰਨਾ ਸਤਿਸੰਗ ਜੀ ਆਨੰਦ ਦਾ ਭਾਵਨਾ ਇਕਾਗਰ ਬਿਰਤੀ ਨਾਲ ਗੁਰਾਂ ਦੇ ਹਜ਼ੂਰ ਬੈਠਣਾ ਫਿਰ ਸਾਨੂੰ ਪੁੰਨ ਬਹੁਤ ਲੱਗਦਾ। ਥੋੜ੍ਹੀ ਜਿਹੀ ਗੱਲ ਸਾਂਝੀ ਕਰ ਲਾਂ ਸੰਗਤਾਂ ਦੇ ਗਿਆਨ ਹਿੱਤ। ਸੰਗਤ ਵਿੱਚ ਬੈਠ ਕਰਕੇ ਸਤਿਸੰਗਤ ਜੀ ਇਕਾਗਰਤਾ ਨਾਲ ਕਥਾ ਕੀਰਤਨ ਗੁਰਬਾਣੀ ਦੀ ਹਾਜ਼ਰੀ ਭਰ ਲੈਣੀ, ਇਹਦਾ ਫਲ ਪਤਾ ਕਿੰਨਾ ਪ੍ਰਾਪਤ ਹੁੰਦਾ ਹੈ। ਜੇ ਅਸੀਂ ਇੱਕ ਘੰਟਾ ਸਤਿਗੁਰਾਂ ਦੇ ਹਜ਼ੂਰ ਇਕਾਗਰਤ ਬਿਰਤੀ ਨਾਲ ਹਾਜ਼ਰੀਆਂ ਭਰ ਲਈਏ, ਕਥਾ ਕੀਰਤਨ ਗੁਰਬਾਣੀ ਸਰਣ ਕਰ ਲਈਏ, ਤੇ 8 ਘੰਟੇ ਜਾਪ ਕਰਨ ਦਾ ਫਲ ਪ੍ਰਾਪਤ ਹੁੰਦਾ। ਖੋ ਸਤਨਾਮ ਸ੍ਰੀ ਵਾਹਿਗੁਰੂ, ਇਤਨਾ ਫਲ ਪ੍ਰਾਪਤ ਹੁੰਦਾ ਜੇ ਇਕਾਗਰਤਾ ਨਾਲ ਸੁਣ ਲਈਏ। ਇਕਾਗਰਤਾ ਦਾ ਭਾਵ ਹੁੰਦਾ ਜੀ ਚੱਲੇ ਦੀਵਾਨ ਨਾ ਬਾਤ ਚਲਾਵੇ, ਦੀਵਾਨ ਚੱਲਦਾ ਹੋਵੇ ਹੋਰ ਗੱਲਾਂ ਬਾਤਾਂ ਨਹੀਂ ਕਰਨੀਆਂ, ਹੋਰ ਪਾਸੇ ਬਿਰਤੀ ਨਹੀਂ ਲਿਜਾਣੀ। ਇਕਾਗਰਤਾ ਨਾਲ ਸਤਿਗੁਰਾਂ ਦੇ ਉਪਦੇਸ਼ ਨੂੰ ਸਰਵਣ ਕਰਨ, ਤੇ ਜਿੰਨਾ ਅਸੀਂ 8 ਘੰਟੇ ਬੈਠ ਕੇ ਜਾਪ ਕਰ ਲਿਆ ਉਹਨਾਂ 1 ਘੰਟਾ ਹਾਜ਼ਰੀ ਭਰ ਲਈਏ, ਤੇ ਉਹਦੀ 8 ਘੰਟਿਆਂ ਜੇ ਨਹੀਂ ਜਾਪ ਕਰਨ ਦੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਇਤਿਹਾਸ ਵਿੱਚ ਸਾਡੇ ਮਹਾਨ ਜੋ ਪਹਿਲਾਂ ਪੁਰਖੇ ਹੋਏ ਉਹਨਾਂ ਨੇ ਲਿਖਿਆ ਹੋਇਆ ਹੈ। ਸੋ ਸੰਗਤਾਂ ਇਕਾਗਰਤਾ ਨਾਲ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰ ਰਹੀਆਂ ਹਨ ਜੀ।
1: ਬਾਣੀ ਪਠੈ ਕੰਠ ਕੋ ਤਾਰੇ,
0: ਇਹ ਆਪਣਾ ਆਪਣਾ ਵਿਚਾਰ ਹੁੰਦਾ, ਪਿਆਰ ਹੁੰਦਾ ਹੈ ਬਾਣੀ ਪੜ੍ਹਦੇ ਗੁਰਾਂ ਦੇ ਹਜ਼ੂਰ। ਉੱਥੇ ਫਿਰ ਲੈਵੇ ਨਹੀਂ ਲੱਗ ਜਾਂਦੀ ਵੀ ਆਪਾਂ ਤਾਂ ਬਾਣੀ ਕੰਠ ਕਰਨੀ ਆ। ਸੰਗਤ ਵਿੱਚ ਕਈ ਐਸੇ ਸਿੱਖ ਹੁੰਦੇ ਨੇ ਜਿਹਨਾਂ ਦੀ ਗੁਰਬਾਣੀ ਬਹੁਤ ਕੰਠ ਆ, ਤਾਂ ਹੀ ਸੰਗਤ ਆਉਣ ਪਹੁੰਚਾਉਣ ਦਾ ਇਹ ਫਾਇਦਾ ਹੁੰਦਾ ਹੈ ਬਈ ਦੂਸਰੇ ਦੇ ਸਿੱਖ ਦੇ ਦੇਖ ਕੇ ਨਾ ਗੁਣ ਉਹਨਾਂ ਨੂੰ ਹੋਰ ਗ੍ਰਹਿਣ ਗ੍ਰਹਿਣ ਕਰਦੇ ਹਾਂ ਆਪਾਂ ਵੀ। ਆਪਾਂ ਵੀ ਇਸ ਸਿੱਖ ਕੋਲ, ਇਸ ਗੁਰੂ ਪਿਆਰੇ ਕੋਲ ਇਹ ਗੁਣ ਹੈ, ਆਪਾਂ ਵੀ ਗ੍ਰਹਿਣ ਕਰੀਏ ਚੰਗਾ ਗੁਣ। ਜੇ ਦੂਸਰਿਆਂ ਦੀ ਬਾਣੀ ਕੰਠ ਤੇ ਹੋਰ ਸਿੱਖ ਕੋਸ਼ਿਸ਼ ਕਰਦੇ ਵੀ ਆਪਾਂ ਵੀ ਬਾਣੀ ਕੰਠ ਕਰੀਏ, ਕਈ ਬਾਣੀ ਕੰਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਈ ਵੀ ਦੇਖ ਕਈ ਪੜ੍ਹਦੇ ਹਨ।
1: ਸਤਨਾਮ ਜਸ ਉਜਲ ਚੰਦ,
0: ਸਤਨਾਮ ਸ੍ਰੀ ਵਾਹਿਗੁਰੂ ਦਾ ਜਸ ਜਿਹੜਾ ਹੈ ਉਹ ਪ੍ਰਾਪਤ ਕਰ ਰਹੇ ਹਨ ਜੀ।
1: ਇੱਕ ਦਿਨ ਸਤਿਗੁਰ ਚੜ ਕਰ ਖਾਸੇ,
0: ਇੱਕ ਦਿਨ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਭਾਈ ਸਤੂ ਜੀ ਦੇ ਘਰ 2-4 ਦਿਨ ਰਹੇ ਨੇ। ਇੱਕ ਦਿਨ ਸਤਿਗੁਰਾਂ ਦਾ ਪਾਣੇ ਦੇ ਮਾਲਕ ਹੈ ਨਾ ਸਤਿਗੁਰੂ ਮਹਾਰਾਜ ਜੀ, ਐਸਾ ਖਿਆਲ ਹੋਇਆ ਵੀ ਆਪਾਂ ਰਾਵੀ ਦਰਿਆਏ ਦੇ ਕੰਢੇ ਚੱਲੀਏ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਪਾਲਕੀ 'ਚ ਸਵਾਰ ਹੋ ਕੇ, ਸਿੱਖ ਪਿਆਰੇ ਦੋ ਸਿੱਖ ਚੌਰ ਕਰਦੇ ਨੇ, ਚਾਰਾਂ ਸਿੱਖਾਂ ਦੀ ਪਾਲਕੀ ਚੱਕੀ ਮੋਢੇ 'ਤੇ ਉਠਾਈ ਹੋਈ ਹੈ ਸਤਿਗੁਰਾਂ ਦਾ ਸਵਾਰਾ, ਅਤੇ ਸਤਿਸੰਗਤ ਜੀ ਉਹ ਜਾ ਰਹੇ ਹਨ, ਬਾਕੀ ਸਿੰਘ ਸੰਗਤਾਂ ਹੋਰ ਬਹੁਤ ਨਾਲ ਨੇ। ਮਹਾਰਾਜ

0: ਗਾਰੀ
1: ਅੱਗੇ ਸਾਧ ਸੰਗਤ ਜੀ ਐਸਾ ਸਬਬ ਬਣ ਗਿਆ। ਇਹ ਬਣਨਾ ਹੀ ਸੀ, ਸਤਿਗੁਰਾਂ ਦਾ ਆਪਣਾ ਹੀ ਬਣਾਇਆ ਹੋਇਆ ਖੇਲ ਸੀ, ਭਾਣਾ ਸੀ। ਅੱਗੋਂ ਚੰਦੂ ਪਾਪੀ ਮਿਲ ਗਿਆ ਜੋ ਗੁਰਾਂ ਦਾ ਬਹੁਤ ਅਤੀ ਵਿਰੋਧੀ ਸੀ।
0: ਦੇਖੀ ਸੰਗ ਨਰਨ ਗਨ ਪੀਰ,
1: ਇਹ ਦੇਖਿਆ ਵੀ ਉਹ ਕੌਣ ਜਾਂਦਾ, ਪਾਲਕੀ ਚੱਕੀ ਹੋਈ ਹੈ, ਇੰਨੀ ਨਾਲ ਸੰਗਤ ਹੈ, ਕੌਣ ਜਾ ਰਿਹਾ ਹੈ। ਉਹ ਦੇਖ ਕੇ ਜਰਾ ਕੁ ਹੈਰਾਨ ਹੋਇਆ।
0: ਪੂਜਨ ਕਰਿਓ ਕੌਣ ਇਹ ਗਨ ਗਮਨਤ,
1: ਇਹ ਪੁੱਛਦਾ ਵੀ ਉਹ ਕੌਣ ਜਾ ਰਿਹਾ ਬਈ, ਇੰਨੀ ਨਾਲ ਭੀੜ ਆ ਤੇ ਇੰਨੇ ਸ਼ਾਨੋ ਸ਼ੌਕਤ ਨਾਲ, ਕੋਈ ਅਮੀਰ ਵਜ਼ੀਰ ਜਾ ਰਿਹਾ ਹੈ ਤੇ ਕੌਣ ਜਾ ਰਿਹਾ ਹੈ।

0: ਦਾ ਨਾ ਹੋਵੇਗਾ ਜਾਂ ਸਰਕਾਰ ਦਾ ਕੋਈ ਨਿਕਟਵਰਤੀ ਹੋਵੇਗਾ, ਅਮੀਰ ਪੁਰਸ਼ ਜਾ ਰਿਹਾ ਹੈ ਕੋਈ
1: ਮਾਨਵ ਸੰਗ ਅਨੇਕ ਚਲਤ ਹੈ,
0: ਨਾਲ ਕਿਤਨੀ ਸੰਗਤ, ਨਾਲ ਕਿਤਨੇ ਮਨੁੱਖ ਜਾ ਰਹੇ ਹਨ ਸਤਿਕਾਰ ਲਈ,
1: ਅੱਗੇ ਪਾਛੇ ਬਹੁਤ ਬਹੀਰ,
0: ਅੱਗੇ ਪਿੱਛੇ ਕਿਤਨਾ ਬਹੀਰ ਜਾ ਰਿਹਾ ਹੈ, ਪਰ ਪਤਾ ਨੀ ਕੌਣ ਉਹ ਨਾਲ ਦਿਆਂ ਨੂੰ ਪੁਸ਼ ਕਰ ਰਿਹਾ ਹੈ।
1: ਪਾਤਸ਼ਾਹ ਕੋ ਹੋਏ ਸਮੀਪੀ,
0: ਇਹ ਕੀ ਗੱਲ ਆ ਵੀ ਕੋਈ ਪਾ

0: ਸਾਲ
1: ਜਾਂ ਕੋਈ ਵੱਡਾ ਛੋਕਟ ਛੋਟਾ ਚੱਕਰ ਹੋਵੇ
0: ਸੋ ਮੋਜ ਨਮੋ ਕਰਤ ਮਿਲ ਗਮਨਤ
1: ਪਰ ਜੇ ਰਸਤੇ ਚ ਮੈਂ ਮਿਲ ਜਾਵਾਂ ਤਾਂ ਉਹ ਮੇਰੇ ਕੋਲ ਖੜ ਜਾਂਦਾ ਮੈਨੂੰ ਨਮਸਕਾਰ ਕਰਕੇ ਫੇਰ ਲੰਘਦਾ ਇਹ ਕੌਣ ਹੋਇਆ

0: ਇੱਕ ਮਾਨਵ ਇੱਕ ਬੰਦਾ ਭੇਜਿਆ, ਜਾ ਤੂੰ ਛੇਤੀ ਕਾਹਲੀ ਕਾਹਲੀ ਪੁੱਛ ਗਿਆ ਕੌਣ ਜਾ ਰਿਹਾ।
1: ਸੁਣ ਦੌਰਿਓ ਇੱਕ ਨਰ ਸਿੱਖ ਬੂਜੇ,
0: ਚੰਦੂ ਦਾ ਇੱਕ ਸਿਪਾਹੀ ਭੱਜ ਕੇ ਗਿਆ ਹੈ ਧੰਨ ਗੁਰੂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ, ਜਿੱਥੇ ਮਹਾਰਾਜ ਜਾ ਰਹੇ ਸਨ। ਪਿੱਛੇ ਬੜੀ ਭੀੜ ਆ, ਸਿੱਖਾਂ ਦੀ ਭੀੜ ਵਿੱਚ ਜਾ ਕੇ ਕਿਸੇ ਸਿੱਖ ਨੂੰ ਪੁੱਛਿਆ ਇਹ ਕੌਣ ਜਾ ਰਹੇ ਹਨ।
1: ਕੋ ਇਹ ਜਾਤ ਬ੍ਰਿੰਦ ਨਰ ਪਾਲ,
0: ਭਾਈ ਇਹ ਕੌਣ ਜਾ ਰਿਹਾ, ਇਤਨਾ ਕੱਠ ਨਾਲ ਹੈ, ਇਤਨਾ ਬਹੀੜ ਨਾਲ ਹੈ, ਇੰਨੀ ਸ਼ਾਨੋ ਸ਼ੌਕਤ ਨਾਲ ਕੌਣ ਜਾ ਰਿਹਾ ਹੈ।
1: ਫਿਰ ਹੋਏ ਕਰਿਓ ਬਤਾਵਨ ਤਿਸ ਨੇ,
0: ਇੱਕ ਸਿੱਖ ਨੇ ਬਹੁਤ ਹੀ ਪ੍ਰੇਮ ਨਾਲ ਦੱਸਿਆ, ਭਾਈ ਜੀ ਇਹ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਗੁਰਤਾ ਗੱਦੀ ਦੇ ਪੰਜਵੇਂ ਮਾਲਕ, ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਦੀ ਹੈ, ਉਹ ਲਾਹੌਰ ਵਿੱਚ ਆਏ ਸਨ, ਉਹ ਵਿਚਰ ਰਹੇ ਹਨ।
1: ਸ੍ਰੀ ਅਰਜਨ ਸਤਿਗੁਰੂ ਕਿਰਪਾਲ,
0: ਇਹ ਕਿਰਪਾਲੂ ਕਿਰਪਾ ਦੇ ਘਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਾ ਰਹੇ ਹਨ।
1: ਆਨ ਬਤਾਇਓ ਚੰਦੂ ਕੋ ਤਿਨ,
0: ਉਸ ਜਿਹੜਾ ਮਨੁੱਖ ਭੇਜਿਆ ਚੰਦੂ ਨੇ ਆਪਣਾ ਸਿਪਾਹੀ, ਉਹਨੇ ਆਣ ਕੇ ਚੰਦੂ ਨੂੰ ਇਹ ਗੱਲ ਕਹੀ ਵੀ ਤਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਾ ਰਹੇ ਹਨ।
1: ਸੁਨਤ ਜਰਿਓ ਮਨ ਮਹਿ ਦੁੱਖ ਪਾਏ,
0: ਇੰਨੀ ਗੱਲ ਸੁਣਦਿਆਂ ਹੀ ਮਨ ਵਿੱਚ ਉਹਦੇ ਜਲਨ ਹੋਣ ਲੱਗ ਗਈ, ਈਰਖਾ ਦੀ ਅੱਗ ਜਲ ਪਈ, ਬਹੁਤ ਦੁੱਖ ਹੋਇਆ ਚੰਦੂ ਨੂੰ ਗੁਰੂ ਅਰਜਨ ਦੇਵ ਸਾਹਿਬ ਦਾ ਨਾਮ ਸੁਣਦਿਆਂ ਹੀ।

0: ਚਿੰਤਾ ਨੇ ਦੁਰਬਲ ਜਿਹੜਾ ਕਮਜ਼ੋਰ ਕਰਤਾ, ਵੀਕ ਨਾ ਸਮੇਰਤਾ, ਚਿੰਤਾ ਦੀ ਆ ਰਹੀ ਹੈ। ਇਹ ਮੇਰਾ ਦੁਸ਼ਮਣ ਵੱਡੀ ਫੌਜ ਲੈ ਕੇ, ਵੱਡੀ ਸੰਗਤ ਲੈ ਕੇ ਨਿਰਭਉ ਵਿਚਰ ਰਿਹਾ ਹੈ।
1: ਇਹ ਨਿਚਿੰਤ ਵਿਚਰਤ ਖਰ ਖਾਏ,
0: ਹਾਂ ਇਹਦਾ ਵਿਚਰਤ ਰਿਹਾ, ਨਿਚਿੰਤ ਹੀ, ਕੋਈ ਚਿੰਤਾ ਹੀ ਨਹੀਂ ਹੈ, ਉਸ ਕਰਕੇ ਖਾਰ ਖਾ ਰਿਹਾ ਹੈ। ਅਗਨੀ ਦੀ ਜਲ ਜਿਹੜੀ ਹੈ, ਈਰਖਾ ਦੀ ਅਗਨੀ

ਬਾਲਣ ਨੂੰ ਬੁੱਧੀ ਨੂੰ ਤ੍ਰਿਕ, ਮੇਰਾ ਜਿਉਣਾ ਵੀ ਤ੍ਰਿਕ, ਇੱਕ ਵਾਰੀ ਤ੍ਰਿਕ ਕਹੀਏ 100 ਵਾਰੀ ਫਿੱਟੇ ਮੂੰਹ ਕਹਿਣ ਦੇ ਤੁਲ ਹੁੰਦਾ। ਕਹਿੰਦਾ ਮੇਰੀ ਬੁੱਧੀ ਵੀ, ਮੈਂ ਆਪਣੇ ਆਪ ਨੂੰ ਚਲਾਕ ਹੋਣ ਅਤੇ ਮੇਰਾ ਬਲ ਕਿੰਨਾ ਹੈ, ਮੈਂ ਵਜ਼ੀਰ ਜੋ ਅੱਜ ਦਾ ਮੁੱਖ ਵਜ਼ੀਰ ਹਾਂ, ਭਾਵ ਦੀਵਾਨ ਸੀ ਉਹ ਸਮੇਂ ਦਾ, ਜਿਹਨੂੰ ਆਪਾਂ ਕੇਂਦਰੀ ਗ੍ਰਹਿ ਮੰਤਰੀ ਕਹਿ ਦਿੰਦੇ, ਉਹ ਸੀ ਇਹ ਚੰਦੂ, ਐਡੇ ਅਹੁਦੇ ਦਾ ਮਾਲਕ ਸੀ। ਕਹਿੰਦਾ ਮੇਰੇ ਕੋਲ ਬਲ ਇੰਨਾ, ਉਸ ਬਾਲਕ ਦੇ ਵੀ ਬਲ ਦੇ ਵੀ ਤ੍ਰਿਗ ਆ, ਅਤੇ ਜਿਹੜੀ ਮੇਰੀ ਬੁੱਧੀ ਬੜੀ ਚੇਤੰਨ ਹੈ, ਮੈਂ ਚਲਾਕ ਆਪਣੇ ਆਪ ਨੂੰ ਕਹਿ ਰਿਹਾ, ਉਹ ਮੇਰੇ 100 ਵਾਰੀ ਫਿੱਟੇ ਮੂੰਹ ਆ, ਅਤੇ ਮੇਰੇ ਬਲ ਨੂੰ ਵੀ, ਜਿਹੜਾ ਕਰਕੇ ਮੈਂ, ਮੇਰਾ ਜਿਹੜਾ ਦੁਸ਼ਮਣ ਆ ਉਹ ਨਿਰਭਉ ਫਿਰ ਰਿਹਾ ਹੈ।

0: ਮੈਂ ਤਾਂ ਬਹੁਤ ਉਪਾਅ ਕੀਤੇ, ਯਤਨ ਕੀਤੇ, ਪ੍ਰਿਥਵੀ ਦੇ ਨਾਲ ਲੈ ਕੇ ਸੁਲਹੀ ਭੇਜਿਆ, ਸੁਲੱਭੀ ਭੇਜਿਆ, ਉਹ ਰਾਹ ਚ ਹੀ ਮਰ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਤੇ ਹਮਲਾ ਕਰਨ ਲਈ ਭੇਜੇ ਸਨ, ਉਹ ਰਾਹ ਚ ਹੀ ਰਹਿ ਗਏ ਆ। ਇਹ ਜਿਉਂਦਾ ਤਿਉਂ ਫਿਰ ਰਿਹਾ ਹੈ।
1: ਤੁਰਤ ਤੋਰ ਅਸਵਾਰੀ ਗਮਨਿਓ,
0: ਤੇ ਤੁਰੰਤ ਹੀ ਉੱਥੋਂ ਹੀ ਵਾਪਸ ਮੁੜ ਗਿਆ ਚੰਦੂ। ਗੁਰੂ ਅਰਜਨ ਦੇਵ ਸਾਹਿਬ ਜੀ ਤਾਂ ਗਾਂਹ ਚਲ ਗਏ। ਚੰਦੂ ਈਰਖਾ ਦੇ ਵਿੱਚ ਆ ਭਰਿਆ ਹੋਇਆ, ਗੁਰੂ ਮਹਾਰਾਜ ਦਾ ਪ੍ਰਤਾਪ ਦੇਖ ਨਹੀਂ ਸਕਿਆ, ਉਥੋਂ ਵਾਪਸ ਹੀ ਮੁੜ ਆਇਆ ਹੈ ਜੀ।
1: ਆਜ ਕਹੋ ਸੁਧ ਸ਼ਾਹ ਕੇ ਤੀਰ,
0: ਅੱਜ ਮੈਂ ਸ਼ਾਹ ਦੇ ਕੋਲ, ਉਸ ਸਮੇਂ ਜਹਾਂਗੀਰ ਬਾਦਸ਼ਾਹ ਲਾਹੌਰ ਆਇਆ ਹੋਇਆ ਸੀ, ਉਹਦੇ ਕੋਲ ਜਾ ਕੇ ਮੈਂ ਸਾਰੀ ਗੱਲ ਦੱਸਦਾ ਹਾਂ।
1: ਉਤਰਿਓ ਕਰਤ ਸਲਾਮ ਗਾਇਓ ਟਿਗ,
0: ਤੋ ਇਹ ਸ਼ਾਹੀ ਦਰਬਾਰ ਵਿੱਚ ਚਲਿਆ ਗਿਆ ਹੈ, ਜਾ ਕੇ ਜਹਾਂਗੀਰ ਦਾ ਦੀਵਾਨ ਸਜਿਆ, ਜਾ ਕੇ ਉਹਨੂੰ ਸਲਾਮ ਕੀਤੀ, ਬਾਦਸ਼ਾਹ ਸਲਾਮਤ ਜੈ ਹੋਵੇ ਤੁਹਾਡੀ, ਐਂ ਕਹਿ ਕੇ ਜਹਾਂਗੀਰ ਬਾਦਸ਼ਾਹ ਦੇ ਕੋਲ ਚੰਦੂ ਚਲਿਆ ਗਿਆ, ਹਾਜ਼ਰ ਹੋਇਆ ਰਾਜ ਦਰਬਾਰ ਦੇ ਵਿੱਚ।
1: ਰਿਸ ਤੇ ਤਰਹੇ ਨਕੇ ਮੇਰ ਧੀਰ,
0: ਪਰ ਮਨ ਵਿੱਚ ਗੁੱਸਾ ਹੈ, ਧੀਰਜ ਨਹੀਂ ਧਾਰ ਰਿਹਾ, ਦਿਲ ਧੜਕ ਧੜਕ ਵੱਜਦਾ ਹੈ।
1: ਕਹੇ ਪ੍ਰਸੰਗ ਕੁਛ ਹਜ਼ਰਤ ਕੋ ਤਬ,
0: ਇਹ ਜਿਹੜਾ ਪ੍ਰਸੰਗ ਹੈ ਨਾ, ਕੁਛ ਹਜ਼ਰਤ ਨੂੰ ਕਹਿਣਾ ਚਾਹੁੰਦਾ, ਜਹਾਂਗੀਰ ਦੇ ਕੁਛ ਕਹਿਣਾ ਚਾਹੁੰਦਾ ਕੁਛ।
1: ਨਿਜ ਦਿਸ਼ ਰੁਖ ਫੇਰਿਓ ਨਹਿ ਪੀਰ,
0: ਹਾਂ ਜਦੋਂ ਦੇਖਿਆ ਨਾ ਮੇਰਾ ਜਰਾ ਕੁ ਰੁੱਖ ਮੇਰੇ ਵੱਲ ਖਿਆਲ ਹੋ ਗਿਆ ਬਾਦਸ਼ਾਹ ਦਾ, ਫਿਰ ਗੱਲ ਕਹਿਣ ਦੀ ਜਰਾ ਕਿ ਹਿੰਮਤ ਕਰ ਰਿਹਾ ਹੈ।
1: ਕਰ ਜੋਰੇ ਉਚਰਤ ਦੁਰ ਮਤ ਕੋ,
0: ਹੱਥ ਜੋੜ ਕੇ ਬਾਦਸ਼ਾਹ ਦੇ ਅੱਗੇ ਖੜ ਗਿਆ, ਬਾਦਸ਼ਾਹ ਸਲਾਮਤ ਮੇਰੀ ਬੇਨਤੀ ਸੁਣੋ, ਮੇਰੀ ਅਰਜ਼ ਸੁਣੋ ਜੀ। ਕਿਵੇਂ ਦੁਰਮਤ ਦੀ ਗੱਲ ਕਹਿਣ ਲੱਗਾ ਜੀ।
1: ਅਬ ਆਇਓ ਪੁਰ ਸਿੱਖਨ ਪੀਰ,
0: ਹੁਣ ਸਿੱਖਾਂ ਦਾ ਪੀਰ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਆ, ਉਹ ਲਾਹੌਰ ਪੁਰੀ ਵਿੱਚ ਆਇਆ ਹੋਇਆ ਹੈ, ਤੇ ਆਪ ਜੀ ਨੂੰ ਪਤਾ ਹੈ ਨਾ ਉਹਨੇ ਕੀ ਕੀ ਉਪੱਦਰ ਕੀਤੇ। ਮਹਾਰਾਜ ਨੂੰ ਉਹ ਉਪੱਦਰ ਕਹਿ ਰਿਹਾ, ਅੱਗੇ ਸਰਵਣ ਕਰੀਏ ਜੀ।
1: ਤੁਮ ਟਿਗ ਆਵਨ ਕਰਿਓ ਨ ਅਬ ਭੀ,
0: ਵੇਖੋ ਗੱਲ ਜਿਹੜੀ ਹੈ ਹੋਰ ਘੁਮਾ ਕੇ ਕਹਿ ਰਿਹਾ, ਵੇਖੋ ਜੀ ਲਾਹੌਰ ਵਿੱਚ ਆਇਆ ਤੇ ਐਂ ਨੀ ਵੀ ਤੁਸੀਂ ਬਾਦਸ਼ਾਹ ਸਲਾਮ ਇੱਥੇ ਆਏ ਹੋ, ਤੁਹਾਡੇ ਹਾਜ਼ਰ ਹੋਵੇ, ਤੁਹਾਡੇ ਕੋਲ ਹਾਜ਼ਰ ਨਹੀਂ

ਤੇ ਉਹ ਵੀ ਇੱਕ ਹੋਰ ਲੂਤੀ ਲਾਈ ਹੋਈ ਸੀ ਨਾ, ਇੱਕ ਤਾਂ ਕਹਿੰਦਾ ਪਨਾਹ ਇਹਨੇ ਦਿੱਤੀ ਖੁਸਰੋ ਨੂੰ, ਤੁਹਾਡੇ ਸਜਾਦੇ ਨੂੰ, ਤੁਸੀਂ ਉਦੇਸ਼ ਨਿਕਾਲ ਦਿੱਤਾ, ਇਹਨਾਂ ਨੇ ਪਨਾਹ ਦਿੱਤੀ ਆ, ਇੱਕ ਤਾਂ ਇਹ ਆ, ਇੱਕ ਇਹਨਾਂ ਨੇ ਚੋਰ ਰੱਖੇ ਹੋਏ ਆ, ਭਾਈ ਵਿਧੀ ਚੰਦ ਜੀ ਵਰਗੇ ਚੋਰ ਜਿਹੜੇ ਨੇ ਨਾ, ਇਹਨਾਂ ਨੇ ਆਪਣੇ ਕੋਲ ਰੱਖੇ ਹੋਏ ਆ, ਇਹਨੂੰ ਜੋ 2 ਲੱਖ ਰੁਪਇਆ ਜੁਰਮਾਨਾ ਲਾ ਦਿੱਤਾ, ਇੱਕ ਵਾਰੀ ਸਜ਼ਾ ਮਿਲ ਗਈ, ਫਿਰ ਸਾਰਿਆਂ ਨੂੰ ਵਾਪਸ ਸੱਦ ਲਵੇਗਾ, ਨਾ ਤਾਂ ਚੋਰੀ ਹੋਏਗੀ ਤੇ ਨਾ ਅੱਗੇ ਵਾਸਤੇ ਕੋਈ ਅਵਗਿਆ ਕਰਨਗੇ। ਐਸੀ ਐਸੀ ਜਿਹੜੀ ਆ ਦੁਰਮਤ ਆ।

0: ਜਿਹੜੇ ਆ ਜਿਹੜੇ ਇਹਨਾਂ ਕੋਲੇ ਚੋਰ ਰਹਿੰਦੇ ਰੱਖਣਗੇ ਨਹੀਂ ਤੇ ਸਾਰਾ ਦੇਸ਼ ਖੁਸ਼ੀ ਖੁਸ਼ੀ ਵਸੇਗਾ।
1: ਪਰ ਹੋ ਬੁਲਾਵਨ ਤੋ ਚਲ ਆਏ।
0: ਇਉਂ ਕਰੋ ਤੁਸੀਂ ਆਪਣੇ ਰਾਜ ਦਰਬਾਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੁਲਾਵੋ, ਉਹਨਾਂ ਨਾਲ ਫਿਰ ਗੱਲਬਾਤ ਤੁਸੀਂ ਭਲਾ ਨਾ ਕਰੋ, ਮੈਂ ਅਸੀਂ ਆਪੇ ਕਰ ਲਾਂਗੇ।
1: ਨਤ ਸਿੱਖਣ ਤੇ ਲੈ ਕਰ ਧਨ ਕੋ।
0: ਨਹੀਂ ਤਾਂ ਜੇ ਤੁਸੀਂ ਨਾ ਬੁਲਾਇਆ ਨਾ ਸਿੱਖਾਂ ਤੋਂ ਧਨ ਇਕੱਠਾ ਕਰਕੇ ਇਹਨਾਂ ਨੇ ਵਾਪਸ ਅੰਮ੍ਰਿਤਸਰ ਚਲੇ ਜਾਣਾ ਹੈ।
1: ਆਪਣੀ ਪੁਰੀ ਪ੍ਰਵੇਸ਼ ਜਾਏ,
0: ਆਪਣੀ ਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਨੇ ਪਹੁੰਚ ਜਾਣਾ ਹੈ, ਤਾਂ ਕਰਕੇ ਇਹਨਾਂ ਨੂੰ ਤੁਸੀਂ ਬੁਲਾਉਣਾ ਕਰੋ।
1: ਨਿਰਭੈ ਹੋਏ ਤੁਮ ਤੇ ਬਹੁ ਰਾਖਿਓ।
0: ਹਾਂ, ਤੁਹਾਡੇ ਤੋਂ ਨਿਰਭਉ ਹੋ।

0: ਇਹ ਵੀ ਗੱਲ ਆ ਵੀ ਸਜਾਦੇ ਨੂੰ ਤੁਸੀਂ ਤੁਹਾਡੇ ਸਾਹਿਬਜ਼ਾਦੇ ਨੂੰ ਤੁਸੀਂ ਦੇਸ਼ ਨਿਕਾਲ ਦਿੱਤਾ ਸੀ, ਤੁਹਾਡੇ ਤੋਂ ਆਕੀ ਹੋ ਕੇ ਇਹਨਾਂ ਨੇ ਉਹਨੂੰ ਲੰਗਰ ਛਕਾਇਆ, ਪਨਾਹ ਦਿੱਤੀ ਐ।
1: ਪਾਏ ਤਦਾਰਕ ਤੋ ਚਿਤ ਸਮਝੇ,
0: ਜੋ ਤਦਾਰਕ ਤੋਂ ਭਾਵ ਸਜ਼ਾ ਪਾਵੇਗਾ ਨਾ ਉਸ ਗੱਲ ਦੀ, ਫੇਰ ਇਹਨਾਂ ਨੂੰ ਕੁਛ ਸਮਝ ਆਵੇਗੀ। ਇਹ ਜਹਾਂਗੀਰ ਦੇ ਕੋਲ ਚੰਦੂ ਐਸੀ ਐਸੀ

0: ਹੁੰਦਾ ਨਾ ਤਵਾ ਜਿਹੜਾ ਉਹ ਤੇਲ ਅਰਗੀ ਹੁੰਦੀ ਆ ਨਰਮ ਕਰ ਦਿੰਦੀ ਆ, ਉਹਨਾਂ ਨੂੰ ਤਵਾ ਦੇ ਦੀ, ਲਾਲਚ ਦੇਤਾ, ਲਾਲਚ ਦੇ ਕੇ ਆਪਣੇ ਵੱਲ ਦੀ ਗੱਲ ਕਰਾਉਣ ਲੱਗ ਤੇ ਉਹ ਵੀ ਨਾਲ ਚੰਦੂ ਦੇ ਹਾਂ ਵਿੱਚ ਹਾਂ ਭਰਨ ਲੱਗ ਗਏ ਜੀ।
1: ਸੋ ਉਮਰਾਵ ਕਹਿਣ ਤਬ ਲੱਗੇ,
0: ਉਮਰਾਵ ਜਿਹੜੇ ਹੋਰ ਵਜ਼ੀਰ ਆ ਉਹ ਵੀ ਨਾਲ ਹੀ ਕਹਿਣ ਲੱਗੇ, ਮਹਾਰਾਜ ਬਾਦਸ਼ਾਹ ਸਲਾਮਤ ਜੋ ਚੰਦੂ ਜੀ ਵਜ਼ੀਰ ਜੀ ਦੀਵਾਨ ਜੀ ਗੱਲ ਕਹਿ ਰਹੇ ਨੇ ਸੱਚੀ ਗੱਲ ਕਹਿ ਰਹੇ ਹਨ।
1: ਚੰਦੂ ਸ਼ਾਹ ਸੁਮਤ ਅਧਿਕਾਏ,
0: ਇਹ ਚੰਦੂ ਸ਼ਾਹ ਜਿਹੜਾ ਦੀਵਾਨ ਆ ਤੁਹਾਡਾ ਬਹੁਤ ਚੰਗੀ ਮਤ ਵਾਲਾ ਹੈ। ਦੇਖੋ ਲਾਲਚ ਜਿਹੜਾ ਹੈ ਬੁਰੀ ਬਲਾ ਹੁੰਦਾ ਨਾ, ਇਹ ਫਸਾਉਣਗੇ ਉਦੋਂ ਨੂੰ, ਇਹ ਸਗੋਂ ਚੰਦੂ ਦੀ ਬਜਾਈ ਕਰਨ ਲੱਗ ਗਏ ਹਨ ਜੀ।
1: ਦੇਸ਼ ਦੁਖੀ ਦੇਖ ਦੁਖ ਲਖੈ ਔਰ,
0: ਦੇਖੋ ਨਾ ਦੇਸ਼ ਦੁਖੀ ਹੋ ਰਿਹਾ। ਗੁਰੂ ਅਰਜਨ ਦੇਵ ਸਾਹਿਬ ਜੀ ਚੋਰੀਆਂ ਕਰਵਾ ਰਹੇ ਨੇ ਦੇਸ਼ ਵਿੱਚ, ਕੋਲੇ ਚੋਰ ਰੱਖੇ ਹੋਏ ਨੇ, ਤਾਂ ਕਰਕੇ ਉਹ ਦੇਸ਼ ਦੁਖੀ ਦੇਖ ਕੇ ਚੰਦੂ ਨੂੰ ਸ਼ਾਹ ਨੂੰ ਬਹੁਤ ਦੁੱਖ ਆ ਰਿਹਾ ਹੈ। ਇਹ ਦੇਸ਼ ਦਾ ਬਹੁਤ ਹਥੈਸ਼ੀ ਹੈ ਤੇ ਆਪਦਾ ਬਹੁਤ ਹੀ ਖੈਰ ਖਵਾ ਹੈ, ਤਾਂ ਇਹਨਾਂ ਨੂੰ ਇਹ ਤਕਲੀਫ ਆ ਰਹੀ ਹੈ ਵੀ ਦੇਸ਼ ਸੁਖੀ ਕਿਵੇਂ ਬਸੇ।
1: ਬਾਰ ਬਾਰ ਸੋ ਅਰਜ ਕਰਾਏ,
0: ਬਾਰ ਬਾਰ ਅਰਜ ਕਰ ਰਿਹਾ ਆਪ ਜੀ ਕੋਲ,
1: ਆਪ ਹਦੂਰਾ ਹਕਾਰ ਨਿਹਾਰ ਹੋ,
0: ਆਪ ਆਪਣੇ ਕੋਲ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੁਲਾਵੋ, ਨਾਲ ਦੇ ਵਜ਼ੀਰਾਂ ਨੇ ਵੀ ਕਿਹਾ ਹੈ।
1: ਕਰੋ ਨਾ ਕੁਛ ਮਗ ਪੁੱਛੋ ਖੁਦਾਏ,
0: ਤੁਸੀਂ ਕਹੋ ਕੁਛ ਨਾ, ਨਾਲ ਦਿਆਂ ਵਜ਼ੀਰਾਂ ਨੇ ਵੀ ਕਿਹਾ ਤੁਸੀਂ ਕਹਿਣਾ ਕੁਛ ਨੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ, ਤੁਸੀਂ ਸਿਰਫ ਬੁਲਾਉਣਾ ਹੀ ਆ ਤੇ ਤੁਸੀਂ ਕੀ ਕਹਿਣਾ, ਮਗ ਪੁੱਛੋ ਖੁਦਾਏ, ਤੁਸੀਂ ਖੁਦਾ ਦੀਆਂ ਗੱਲਾਂ ਕਰੋ, ਰੱਬ ਦੀਆਂ ਗੱਲਾਂ ਕਰੋ। ਜੇ ਤੁਹਾਨੂੰ ਕਹਿਣ ਤੋਂ ਕੁਛ ਨਹੀਂ ਕਹਿ ਸਕਦੇ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਹੋਣ ਕਰਕੇ ਤੁਸੀਂ ਪੀਰ ਫਕੀਰ ਨੂੰ ਕੁਛ ਨਹੀਂ ਕਹਿਣਾ, ਤੇ ਤੁਸੀਂ ਇਉਂ ਕਰੋ ਰੱਬ ਦੀਆਂ ਗੱਲਾਂ ਕਰੋ, ਖੁਦਾ ਦੀਆਂ ਗੱਲਾਂ ਕਰੋ, ਬਾਕੀ ਆਪੇ ਚੰਦੂ ਗੱਲ ਕਰ ਲਵੇਗਾ।
1: ਤਾਂਡ ਦੀਵਾਨ ਸੋ ਲੇਹੇ ਨਿਬੇਰ ਹੈ,
0: ਤੇ ਬਾਕੀ ਜਿਹੜਾ ਡੰਨ ਦੇਣਾ ਉਹ ਆਪੇ ਦੀਵਾਨ ਸਾਹਿਬ ਕਰ ਲੈਣਗੇ। ਉਹਨਾਂ ਨੇ ਵੀ ਸ਼ਾਹ ਨੇ ਕਿਹਾ ਵੀ ਦਾਨ ਦੇਣਾ ਜੋ ਆਪੇ ਦੇਵੇਗਾ, ਤੁਸੀਂ ਰੱਬ ਦੀਆਂ ਗੱਲਾਂ ਕਰਿਓ।
1: ਆਪ ਦੇਸ਼ ਤੇ ਸੰਕਟ ਜੇ,
0: ਜਿਹੜੀ ਗੱਲ ਦੇਸ਼ ਤੋਂ ਆਪ ਤੁਸੀਂ ਸ਼ੰਕਾ ਕਰਦੇ ਹੋ ਨਾ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਕੁਛ ਨਹੀਂ ਕਹਿਣਾ, ਮੈਂ ਮਾੜਾ ਨਹੀਂ ਕਹਿਣਾ ਚਾਹੁੰਦਾ, ਤੁਸੀਂ ਕੁਛ ਨਹੀਂ ਕਹਿਣਾ, ਵਜ਼ੀਰ ਵਾਹਿਗੁਰੂ ਜੀ ਜਹਾਂਗੀਰ ਨੂੰ ਕਹਿ ਰਹੇ ਨੇ, ਨਾਲ ਦੇ ਸਾਥੀ ਚੰਦੂ ਦੇ ਜਿਹੜੇ ਨਾਲ ਦੇ ਸਿਖਾਏ ਹੋਏ ਮੰਤਰੀ ਆ, ਉਹ ਕਹਿੰਦੇ ਤੁਸੀਂ ਕੁਛ ਨਾ ਕਿਹੋ, ਆਪੇ ਚੰਦੂ ਲੈਣ ਦੇਣ ਕਰੇਗਾ ਜੋ ਡੰਨ ਦੇਣ ਦੀ ਜਾਂ ਉਹਨਾਂ ਨੂੰ ਕੋਈ ਹੋਰ ਗੱਲ ਕਰਨੀ, ਤੁਸੀਂ ਤਾਂ ਸਿਰਫ ਖੁਦਾ ਦੀ ਗੱਲ ਹੀ ਕਰਨੀ ਹੈ ਨਾ।
1: ਸੁਣ ਤਿਸ ਵਾਕ ਵਿਸਰਜਨ ਕਰੀਏ,
0: ਤੁਸੀਂ ਉਹ ਸ੍ਰੇਸ਼ਟ ਵਾਕ ਜਿਹੜੇ ਗੁਰੂ ਦੇ ਸੁਣ ਕੇ ਪਵਿੱਤਰ ਬਚਨ ਉਹਨਾਂ ਦੇ ਸੁਣ ਕੇ ਆਪਣੇ ਵੱਲੋਂ ਵਿਸਰਜਨ ਕਰ ਦਿਓ, ਸਭਾ ਪ੍ਰਕਾਸ਼ਿਤ ਕਰ ਦਿਓ, ਬਾਕੀ ਫਿਰ ਚੰਦੂ ਜਾਣੇ ਨਾ ਜਾਣੇ।
1: ਤੁਹਾਨੂੰ
0: ਤਾਂ ਕੋਈ ਵੀ ਲੇਪ ਨੀ ਲੱਗੇਗੀ ਇਸ ਕਰਕੇ, ਤੁਸੀਂ ਤਾਂ ਖੁਦਾ

0: ਬਾਦਸ਼ਾਹ ਨੇ
1: ਚਲੋ
2: ਸ਼ਾਰਦੇ ਪੀ ਚਾਹ ਕਰੇ
0: ਜੋ ਬਾਦਸ਼ਾਹ ਸੀ ਵਾਹਿਗੁਰੂ ਪਰ ਜਹਾਂਗੀਰ ਉਹਦੇ ਮਨ ਚ ਵੀ ਇਹ ਗੱਲ ਆ ਗਈ ਵੀ ਠੀਕ ਹੈ ਮੈਨੂੰ ਗੱਲ ਤਾਂ ਵਧੀਆ ਕਹੀ ਆ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਾਂ ਸੱਦਾ ਦੇ ਕੇ ਬੁਲਾ ਹੀ ਲੈਨੇ ਆ
2: ਦਰਸ਼ਨ ਕਰੋ ਉਚਾਰਨ ਸੁਣਹੋ
0: ਮੈਂ ਉਹਨਾਂ ਦੇ ਦਰਸ਼ਨ ਕਰਾਂਗਾ ਤੇ ਉਹਨਾਂ ਦੇ ਪਾਵਨ ਰਸਨਾ ਤੋਂ ਜੋ ਬਚਨਾ ਉਹ ਸੁਣਾਂਗਾ
2: ਨਿੰਦਾ ਸਿਫਤੀ ਬਹੁ ਜਿਸ ਕੇ
0: ਹਾਂ ਜਿਹੜੀ ਨਿੰਦਾ ਤੇ ਸਿਫਤ ਹੋ ਰਹੀ ਨਾ ਮੈਂ ਉਹਦੇ ਵਿੱਚ ਗੱਲ ਕਰ ਲਵਾਂਗਾ ਉਹਨਾਂ ਦੇ ਬਚਨ ਬਰਾਸ਼ ਕਰਾਂਗਾ ਤੇ ਸਤਸੰਗ ਜੀ ਆਪਾਂ ਕਥਾ ਇੱਥੇ ਹੀ ਸਮਾਪਤ ਕਰਦੇ ਸਮਾਂ ਹੋ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਮਹੰਤ ਜੀ ਬਾਬਾ ਬਕਾਲਾ ਸਾਹਿਬ ਵਾਲੇ ਮਹਾਂਪੁਰਸ਼ ਆਏ ਨੇ ਉਹਨਾਂ ਤੋਂ ਆਪਾਂ ਸਾਰੇ ਬਰਵਚਨ ਸੁਣਾਂਗੇ ਮੈਂ ਵੀ ਸੁਣਾਂਗਾ ਤੁਸੀਂ ਵੀ ਸੁਣੇ ਬਜ਼ੁਰਗ ਨੇ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ ਬਜ਼ੁਰਗਾਂ ਕੋਲੋਂ ਗੱਲ ਸੁਣੀ ਹੈ ਇਹ ਗੱਲ ਮੇਰੇ ਖਿਆਲ 'ਚ ਆ ਗਈ ਮੈਂ ਸਾਂਝੀ ਕਰਨੀ ਚਾਹੁੰਦਾ ਸਮਾਂ ਭਲਾ ਹੋ ਚੁੱਕਿਆ ਕਥਾ ਇੱਥੇ ਸਮਾਪਤੀ ਕਰ ਦਿਆਂਗੇ ਕੋਈ ਨਾ ਬਚਨ ਪੜ੍ਹਨੀ ਪੈਂਦਾ ਧੰਨ ਗੁਰੂ ਗਰੀਬ ਨਿਵਾਜ ਸਾਹਿਬ ਮਹਾਰਾਜ ਦਾ ਘਰ ਡਿੱਠੇ ਸਭੇ ਥਾਪ ਨਹੀਂ ਤੁਦ ਜਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਚੌਂਕੀ ਲੱਗਦੀ ਚੌਂਕੀ ਝੰਡਾ ਲਈ ਫਿਰਦੇ ਹੁੰਦੇ ਨਾ ਸਿੱਖ ਉਹ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਹੈ ਉਹ ਸ਼ਬਦ ਪੜ੍ਹਦੇ ਫਿਰਦੇ ਪਰਿਕਰਮਾ ਦੇ ਵਿੱਚ ਉਹ ਭਜੰਗੀ ਉਹ ਗੱਲ ਸੁਣੋ ਤੁਹਾਡੇ ਕੰਮ ਆਊ ਬਾਣੇ ਨਾਲ ਨਿਰਭਰ ਪਾਇਆ ਗੱਲ ਸੁਣ ਲਿਆ ਕਰੋ ਉਹਦੀ ਤੁਹਾਡੇ ਕੰਮ ਵਾਲੀਆਂ ਗੱਲਾਂ ਨੇ ਤੁਹਾਡੀ ਤਾਂ ਗੱਲ ਕਰਨ ਲੱਗਿਆ ਨਾਲੇ ਮੈਂ ਆਪਦੀ ਫਿਰ ਬਾਣਾ ਵੀ ਤੇ ਬਾਣੀ ਵੀ ਦੋਵੇਂ ਇਕੱਠੇ ਹੋਣਾ ਫਿਰ ਗੱਲ ਸੁਭਾਵਾਨ ਹੁੰਦੀ ਹੈ ਤੋ ਚੌਂਕੀ ਪਰਿਕਰਮਾ ਚ ਫਿਰਦੀ ਆ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਹੈ ਉਹ ਜਦੋਂ ਚੌਂਕੀ ਦਰਬਾਰ ਸਾਹਿਬ ਜਾਂਦੀ ਹੈ ਨਾ ਭਗਤ ਆਪਣਾ ਮਹੰਤ ਜੀ ਹੋਰਾਂ ਨੂੰ ਪਤਾ ਮਹਾਂਪੁਰਸ਼ਾਂ ਨੂੰ ਉਦੋਂ ਕੀਰਤਨ ਬੰਦ ਹੋ ਜਾਂਦਾ ਉਸ ਸਮੇਂ ਕੀਰਤਨ ਬੰਦ ਹੋ ਜਾਂਦਾ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੇਲੇ ਦੀ ਸਮੇਂ ਦੀ ਰੀਤ ਐਂ ਅੱਜ ਤੱਕ ਚੱਲ ਰਹੀ ਆ ਕੀਰਤਨ ਕਿਉਂ ਬੰਦ ਹੋ ਜਾਂਦਾ ਉਦੋਂ ਵੀ ਵੀ ਬਾਬਾ ਬੁੱਢਾ ਸਾਹਿਬ ਜੀ ਆ ਗਏ ਨੇ ਇਹਨਾਂ ਦੀ ਗੱਲ ਸੁਣੀ ਹੈ ਹੁਣ ਆਪਾਂ ਹਵਾ ਬੰਦ ਹੋ ਜਾਵੇ ਤਾਂ ਕੀਰਤਨ ਅੱਜ ਤਾਂ ਵੀ ਕੀਰਤਨ ਬੰਦ ਹੋ ਜਾਂਦਾ ਉਹ ਜਾ ਕੇ ਅਰਦਾਸ ਕਰਦੇ ਨੇ ਚੌਂਕੀ ਵਾਲੇ ਕੁਛ ਸ਼ਬਦ ਪੜ੍ਹਦੇ ਨੇ ਜਦੋਂ ਉਹਨਾਂ ਨੇ ਅਰਦਾਸ ਕਰਤੀ ਆ ਗਏ ਤੇ ਫਿਰ ਕੀਰਤਨ ਫਿਰ ਸ਼ੁਰੂ ਹੋ ਜਾਂਦਾ ਸੋ ਮੇਰਾ ਕਹਿਣ ਤੋਂ ਭਾਵ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਆਏ ਨੇ ਸਾਨੂੰ ਹੁਣ ਬੋਲਣ ਦਾ ਅਧਿਕਾਰ ਆਪੇ ਹੀ ਛੱਡ ਦੇਣਾ ਚਾਹੀਦਾ ਸਮਾਂ ਵੀ ਹੋ ਗਿਆ ਅਤੇ ਸਾਡੇ ਦਿਲਾਂ 'ਚ ਇਹਨਾਂ ਦਾ ਸਤਿਕਾਰ ਵੀ ਜਦੋਂ ਕੋਈ ਸਿਆਣਾ ਆ ਜਾਵੇ ਉਹ ਆਪਣੇ ਬਚਨ ਛੱਡ ਦਿਓ ਉਹਨਾਂ ਸਿਆਣਿਆਂ ਦੇ ਤਜਰਬੇ ਵਾਲਿਆਂ ਦੇ ਬਚਨ ਸੁਣੀਏ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਤੱਕ ਲੰਬੀ ਸੇਵਾ ਨਿਭਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਸੰਪਟ ਜਿਹਨਾਂ ਨੂੰ ਕਿਹਾ ਗਿਆ ਜਦੋਂ ਉਹ ਆ ਜਾਂਦੇ ਸੀ ਨਾ ਦਰਬਾਰ ਸਾਹਿਬ ਤੋਂ ਕੀਰਤਨ ਵੀ ਬੰਦ ਹੋ ਜਾਂਦਾ ਸੀ ਅੱਜ ਵੀ ਹੁੰਦਾ ਤੇ ਜਦੋਂ ਸਿਆਣੇ ਆ ਜਾਣ ਆਪਾਂ ਉਦੋਂ ਬੈਠ ਕੇ ਧਿਆਨ ਨਾਲ ਇਹਨਾਂ ਦੇ ਭਜਨ ਸੁਣਨੇ ਮੈਂ ਵੀ ਸੁਣਾਂਗਾ ਤੁਸੀਂ ਵੀ ਸੁਣਿਓ ਸਤਿਕਾਰਯੋਗ ਸਾਡੇ ਮਹੰਤ ਜੀ ਮਹੰਤ ਤਰਲੋਚਨ ਸਿੰਘ ਜੀ ਜੋ ਬਾਬਾ ਬਕਾਲਾ ਸਾਹਿਬ ਵਿਖੇ ਮਹਾਨ ਸੇਵਾਵਾਂ ਨੇ ਇਹਨਾਂ ਦੀਆਂ ਵੱਡੀ ਸੇਵਾ ਕੀਤੀ ਸਾਰੀ ਉਮਰ ਹੈੱਡ ਗ੍ਰੰਥੀ ਰਹੇ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਕੀਤਾ ਉਹ ਆਏ ਆ ਮੈਂ ਦਿਲ ਦੀਆਂ ਗਹਿਰਾਈਆਂ ਵਿੱਚ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਗਏ ਨੇ ਅੱਜ ਦੀ ਕਥਾ ਇੱਥੇ ਹੀ ਸਮਾਪਤ ਆ ਕੱਲ੍ਹ ਦਾ ਸਮਾਂ ਹੋਇਆ ਵੇਖ ਲਾਂਗੇ ਮੈਨੂੰ ਤਾਂ ਅੱਜ ਦਾ ਇਹ ਹੋਮ ਹੋਇਆ ਸੀਗਾ ਜੇ ਕਰਾਂਗੇ ਦੁਪਹਿਰ ਇਤਿਹਾਸ ਜਿਹੜਾ ਬੜਾ ਰੌਚਕ ਇਤਿਹਾਸ ਆ ਰਿਹਾ ਹੈ ਉਹ ਜਿਵੇਂ ਪ੍ਰਬੰਧ ਕਹਿਣਗੇ ਮੈਂ ਤਾਂ ਕੱਲ੍ਹ ਹੀ ਆਇਆ ਸੀ ਅੱਜ ਮੈਨੂੰ ਸਿੰਘ ਕਹਿੰਦੇ ਵੀ ਕਥਾ ਮੈਂ ਚਲੋ ਆਪਾਂ ਭਰਿਆਉਣੇ ਹਾਜ਼ਰੀ ਫਿਰ ਅਤੇ ਇਹ ਵੀ ਮੈਨੂੰ ਪਤਾ ਲੱਗਿਆ ਸੀਗਾ ਵੀ ਮੈਂ ਮਹਾਂਪੁਰਸ਼ ਆਏ ਉਹਨਾਂ ਦਰਸ਼ਨ ਦਦਾਰੇ ਵੀ ਕਰਦੇ ਨੇ ਚਲੇ ਵੀ ਮੇਰੇ ਵੱਡੇ ਭਾਗ ਦਰਸ਼ਨ ਹੋ ਗਏ ਨੇ ਇੱਥੇ ਆਪਾਂ ਸਮਾਪਤੀ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਏ ਸੁਖ ਸੈਲ। ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ। ਬਾਬਾ ਜੀ ਹੁਣਾਂ ਨੂੰ ਤਕਰੀਬਨ ਜਿੰਨੇ ਵੀ ਇੱਥੇ ਯੂਥ ਵਾਲੇ ਸਿੰਘ ਬੈਠੇ ਹੋਏ ਨੇ ਪਤਾ ਹੈ ਵੀ ਪਿੱਛੇ ਕੈਂਪ ਦੇ ਵਿੱਚ ਇੱਕ ਵਾਰ ਬਾਬਾ ਜੀ ਆਏ ਸਨ ਅਤੇ ਹਾਜ਼ਰੀ ਭਰੀ ਸੀ। ਸੋ ਜਿਉਂ ਆਇਆਂ ਆਖਦੇ ਹਾਂ ਇਹਨਾਂ ਨੂੰ, ਧੰਨਵਾਦੀ ਹਾਂ ਇਹਨਾਂ ਦੇ। ਆਪ ਸਭ ਨੂੰ ਕਥਾ ਦੁਆਰਾ ਨਿਹਾਲ ਕੀਤਾ ਹੈ, ਸੋ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲਿਆਂ ਦਾ। ਸੋ ਜਿੱਥੇ ਬਾਬਾ ਜੀ ਹੋਰਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਸਿਰੋਂ ਪਾਓ ਗੁਰੂ ਘਰ ਦੀ ਬਖਸ਼ਿਸ਼, ਉੱਥੇ ਨਾਲ ਹੀ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਬਾਬਾ ਤਰਲੋਚਨ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਬਕਾਲਾ ਸਾਹਿਬ ਵਾਲੇ, ਉਹਨਾਂ ਨੂੰ ਵੀ ਬੇਨਤੀ ਹੈ ਕਿਉਂਕਿ ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਆਪ ਜੀ ਨੂੰ ਸਰਵਣ ਕਰਵਾਉਣੀ ਹੈ। ਸੋ ਬਾਬਾ ਜੀ ਹੋਣਾ ਦਾ ਵੀ ਆਖਰੀ ਅੱਜ ਦਾ ਦੀਵਾਨ ਹੈ ਇਸ ਸਟੇਜ ਦੇ ਉੱਤੇ, ਉਹਨਾਂ ਨੂੰ ਬੇਨਤੀ ਹੈ ਵੀ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਓ ਉਹ ਵੀ ਇੱਥੇ ਆਣ ਕੇ ਲੈਣ, ਉਸ ਤੋਂ ਬਾਅਦ ਉਹ ਕਥਾ ਦੀ ਆਰੰਭਤਾ ਕਰਨਗੇ। ਸੋ ਮੈਂ ਬੇਨਤੀ ਕਰਦਾ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਵਾਲਿਆਂ ਨੂੰ, ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਓ ਜ਼ਰੂਰ ਲੈਣ ਇੱਥੇ ਆ ਕੇ। ਨਾਲ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ ਗਰੇਵਾਲ ਗੁਰੂ ਘਰ ਦੇ ਮੁੱਖ ਸੇਵਾਦਾਰ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਨਾਲ। ਸੋ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਓ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਵਾਲਿਆਂ ਨੂੰ, ਅਤੇ ਨਾਲ ਹੀ ਸਤਿਕਾਰਯੋਗ ਬਾਬਾ ਤਰਲੋਚਨ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਵੀ ਅੱਜ ਦਾ ਇਹ ਲਾਸਟ ਦੀਵਾਨ ਹੈ ਇਸ ਸਟੇਜ ਦੇ ਉੱਪਰ। ਆਓ ਸਤਿਕਾਰਯੋਗ ਬਾਬਾ ਜੀ ਹੋਰਾਂ ਪਾਸੋਂ ਆਪਾਂ ਕਥਾ ਵਿਚਾਰ ਸਰਵਣ ਕਰੀਏ ਜੋ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਨਿਤਾ ਪ੍ਰਤੀ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ। ਕ੍ਰਿਤ ਭਾਈ ਰਤਨ ਸਿੰਘ ਜੀ ਪੰਗੂ ਹੋਰਾਂ ਦੀ, ਆਪਣੇ ਪੁਰਖਿਆਂ ਦਾ ਇਤਿਹਾਸ, ਬਾਬਾਣੀਆਂ ਕਹਾਣੀਆਂ, ਪੁੱਤ ਸੁਪੁੱਤ ਕਰੇਨ, ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਓ ਆਪਾਂ ਸਾਰੇ ਇਤਿਹਾਸ ਦੇ ਨਾਲ ਜੁੜੀਏ ਜੀ। ਸੋ ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਬਾਬਾ ਜੀ ਹੋਰਾਂ ਦਾ, ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ ਵਾਲਿਆਂ ਦਾ, ਜਿਨ੍ਹਾਂ ਨੇ ਸਮੇਂ 'ਚੋਂ ਸਮਾਂ ਕੱਢ ਕੇ ਇੱਥੋਂ ਦੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਕੀਤੇ ਹਨ ਅਤੇ ਕਥਾ ਦੁਆਰਾ ਨਿਹਾਲ ਕੀਤਾ ਹੈ। ਸੋ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਸਤਿਕਾਰਯੋਗ ਬਾਬਾ ਜੀ ਹੋਰਾਂ ਪਾਸੋਂ ਆਪਾਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਗੁਰੂ ਰੂਪ ਖਾਲਸਾ ਜੀ, ਬਖਸ਼ਿਸ਼ ਹੋਈ ਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ।

ਨਿਤਨੇਮ ਹੋਏ ਬਾਬਾ ਜੀ ਬਾਬਾ ਸੁਰਜੀਤ ਸਿੰਘ ਜੀ ਮਿਹਰ ਵਾਲੇ ਉਹਨਾਂ ਮਹਾਂਪੁਰਖਾਂ ਨੇ ਕਥਾ ਦੁਆਰਾ ਹਾਜ਼ਰੀ ਭਰੀ ਆ। ਹੁਣ ਦਾਸ ਨੂੰ ਹੁਕਮ ਹੋਇਆ ਕਥਾ ਦੀ ਹਾਜ਼ਰੀ ਵਾਸਤੇ। ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਆਪਾਂ ਸਤਨਾਮ ਵਾਹਿਗੁਰੂ ਜਪੀਏ।

ਆਪਾਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਜੋ ਲੜੀਵਾਰ ਕਥਾ ਚੱਲ ਰਹੀ ਆ, ਕੱਲ੍ਹ ਦੇ ਵਿਭਾਗ ਸਮੇਂ ਵਿੱਚ ਆਪਾਂ ਸਰਵਣ ਕੀਤਾ ਸੀ, ਭਾਈ ਤਾਰੂ ਸਿੰਘ ਨੇ ਜਿਹੜੇ ਵਚਨ ਕੀਤੇ ਸੀ, ਮੈਂ ਨਵਾਬ ਨੂੰ ਜੁੱਤੀ ਦੇ ਅੱਗੇ ਲਾ ਕੇ ਖੜਾਂਗਾ, ਉਹ ਭਾਈ ਤਾਰੂ ਸਿੰਘ ਦੇ ਵਚਨ ਪਰਮਾਤਮਾ ਨੇ ਪੂਰੇ ਕੀਤੇ। ਖਾਲਸਾ ਜੀ ਖਾਨ ਬਹਾਦਰ ਦੀ ਅਚਾਨਕ ਮੌਤ ਹੋ ਗਈ, ਭਾਈ ਤਾਰੂ ਸਿੰਘ ਨੂੰ ਜਾ ਕੇ ਦੱਸਿਆ ਗੁਰੂ ਕੇ ਸਿੱਖਾਂ ਨੇ ਕਿ ਖਾਨ ਬਹਾਦਰ ਨਵਾਬ ਦੀ ਮੌਤ ਹੋ ਗਈ ਆ, ਮਰ ਗਿਆ, ਕੁੱਪਾ ਰੁੜ ਗਿਆ, ਖਾਲਸਾ ਜੀ ਬੜਾ ਜ਼ੁਲਮ ਕਰਨ ਵਾਲਾ ਇਹ ਨਵਾਬ ਸੀ ਖਾਨ ਬਹਾਦਰ, ਜਿਹੜਾ ਗੁਰੂ ਕੇ ਸਿੱਖਾਂ ਦੇ ਉੱਤੇ ਬਹੁਤ ਜ਼ੁਲਮ ਕਰਦਾ ਸੀਗਾ, ਪਾਪ ਕਰਦਾ ਸੀ। ਭਾਈ ਤਾਰੂ ਸਿੰਘ ਦੀ ਸਾਖੀ ਆਪ ਜੀ ਨੇ ਸਰਵਣ ਕੀਤੀ ਆ ਕਿ ਭਾਈ ਤਾਰੂ ਸਿੰਘ ਦਾ ਉਹਨਾਂ ਨੇ ਖੋਪਰਾ ਸਿਹ ਦੇ ਤੋਂ ਖੋਪਰੇ ਲਵਾ ਦਿੱਤੀ ਸੀ, ਤੇ ਗੁਰੂ ਕੇ ਸਿੱਖਾਂ ਦੀ ਧਰਮਸ਼ਾਲਾ ਸੀ, ਉੱਥੇ ਭਾਈ ਤਾਰੂ ਸਿੰਘ ਨੂੰ ਬਹਾਏ, ਕਹਿਣ ਲੱਗੇ ਜਦੋਂ ਚਲਾਣਾ ਕਰ ਜੂਗਾ ਤਾਂ ਸੰਸਕਾਰ ਕਰ ਦਿਓ। ਪਰ ਭਾਈ ਤਾਰੂ ਸਿੰਘ ਨੇ ਵਚਨ ਕੀਤੇ ਹੋਏ ਸੀਗੇ, ਇਹਨਾਂ ਨਵਾਬ ਨੂੰ ਮੈਂ ਜੁੱਤੀ ਅੱਗੇ ਲਾ ਕੇ ਖੜਾਂਗਾ। ਖਾਲਸਾ ਜੀ ਤੇ ਉਹ ਵਚਨ ਪੂਰੇ ਹੋਏ, ਨਵਾਬ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਬੜਾ ਦੁਖੀ ਹੋਇਆ। ਜਿਹੜੇ ਵੀ ਕੋਈ ਹਕੀਮ ਡਾਕਟਰ ਆਉਂਦੇ ਇਲਾਜ ਵਾਸਤੇ, ਜਿਉਂ ਜਿਉਂ ਆਪਣਾ ਯਤਨ ਕਰਨਾ ਚਾਹੁੰਦੇ ਆ ਜ਼ਿਆਦਾ ਦੁੱਖ ਹੁੰਦਾ, ਕਿਉਂ ਜਿਹੜਾ ਪਿਸ਼ਾਬ ਦਾ ਬੰਨ ਇਹਦਾ ਦੁੱਖ ਬਹੁਤ ਵੱਡਾ ਹੁੰਦਾ। ਬਹੁਤਾ ਦੁਖੀ ਹੋਇਆ ਖਾਨ ਬਹਾਦਰ, ਆਪਣੇ ਪੀਰਾਂ ਪੈਗੰਬਰਾਂ ਨੂੰ ਯਾਦ ਕਰਦਾ, ਜਦੋਂ ਪੀਰ ਪੈਗੰਬਰ ਆਉਂਦੇ ਆ ਤੇ ਉਹਨਾਂ ਨੂੰ ਸ਼ਹੀਦ ਸਿੰਘ ਜਿਨ੍ਹਾਂ ਨੇ ਨੀਲੇ ਬਾਣੇ ਪਹਿਨੇ ਹੋਏ ਨੇ, ਉਹ ਬੜੇ ਬੜੇ ਮੋਟੇ ਸਲੋਤਰ ਲੈ ਕੇ ਤੇ ਉਹਨਾਂ ਨੂੰ ਸੋਟੇ ਮਾਰ ਮਾਰ ਕੇ ਭਜਾ ਦਿੰਦੇ ਆ। ਕੋਈ ਪੇਸ਼ ਨਹੀਂ ਗਈ ਨਵਾਬ ਦੇ, ਫਿਰ ਨਵਾਬ ਨੇ ਖਾਲਸੇ ਪੰਥ ਦੀ ਸ਼ਰਨ ਲਈ ਤੇ ਗੁਰੂ ਕੇ ਸਿੱਖ ਦਾ ਜਿਹੜਾ ਸਰਾਫ ਆ ਇਹ ਗੁਰੂ ਕੇ ਸਿੱਖ ਹੀ ਹਟਾ ਸਕਦੇ ਆ, ਦੂਜਾ ਨਹੀਂ ਕੋਈ ਹਟਾ ਸਕਦਾ। ਫਿਰ ਖਾਲਸਾ

ਉਹਨਾਂ ਦੇ ਚਰਨਾਂ ਦੇ ਨਮਸਕਾਰ ਕਰ ਤੇ ਮੇਰੀ ਵੱਲੋਂ ਬੇਨਤੀ ਕਰ ਵੀ ਨਵਾਬ ਕਹਿੰਦਾ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆ, ਮੈਂ ਬਹੁਤ ਵੱਡਾ ਪਾਪ ਕੀਤਾ ਤੇ ਮੈਂ ਤਾਰੂ ਸਿੰਘ ਦੇ ਪੈਰੀ ਪੈਣਾ, ਭਾਈ ਤਾਰੂ ਸਿੰਘ ਮੇਰੇ ਤੇ ਮਿਹਰ ਕਰੇ, ਮੇਰਾ ਜਿਹੜਾ ਪਿਸ਼ਾਬ ਦਾ ਦੁੱਖ ਹੈ ਇਹ ਹਟ ਜਾਵੇ। ਜਦੋਂ ਸ਼ਵੇਕ ਸਿੰਘ ਜੀ ਗਏ ਨਵਾਬ ਵੱਲੋਂ ਜਾ ਕੇ ਬੇਨਤੀ ਕੀਤੀ ਭਾਈ ਤਾਰੂ ਸਿੰਘ ਨੂੰ, ਤੇ ਭਾਈ ਤਾਰੂ ਸਿੰਘ ਕਹਿੰਦੇ ਸ਼ਵੇਕ ਸਿੰਘ ਤੋਂ ਦੁਸ਼ਟ ਜੀ ਦੀ ਸਿਫਾਰਿਸ਼ ਆ ਗਿਆ, ਇਹਦਾ ਦੁਸ਼ਟ ਆ ਗੁਰੂ ਕੇ ਸਿੱਖਾਂ ਨੂੰ ਦੁੱਖ ਦੇਣ ਵਾਲਾ, ਗੁਰੂ ਕੇ ਸਿੱਖਾਂ ਤੇ ਜ਼ੁਲਮ ਕਰਨ ਵਾਲਾ ਪਾਪੀ ਆ, ਤੇ ਉਹਦੀ ਸਿਫਾਰਿਸ਼ ਵਾਸਤੇ ਆ ਗਿਆ। ਭਾਈ ਸ਼ਵੇਕ ਸਿੰਘ ਨੇ ਬੇਨਤੀ ਕੀਤੀ, ਇਹ ਬਾਬਾ ਜੀ ਹੁਣ ਨਵਾਬ ਦਾ ਮਾਣ ਟੁੱਟ ਗਿਆ, ਨਵਾਬ ਨੇ ਖਾਲਸੇ ਪੰਥ ਦੀ ਸ਼ਰਨ ਲਈ ਆ, ਤੇ ਤੁਸੀਂ ਕਿਰਪਾ ਕਰੋ। ਫਿਰ ਭਾਈ ਤਾਰੂ ਸਿੰਘ ਨੇ ਬਚਨ ਕੀਤਾ ਇਹ ਵੀ ਤੂੰ ਖਾਲਸੇ ਪੰਥ ਪਾਸ ਜਾ, ਜਿੱਥੇ ਤਤ ਖਾਲਸਾ ਗੁਰੂ ਕਾ ਪੰਥ ਆ ਉੱਥੇ ਜਾ, ਜੋ ਹੁਕਮ ਕਰਨਗੇ, ਜੋ ਖਾਲਸਾ ਪੰਥ ਹੁਕਮ ਕਰੇਗਾ ਉਹ ਮੈਨੂੰ ਪ੍ਰਵਾਨ ਹੋਵੇਗਾ। ਫਿਰ ਖਾਲਸਾ ਜੀ ਭਾਈ ਸੁਬੇਗ ਸਿੰਘ ਖਾਲਸੇ ਪੰਥ ਪਾਸ ਗਏ, ਤੇ ਖਾਲਸੇ ਪੰਥ ਵਿੱਚ ਮੁਖੀ ਸੀ ਨਵਾਬ ਕਪੂਰ ਸਿੰਘ ਜੀ, ਜੋ ਮਹਾਨ ਜਹੇਦਾਰ ਹੋਏ ਜਿਨ੍ਹਾਂ ਨੇ ਪੰਥ ਖਾਲਸੇ ਦੀ ਸੇਵਾ ਕੀਤੀ। ਨਵਾਬੀ ਲੈ ਕੇ ਵੀ ਉਹਨਾਂ ਦਾ ਮਨ ਅੱਗੇ ਨੂੰ ਵੀ ਨੀਵਾਂ ਹੋ ਗਿਆ, ਤੇ ਖਾਲਸੇ ਪੰਥ ਦਾ ਜੋ ਤਬੇਲਾ ਸੀ ਦਲ ਪੰਥ, ਉਹ ਘੋੜਿਆਂ ਦੀ ਲਿੱਦ ਢਾਉਂਦੇ ਹੁੰਦੇ ਸੀ, ਲਿੱਦੜਾ ਪਿੱਛੇ ਕਰਦੇ ਹੁੰਦੇ ਸੀ, ਘੋੜਿਆਂ ਦੇ ਥੱਲੇ ਥਾਂ ਸਾਫ ਕਰਦੇ ਹੁੰਦੇ ਸੀ ਨਵਾਬ ਕਪੂਰ ਸਿੰਘ ਜੀ। ਪਹਿਲਾਂ ਤਾਂ ਨਵਾਬੀ ਲੈਂਦੇ ਨਹੀਂ ਸੀ, ਕਹਿੰਦੇ ਤੁਸਾਂ ਮੈਨੂੰ ਨਵਾਬੀ ਦੇ ਕੇ ਤੇ ਪਲੰਗ ਦੇ ਉੱਤੇ ਪਾ ਦੇਣਾ ਤੇ ਮੇਰੀ ਸੇਵਾ ਖੋਹ ਲੈਣੀ ਆ, ਮੈਂ ਨਹੀਂ ਲੈਂਦਾ ਨਵਾਬੀ। ਗੁਰੂ ਕੇ ਪੰਥ ਨੇ ਬੜੀ ਨਿਮਰਤਾ ਸਹਿਤ ਬੇਨਤੀਆਂ ਕੀਤੀਆਂ, ਬਾਬਾ ਜੀ ਨਵਾਬੀ ਲੈ ਲਓ, ਤੁਸੀਂ ਸੇਵਾ ਕਰੀ ਜਾਇਓ, ਸੇਵਾ ਤੋਂ ਨਹੀਂ ਤੁਹਾਨੂੰ ਕੋਈ ਰੋਕਦਾ। ਫਿਰ ਕਹਿੰਦੇ ਪੰਥ ਦੇ ਪੰਜਾਂ ਸਿੰਘਾਂ ਦੇ ਚਰਨੀ ਸੁਹਾ ਕੇ ਨਵਾਬੀ, ਫਿਰ ਨਵਾਬ ਕਪੂਰ ਸਿੰਘ ਨੇ ਉਹ ਨਵਾਬੀ ਪ੍ਰਵਾਨ ਕੀਤੀ ਸੀ। ਨਵਾਬ ਬਣ ਕੇ ਵੀ ਉਹਨਾਂ ਦਾ ਮਨ ਅੱਗੇ ਨਾਲੋਂ ਵੀ ਨਿਮਰਤਾ ਵਿੱਚ ਆ ਗਿਆ, ਉਹਨਾਂ ਨੇ ਸੇਵਾ ਨਹੀਂ ਛੱਡੀ ਗੁਰੂ ਕੇ ਪੰਥ ਦੇ। ਜਿਹੜੇ ਗੁਰੂ ਕੇ ਪੰਥ ਦੇ ਰਾਕੀ ਘੋੜੇ ਉਹਨਾਂ ਦੇ ਲਿੱਦ ਢਾਉਂਦੇ ਰਹੇ, ਲਦੈੜਾ ਪਿੱਛੇ ਕਰਦੇ ਰਹੇ, ਝਾੜੂ ਮਾਰਦੇ ਰਹੇ, ਸੇਵਾ ਕਰਦੇ ਰਹੇ, ਤੇ ਖਾਲਸਾ ਜੀ ਉਹ ਗੁਰੂ ਕੇ ਪੰਥ ਵਿੱਚ ਨਵਾਬ ਸੀ, ਮੁਖੀ ਸੀ ਪੰਥ ਦੇ। ਜਦੋਂ ਭਾਈ ਸ਼ਵੇਕ ਸਿੰਘ ਨੇ ਜਾ ਕੇ ਨਿਮਸਕਾਰਾਂ ਕੀਤੀਆਂ, ਫਤਿਹ ਬੁਲਾਈ, ਭੇਟਾ ਚੜ੍ਹਾਈ, ਤੇ ਨਵਾਬ ਕਪੂਰ ਸਿੰਘ ਨੇ ਸ਼ਵੇਕ ਸਿੰਘ ਦੀ ਸੁੱਖ ਸਾਂਦ ਪੁੱਛੀ, ਫਿਰ ਤਾਰੂ ਸਿੰਘ ਦੇ ਬਾਰੇ ਪੁੱਛਿਆ। ਜਦੋਂ ਭਾਈ ਤਾਰੂ ਸਿੰਘ ਦੀ ਗਾਥਾ ਕਹੀ ਸ਼ਵੇਕ ਸਿੰਘ ਨੇ, ਨਵਾਬ ਨੇ ਉਹਨਾਂ ਦੀ ਖੋਪਰੀ ਸਿਰ ਤੋਂ ਉਤਾਰ ਦਿੱਤੀ ਆ। ਉਸੇ ਵੇਲੇ ਪੰਥ ਨੂੰ ਬੜਾ ਭਾਰੀ ਗੁੱਸਾ ਆ ਗਿਆ, ਬੜਾ ਵੀਰ ਰਸ ਆ ਗਿਆ,

ਤੇ ਖਾਲਸਾ ਜੀ ਫਿਰ ਭਾਈ ਸ਼ਵੇਕ ਸਿੰਘ ਨੇ ਬੇਨਤੀ ਕੀਤੀ ਖਾਲਸਾ ਜੀ ਭਾਈ ਤਾਰੂ ਸਿੰਘ ਨੇ ਬਚਨ ਕਹਿ ਦਿੱਤਾ ਵਾ ਵੀ ਮੈਂ ਨਵਾਬ ਨੂੰ ਜੁੱਤੀ ਦੇ ਅੱਗੇ ਲਾ ਕੇ ਖੜਾਂਗਾ ਤੇ ਖਾਲਸਾ ਜੀ ਨਵਾਬ ਦੀ ਤਾਂ ਮੌਤ ਆ ਜਾਣੀ ਆ ਅੱਜ ਆ ਜੇ ਕੱਲ ਆ ਜੇ ਨਵਾਬ ਨੇ ਤੇ ਮਰ ਜਾਣਾ ਭਾਈ ਤਾਰੂ ਸਿੰਘ ਦਾ ਵਚਨ ਪੂਰਾ ਹੋ ਜਾਣਾ ਖਾਲਸਾ ਜੀ ਸ਼ਾਂਤੀ ਕਰੋ ਹੁਣ ਨਵਾਬ ਨੇ ਖਾਲਸੇ ਪੰਥ ਦੀ ਸ਼ਰਨ ਲਈ ਆ ਵੀ ਮੈਂ ਖਾਲਸੇ ਪੰਥ ਦੀ ਸ਼ਰਨ ਵਾਂ ਤੇ ਮੇਰਾ ਪਿਸ਼ਾਬ ਦਾ ਜਿਹੜਾ ਦੁੱਖ ਆ ਬੰਨ ਪਿਆ ਵਾ ਇਹ ਟੁੱਟ ਜੇ ਤੇ ਉਦੋਂ ਬਾਅਦ ਫਿਰ ਧਾਰੂ ਭਾਈ ਤਾਰੂ ਸਿੰਘ ਦਾ ਵਚਨ ਪੂਰਾ ਹੋ ਜੇ ਮੇਰੀ ਮੌਤ ਹੋ ਜੇ ਭਾਈ ਤਾਰੂ ਸਿੰਘ ਮੈਨੂੰ ਅੱਗੇ ਲਾ ਕੇ ਚਲਿਆ ਜਾਵੇ ਪਰ ਇੱਕ ਵਾਰ ਮੇਰਾ ਪਿਸ਼ਾਬ ਦਾ ਜਿਹੜਾ ਦੁੱਖ ਆ ਇਹ ਖਾਲਸਾ ਦੂਰ ਕਰੇ ਮੈਂ ਖਾਲਸੇ ਪੰਥ ਦੀ ਸ਼ਰਨ ਲਈ ਆ ਇਹ ਭਾਈ ਸ਼ਵੇਕ ਸਿੰਘ ਨੇ ਨਿਮਰਤਾ ਸਹਿਤ ਬੇਨਤੀਆਂ ਕੀਤੀਆਂ ਖਾਲਸਾ ਜੀ ਨਵਾਬ ਦੀ ਤਾਂ ਮੌਤ ਹੋ ਹੀ ਜਾਣੀ ਆ ਭਾਈ ਤਾਰੂ ਸਿੰਘ ਦੇ ਵਚਨ ਪੂਰੇ ਹੋਣੇ ਆ ਉਹਦੇ ਵਿੱਚ ਕੋਈ ਢਿੱਲ ਨਹੀਂ ਪਰ ਖਾਲਸਾ ਜੀ ਨਵਾਬ ਨੇ ਸ਼ਰਨ ਲਈ ਆ ਗੁਰੂ ਕੇ ਪੰਥ ਦੀ ਫਿਰ ਖਾਲਸਾ ਜੀ ਗੁਰੂ ਕੇ ਪੰਥ ਨੇ ਦੀਵਾਨ ਲਾਇਆ ਦੀਵਾਨ ਲਾ ਕੇ ਪੰਜਾਂ ਸਿੰਘਾਂ ਕੋ ਅਰਦਾਸ ਕਰਵਾ ਤੀ ਤੇ ਇਹ ਗੁਰੂ ਕੇ ਪੰਥ ਨੇ ਵਚਨ ਦਿੱਤਾ ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਹੋਵੇ ਤੇ ਉਹ ਨਵਾਬ ਦੇ ਸਿਰ ਦੇ ਵਿੱਚ ਵੱਜੇ ਫੇਰ ਨਵਾਬ ਦਾ ਜਿਹੜਾ ਪਿਸ਼ਾਬ ਦਾ ਬੰਨ ਹੈ ਟੁੱਟ ਜਾਏਗਾ ਇਹ ਦੁੱਖ ਦੂਰ ਹੋ ਜਾਏਗਾ ਖਾਲਸਾ ਜੀ ਭਾਈ ਸ਼ਵੇਕ ਸਿੰਘ ਗੁਰੂ ਕੇ ਪੰਥ ਕੋ ਇਹ ਆਗਿਆ ਲੈ ਕੇ ਤੇ ਨਵਾਬ ਕੋ ਆਇਆ ਨਵਾਬ ਨੂੰ ਗੱਲ ਦੱਸੀ ਆ ਕੇ ਸਾਰੀ ਤੇ ਨਵਾਬ ਕਹਿਣ ਲੱਗਾ ਭਾਈ ਤਾਰੂ ਸਿੰਘ ਦਾ ਜੋੜਾ ਲਿਆਓ ਤੇ ਪਹਿਲਾ ਜੋੜਾ ਤੇ ਲੱਭਾ ਨਾ ਫਿਰ ਨਵਾਬ ਨੇ ਨਵਾਂ ਜੋੜਾ ਮੰਗਾਇਆ ਨਵਾਂ ਜੋੜਾ ਮੰਗਾ ਕੇ ਭਾਈ ਤਾਰੂ ਸਿੰਘ ਦੀ ਚਰਨੀ ਪਾਇਆ ਉਹਨਾਂ ਦੇ ਪੈਰਾਂ ਵਿੱਚ ਪਾਇਆ ਜੋੜਾ ਉਹ ਜੋੜਾ ਭਾਈ ਸ਼ਵੇਕ ਸਿੰਘ ਜੀ ਲੈ ਕੇ ਆਏ ਤੇ ਖਾਲਸਾ ਜੀ ਉਹ ਜੋੜਾ ਨਵਾਬ ਦੇ ਸਿਰ ਵਿੱਚ ਵੱਜਾ ਤੇ ਫਿਰ ਨਵਾਬ ਦਾ ਜਿਹੜਾ ਪਿਸ਼ਾਬ ਦਾ ਬੰਨ ਟੁੱਟ ਗਿਆ ਜਿਹੜੀ ਇਹਨੂੰ ਤਕਲੀਫ ਸੀ ਜਿਹੜਾ ਦੁੱਖ ਸੀ ਉਹ ਨਵਾਬ ਦਾ ਦੁੱਖ ਦੂਰ ਹੋ ਗਿਆ ਤੇ ਖਾਲਸਾ ਜੀ ਨਵਾਬ ਬੜਾ ਪ੍ਰਸੰਨ ਹੋਇਆ ਨਵਾਬ ਕਹਿੰਦਾ ਮੈਂ ਖਾਲਸੇ ਪੰਥ ਦੀ ਕਲਾ ਪਰਤਾ ਕੇ ਦੇਖ ਲਈ ਆ ਜੋ ਸਤਿਗੁਰੂ ਨੇ ਬਚਨ ਕਹੇ ਆ

ਬੜੀ ਖੁਸ਼ੀ ਕੀਤੀ। ਸਾਰੇ ਸ਼ਹਿਰ ਵਿੱਚ ਦੀਪਮਾਲਾ ਜਗਾਈ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਤੇ ਖਾਲਸਾ ਜੀ ਭਾਈ ਤਾਰੂ ਸਿੰਘ ਦਾ ਵਜਨ ਤਾਂ ਪੂਰਾ ਹੋਣਾ ਸੀ, ਥੋੜੇ ਦਿਨ ਹੀ ਲੰਘੇ, ਅਚਾਨਕ ਨਵਾਬ ਦੀ ਮੌਤ ਹੋ ਗਈ। ਇਹਦੇ ਕੁੱਪਾ ਰੁੜ ਗਿਆ, ਪਾਪੀ ਜਿਹੜਾ ਦੁਸ਼ਟ ਗੁਰੂ ਕੀ ਸਿੱਖਾਂ ਨੂੰ ਮਾਰਦਾ ਸੀ, ਸਜਾਵਾਂ ਦਿੰਦਾ ਸੀ, ਉਹਦੀ ਮੌਤ ਹੋ ਗਈ ਤਾਰੂ ਸਿੰਘ ਦੇ ਵਚਨਾਂ ਕਰਕੇ। ਐਸੇ ਭਾਈ ਤਾਰੂ ਸਿੰਘ ਜੀ ਆ ਜਿਹੜੇ ਵਚਨ ਕੀਤੇ ਸੀ ਭਾਈ ਤਾਰੂ ਸਿੰਘ ਨੇ, ਮੈਂ ਜੁੱਤੀ ਦੇ ਅੱਗੇ ਲਾ ਕੇ ਖੜਾਂਗਾ, ਉਹ ਭਾਈ ਤਾਰੂ ਸਿੰਘ ਦੇ ਵਚਨ ਪੂਰੇ ਕਰ ਦਿੱਤੇ ਪਰਮਾਤਮਾ ਨੇ। ਤੇ ਖਾਲਸਾ ਜੀ ਫਿਰ ਭਾਈ ਤਾਰੂ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦਾ ਜਲ ਮੰਗਾਇਆ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦਾ ਜਲ ਮੰਗਾ ਕੇ ਇਸ਼ਨਾਨ ਕੀਤਾ ਤੇ ਜਪਜੀ ਸਾਹਿਬ ਦਾ ਪਾਠ ਕੀਤਾ, ਸਤਿਗੁਰੂ ਦੇ ਅੱਗੇ ਅਰਦਾਸ ਕੀਤੀ ਤੇ ਭਾਈ ਤਾਰੂ ਸਿੰਘ ਜੀ ਜੋਤੀ ਜੋਤ ਸਮਾ ਗਏ ਸਰੀਰ ਤੇ ਆ ਕੇ। ਤੇ ਖਾਲਸਾ ਜੀ ਨਵਾਬ ਨੂੰ ਕੀ ਸਜ਼ਾ ਮਿਲੀ ਦਰਗਾਹ ਦੇ ਵਿੱਚ? ਦਰਗਾਹ ਵਿੱਚ ਹੁਕਮ ਹੋਇਆ ਵੀ ਰੋਜ਼ ਦੀ ਇਹਨੂੰ ਘੋਰ ਨਰਕਾਂ ਦੇ ਵਿੱਚ ਪਾਓ ਤੇ 100 ਜੁੱਤੀ ਇਹਦੇ ਸਿਰ ਵਿੱਚ ਰੋਜ਼ ਵੱਜੇ, ਇਹ ਦਰਗਾਹ ਵਿੱਚੋਂ ਹੁਕਮ ਹੋਇਆ। ਤੇ ਭਾਈ ਤਾਰੂ ਸਿੰਘ ਨੂੰ ਕੁਰਸੀ ਤੇ ਬਾਇਆ ਤੇ ਕਿਹੜੀ ਪਦਵੀ ਮਿਲੀ ਸੱਚਖੰਡ ਚੋਂ? ਖਾਲਸਾ ਜੀ ਜਿੱਥੇ ਦਸਵੇਂ ਪਾਤਸ਼ਾਹ ਕਲਗੀਧਰ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਦਰਬਾਰ ਹੈ ਸੱਚਖੰਡ ਵਿੱਚ,

ਤੇ ਕਲਗੀਧਰ ਮਹਾਰਾਜ ਨੇ ਬਚਨ ਕਹਿਆ ਸੀ ਇਹ ਤਾਂ ਅੱਗੇ ਮੰਗੇ ਨੇ। ਤੇ ਮਾਤਾ ਜੀ ਨੇ ਕਿਹਾ ਮਹਾਰਾਜ ਜਦੋਂ ਬੱਚਿਆਂ ਦੀ ਮੰਗਣੀ ਕਰੀਏ ਸ਼ਗਨ ਲੱਗਣਾ ਤੇ ਘਰ ਵਿੱਚ ਸਲਾਹ ਕਰੀਦੀ ਆ ਫਿਰ ਪਤਾ ਹੁੰਦਾ ਵੀ ਕਿੱਥੋਂ ਸ਼ਗਨ ਆਇਆ ਵਿਚੋਲਾ ਕੌਣ ਆ। ਤੇ ਮਹਾਰਾਜ ਜੀ ਸਾਨੂੰ ਤੇ ਆਪ ਜੀ ਨੇ ਦੱਸਿਆ ਨੀ ਸਾਡੇ ਨਾਲ ਤੇ ਕੋਈ ਆਪ ਜੀ ਨੇ ਸਲਾਹ ਗੁਰਮਤਾ ਨਹੀਂ ਕੀਤਾ। ਆਪ ਜੀ ਕਹਿੰਦੇ ਜੇ ਇਹ ਸਾਹਿਬਜ਼ਾਦੇ ਮੰਗੇ ਹੋਏ ਆ ਲਾੜੀ ਮੌਤ ਨਾਲ ਇਹਨਾਂ ਦਾ ਵਿਆਹ ਹੋਣਾ। ਫਿਰ ਮਹਾਰਾਜ ਨੇ ਦੱਸਿਆ ਕਲਗੀਧਰ ਪਿਤਾ ਨੇ ਇਹ ਵੱਡੇ ਸਾਹਿਬਜ਼ਾਦੇ ਤਾਂ ਚਮਕੌਰ ਪਿੰਡ ਵਿੱਚ ਮੰਗੇ ਹੋਏ ਆ, ਮੰਗਣੀ ਹੋਈ ਇਹਨਾਂ ਦੀ ਲਾੜੀ ਮੌਤ ਨਾਲ ਇਹਨਾਂ ਦਾ ਵਿਆਹ ਹੋਣਾ। ਤੇ ਛੋਟੇ ਸਾਹਿਬਜ਼ਾਦੇ ਸਰਹੰਦ ਸ਼ਹਿਰ ਵਿੱਚ ਮੰਗੇ ਆ, ਇਹਨਾਂ ਦਾ ਵੀ ਲਾੜੀ ਮੌਤ ਨਾਲ ਵਿਆਹ ਹੋਣਾ। ਉਹ ਮਾਤਾ ਜੀ ਨੂੰ ਵਿਖਾ ਦਿੱਤਾ ਸੀ ਸਭ ਕੁਝ। ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਦਿਖਾ ਦਿੱਤੇ ਸੀ। ਤੇ ਖਾਲਸਾ ਜੀ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਹੋਏ ਸ਼ਹੀਦ ਹੋਏ ਦਿਖਾ ਦਿੱਤੇ ਸੀ। ਤੇ ਮਾਤਾ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਮੈਨੂੰ ਤਾਂ ਪਹਿਲਾਂ ਹੀ ਸੱਚਖੰਡ ਜਾਣ ਦੀ ਆਗਿਆ ਦੇ ਦਿਓ। ਤੇ ਮਹਾਰਾਜ ਨੇ ਕਿਹਾ ਹੋਣਾ ਤੇ ਇਸੇ ਤਰ੍ਹਾਂ ਹੀ ਆ, ਜੋ ਤੁਸੀਂ ਅੱਖੀ ਦੇਖ ਲਿਆ ਤੁਸੀਂ ਪਹਿਲਾਂ ਜਾਣਾ, ਪਹਿਲੇ ਸੱਚਖੰਡ ਨੂੰ ਚਲੇ ਜਾਓ। ਮਾਤਾ ਜੀ ਸ੍ਰੀ ਅਨੰਦਪੁਰ ਸਾਹਿਬ ਹੀ ਸਰੀਰ ਤਿਆਗ ਗਏ ਸੀਗੇ। ਸੋ ਖਾਲਸਾ ਜੀ ਤੇ ਮਾਤਾ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਸਭ ਕੁਝ ਤੁਸੀਂ ਸਿੱਖਾਂ ਨੂੰ ਦੇ ਦਿੱਤਾ ਤੇ ਸਾਡੇ ਸਾਹਿਬਜ਼ਾਦੇ ਸਾਰੀਆਂ ਸਰਦਾਰੀਆਂ ਤੁਸੀਂ ਖਾਲਸੇ ਪੰਥ ਨੂੰ ਦੇ ਦਿੱਤੀਆਂ ਤੇ ਸਾਡੇ ਸਾਹਿਬਜ਼ਾਦੇ, ਮਹਾਰਾਜ ਕਹਿੰਦੇ ਤੁਹਾਡੇ ਸਾਹਿਬਜ਼ਾਦਿਆਂ ਨੂੰ ਅਰਸ਼ਾਂ ਦੀ ਸਰਦਾਰੀ ਦਿੱਤੀ ਆ, ਇਸ ਧਰਤੀ ਦਾ ਰਾਜ ਭਾਗ ਤੇ ਅਸੀਂ ਖਾਲਸੇ ਪੰਥ ਨੂੰ ਬਖਸ਼ ਦਿੱਤਾ ਤੇ ਤੁਹਾਡੇ ਸਾਹਿਬਜ਼ਾਦਿਆਂ ਨੂੰ ਸੱਚਖੰਡ ਦੀ ਸਰਦਾਰੀ ਦਿੱਤੀ ਆ। ਸੱਚਖੰਡ ਦੇ

ਇਹ ਹੀ ਮੁਖੀ ਹੋਣਗੇ ਤੁਹਾਡੇ ਸਾਹਿਬਜ਼ਾਦੇ। ਤਾਂ ਹੀ ਮਹਾਰਾਜ ਨੇ ਬਚਨ ਕਹੇ ਆ ਸ੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਕਲਗੀਧਾਰ ਦੇ ਮਹਾਰਾਜ ਦੇ ਵਾਕ ਨੇ ਸ੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜੋਰਾਵਰ ਸਿੰਘ ਪ੍ਰੇ, ਪੰਚਮ ਖਾਲਸਾ ਸਤਿਗੁਰ ਪੂਰਾ ਜਿਹਨੇ ਪੰਥ ਸੋ ਪੰਥ ਪ੍ਰਗਟਾਏ। ਸੋ ਸੱਚਖੰਡ ਵਿੱਚ ਸਾਹਿਬਜ਼ਾਦਿਆਂ ਦੀ ਸਾਹਿਬਜ਼ਾਦੇ ਹੀ ਮੁੱਖ ਤਿਆਰ ਆ। ਚਾਰ ਸਾਹਿਬਜ਼ਾਦੇ ਦੇ ਪੰਜਵਾਂ ਖਾਲਸਾ ਪੰਥ। ਸੋ ਸੱਚਖੰਡ ਦੇ ਵਿੱਚ ਜੋ ਸਾਹਿਬਜ਼ਾਦਿਆਂ ਦਾ ਦਰਬਾਰ ਆ, ਜਿੱਥੇ ਸਾਹਿਬਜ਼ਾਦਿਆਂ ਦਾ ਵਾਸਾ ਵਾ ਸੱਚਖੰਡ ਵਿੱਚ, ਉਸ ਦਰਬਾਰ ਦੀ ਜਿਹੜੀ ਦਰਸ਼ਨ ਡੇੜੀ ਆ, ਉਸ ਦਰਸ਼ਨ ਡੇੜੀ ਦੇ ਅੱਗੇ ਸੱਜੇ ਪਾਸੇ ਦੇ ਭਾਈ ਮਨੀ ਸਿੰਘ ਜੀ ਖੜੇ ਆ, ਉਸ ਦਰਸ਼ਨ ਡੇੜੀ ਦੇ ਖੱਬੇ ਪਾਸੇ ਭਾਈ ਤਾਰੂ ਸਿੰਘ ਨੂੰ ਉਹ ਸੇਵਾ ਮਿਲੀ, ਅਜੈ ਤੇ ਬਜੈ ਦੀ ਪਦਵੀ। ਉਸਨੂੰ ਕਹਿੰਦੇ ਅਜੈ ਬਜੈ ਦੀ ਪਦਵੀ। ਅਜੈ ਤੇ ਬਜੈ ਦੀ ਪਦਵੀ ਭਾਈ ਤਾਰੂ ਸਿੰਘ ਨੂੰ ਪ੍ਰਾਪਤ ਹੋਈ ਸੱਚਖੰਡ ਵਿੱਚ ਸਾਹਿਬਜ਼ਾਦਿਆਂ ਦੇ ਦਰਬਾਰ ਦੇ ਅੱਗੇ, ਦਰਸ਼ਨ ਡੇੜੀ ਦੇ ਅੱਗੇ। ਸੱਜੇ ਪਾਸੇ ਭਾਈ ਤਾਰੂ ਸਿੰਘ ਜੀ ਖੜੇ ਆ ਤੇ ਖੱਬੇ ਪਾਸੇ, ਸੱਜੇ ਪਾਸੇ ਭਾਈ ਮਨੀ ਸਿੰਘ ਜੀ ਖੜੇ, ਜਿਨ੍ਹਾਂ ਦਾ ਬੰਦ ਕਟਾ ਕੇ ਸ਼ਹੀਦ ਹੋਏ, ਤੇ ਖੱਬੇ ਪਾਸੇ ਭਾਈ ਤਾਰੂ ਸਿੰਘ ਜੀ ਨੂੰ ਸੇਵਾ ਮਿਲੀ, ਅਜੈ ਤੇ ਬਜੈ ਦੀ ਪਦਵੀ ਪ੍ਰਾਪਤ ਹੋਈ ਸੱਚਖੰਡ ਵਿੱਚ। ਉਹ ਖਾਲਸਾ ਜੀ ਆਪ ਜੀ ਨੇ ਪ੍ਰਸੰਗ ਕੱਲ ਦੇ ਵਡਭਾਗ ਸਮੇਂ ਵਿੱਚ ਸਾਰਾ ਪ੍ਰਸੰਗ ਸਰਵਣ ਕੀਤਾ। ਜਿੱਦਾਂ ਨਵਾਬ ਨੂੰ ਜੁੱਤੀ ਦੇ ਅੱਗੇ ਲਾ ਕੇ ਖੜਿਆ, ਦਰਗਾਹ ਦੇ ਵਿੱਚ ਉਹਨੂੰ ਘੋਰ ਨਰਕਾਂ ਦੇ ਵਿੱਚ ਪਾਇਆ ਗਿਆ, ਹੁਕਮ ਹੋਇਆ ਦਰਗਾਹ ਵਿੱਚੋਂ ਵੀ 100 ਜੁੱਤੀ ਰੋਜ਼ ਇਹਦੇ ਸਿਰ ਦੇ ਵਿੱਚ ਵੱਜੇ, ਉਹਨੂੰ ਸਜ਼ਾ ਮਿਲੀ। ਤੇ ਭਾਈ ਤਾਰੂ ਸਿੰਘ ਨੂੰ ਸਾਹਿਬਜ਼ਾਦਿਆਂ ਦੇ ਦਰਬਾਰ ਦੇ ਅੱਗੇ, ਦਰਸ਼ਨ ਡੇੜੀ ਦੇ ਅੱਗੇ ਅਜੈ ਤੇ ਬਜੈ ਦੀ ਪਦਵੀ ਪ੍ਰਾਪਤ ਹੋਈ। ਸੋ ਇਹ ਪ੍ਰਸੰਗ ਆਪ ਜੀ ਨੇ ਕੱਲ ਦੇ ਵਡਭਾਗ ਸਮੇਂ ਵਿੱਚ ਸਰਵਣ ਕੀਤਾ ਸੀਗਾ। ਇੱਥੋਂ ਅੱਗੇ ਜੋ ਪ੍ਰਸੰਗ ਚੱਲਦਾ ਉਹ ਬੜੇ ਪਿਆਰ ਦੇ ਸਹਿਤ

ਜਦੋਂ ਖਾਨ ਬਹਾਦਰ ਦੀ ਮੌਤ ਹੋ ਗਈ, ਭਾਈ ਤਾਰੂ ਸਿੰਘ ਦੇ ਵਚਨਾਂ ਦੁਆਰਾ, ਭਾਈ ਤਾਰੂ ਸਿੰਘ ਦੇ ਵਚਨ ਪੂਰੇ ਹੋਏ, ਖਾਨ ਬਹਾਦਰ ਦੀ ਮੌਤ ਹੋ ਗਈ, ਮਰ ਗਿਆ, ਤੇ ਗੁਰੂ ਕੇ ਸਿੱਖਾਂ ਨੇ ਕਿਹਾ ਕੁੱਪਾ ਰੁੜ ਗਿਆ। ਹਰਸਾ ਜੀ, ਖਾਨ ਬਹਾਦਰ ਦੇ ਦੋ ਪੁੱਤਰ ਸੀ ਅੱਗੇ, ਇਹਨਾਂ ਦੇ ਕੋਲੋਂ ਇਹ ਨਵਾਬ ਦੀ ਪਦਵੀ ਤੁਰੀ ਆਉਂਦੀ ਸੀ ਇਹਨਾਂ ਦੇ ਘਰ ਵਿੱਚ।

ਇੱਕ ਨੇ ਜੋ ਇਹਨਾਂ ਦੇ ਵਿੱਚ ਵੀ ਝਗੜੇ ਚੱਲਦੇ ਆ, ਜਦੋਂ ਔਰੰਗਜ਼ੇਬ ਦੇ ਮੌਤ ਹੋਈ ਸੀ ਉਦੋਂ ਉਹਦੇ ਪੁੱਤਰਾਂ ਵਿੱਚ ਝਗੜਾ ਪੈ ਗਿਆ ਸੀਗਾ ਤੇ ਤਾਰਾ ਆਜਮ ਮੁਖੀ ਬਣ ਗਿਆ ਸੀ।

0: ਤੇ ਫੌਜ ਦਾ ਵੀ ਮਾਲਕ, ਖਜ਼ਾਨੇ ਦਾ ਵੀ ਮਾਲਕ। ਤੇ ਬਹਾਦਰ ਸ਼ਾਹ ਨੂੰ ਫਿਕਰ ਪੈ ਗਿਆ, ਹੁਣ ਰਾਜ ਤੇ ਮੈਨੂੰ ਕਿੱਥੇ ਮਿਲਣਾ, ਹੁਣ ਤਾਂ ਮੈਨੂੰ ਖਤਰਾ ਵੀ ਮੇਰੀ ਮੌਤ ਹੋ ਜਾਣੀ ਆ। ਤੇ ਕਹਿੰਦੇ ਮੇਰਾ ਬਚਾਅ ਕਿੱਦਾਂ ਹੋਵੇ। ਉਹਦੇ ਮੁਨਸ਼ੀ ਨੇ ਦੱਸਿਆ ਸੀਗਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਕਲਗੀਧਰ ਪਿਤਾ ਜੀ, ਉਹਨਾਂ ਦੀ ਪੈਰੀ ਪੈ ਜਾਓ, ਉਹ ਤੁਹਾਨੂੰ ਰਾਜ ਭਾਗ ਵੀ ਦਵਾ ਦੇਣਗੇ। ਕਲਗੀਧਰ ਪਿਤਾ ਦੀ ਸ਼ਰਨ ਪਿਆ ਸੀ ਬਹਾਦਰ ਸ਼ਾਹ ਦੇ ਦਸਮ ਪਾਤਸ਼ਾਹ ਮਹਾਰਾਜ ਨੇ ਤਾਰਾ ਆਜਮ ਨੂੰ ਆਪ ਮਾਰ ਕੇ ਆਪਣੇ ਹੱਥੀ ਦੇ ਬਹਾਦਰ ਸ਼ਾਹ ਨੂੰ ਤਖ਼ਤ ਤੇ ਬਾਇਆ ਸੀਗਾ। ਸੋ ਇਸੇ ਤਰ੍ਹਾਂ ਇਹ ਜਦੋਂ ਖਾਨ ਬਹਾਦਰ ਮਰ ਗਿਆ, ਇਹਦੇ ਦੋ ਪੁੱਤਰ ਸੀਗੇ ਤੇ ਦੋਵਾਂ ਨੂੰ, ਇੱਕ ਨੂੰ ਇੱਥੋਂ ਦਾ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ, ਇੱਕ ਨੂੰ ਮੁਲਤਾਨ ਦਾ ਸੂਬੇਦਾਰ ਬਣਾਇਆ ਗਿਆ। ਇਹਨਾਂ ਦੋਵਾਂ ਭਰਾਵਾਂ ਵਿੱਚ ਵੀ ਝਗੜਾ ਪੈ ਗਿਆ, ਇੱਕ ਨੇ ਇੱਕ ਨੂੰ ਫੜ ਲਿਆ ਜੋਰਾ ਜਬਰੀ ਕਰਕੇ,
1: ਲੂਟ ਕੂਟ ਬਾਹਰ ਕਰ ਦਿਓ,
0: ਲੁੱਟ ਕੂਟ ਕਰਕੇ ਉਹਨੂੰ ਬਾਹਰ ਕੱਢ ਦਿੱਤਾ।
1: ਇਸ ਵਿਦ ਕਾਲ ਕਸ਼ੁਕ ਬਿਤਾਇਓ,
0: ਕੁਝ ਕੁ ਸਮਾਂ ਇਸ ਤਰ੍ਹਾਂ ਬੀਤਦਾ ਰਿਹਾ।
1: ਸ਼ਾਹ ਨਿਵਾਜ ਨਵਾਬ ਕਹਾਇਓ,
0: ਸ਼ਾਹ ਨਿਵਾਜ ਜਿਹੜਾ ਸੀਗਾ ਇਹ ਲਾਹੌਰ ਦਾ, ਇਹਨੇ ਨਵਾਬ ਕਹਾਉਣਾ ਕੀਤਾ।
1: ਸੋ ਭੀ ਲਾਗਿਓ ਸਿੰਘਨ ਮਾਰਨ,
0: ਉਹ ਵੀ ਉਸੇ ਤਰ੍ਹਾਂ ਹੀ ਆਪਣੇ ਪਿਓ ਵਾਲੀ ਕਰਨੀ ਕਰਨ ਲੱਗ ਪਿਆ।
1: ਐਸ ਭਾਈ
0: ਜਿੱਦਾਂ ਉਹਦਾ ਪਿਓ ਸਿੰਘਾਂ ਨੂੰ ਦੁੱਖ ਦੇ ਕੇ ਸਜ਼ਾ ਦੇ ਕੇ ਮਾਰਦਾ ਸੀ, ਇਹ ਵੀ ਗੁਰੂ ਕੇ

ਕਲਾ ਨੌਰ ਸ਼ਹਿਰ ਆ। ਖਾਲਸਾ ਜੀ ਮੁਗਲਾਂ ਦੇ ਚਾਰ ਤਖ਼ਤ ਸੀ, ਇੱਕ ਲਾਹੌਰ ਸ਼ਹਿਰ ਵਿੱਚ ਸੀ ਤਖ਼ਤ, ਤੇ ਦੂਜਾ ਸੀ ਕਲਾ ਨੌਰ ਸ਼ਹਿਰ ਵਿੱਚ ਤਖ਼ਤ, ਇੱਕ ਦਿੱਲੀ ਵਿੱਚ ਤਖ਼ਤ, ਇੱਕ ਆਗਰੇ ਵਿੱਚ ਤਖ਼ਤ। ਇਹ ਮੁਗਲਾਂ ਦੇ ਤਖ਼ਤ ਸੀ। ਕਲਾ ਨੌਰ ਸ਼ਹਿਰ ਵਿੱਚ ਵੀ ਤਖ਼ਤ ਸੀ,

0: ਇਹਨਾਂ ਨੇ ਮਨ ਬਣਾ ਲਿਆ, ਇਹ ਵੀ ਸਿੰਘਾਂ ਦੇ ਵੈਰੀ ਬਣ ਗਏ ਭਾਵੇਂ ਖੱਤਰੀ ਸੀ।
1: ਹੁਣ ਸਿਓ ਖਾਲਸੂ ਲੜ ਮਰ ਖਹੇ,
0: ਗੁਰੂ ਕੇ ਖਾਲਸੇ ਨਾਲ ਲੜਦੇ ਆ, ਮਰਦੇ ਆ, ਮਾਰਨਾ ਮਰਾਉਣਾ ਕਰਦੇ ਆ।

ਪਾਤਸ਼ਾਹੀ ਜਿਹੜਾ ਇੱਕ ਘੋੜੇ ਤੇ ਸਵਾਰ ਹੈ ਉਹ ਕਹਿੰਦਾ ਮੈਂ ਪਾਤਸ਼ਾਹ, ਜਿਹੜਾ ਦੂਜੇ ਘੋੜੇ ਤੇ ਸਵਾਰ ਹੈ ਉਹ ਕਹਿੰਦਾ ਮੈਂ ਪਾਤਸ਼ਾਹ। ਸਿੰਘ ਵੀ ਪਾਤਸ਼ਾਹੀ ਦਾ ਵੀ ਦਾਵਾ ਰੱਖਦੇ ਸੀਗੇ ਵੀ ਸਾਨੂੰ ਸਤਿਗੁਰੂ ਜੀ ਨੇ ਹੰਨੇ

0: ਸਿੱਧ ਸਿੰਘ ਜਾ ਸ਼ਬਦ ਆ ਝੱਲਾ ਵਿੱਚ, ਉੱਥੇ ਹੀ ਤੁਰਕ ਮਗਰ ਜਾ ਕੇ ਉਹਨਾਂ ਦੇ ਮਗਰ, ਉਹਨਾਂ ਦਾ ਜਾ ਕੇ ਉਹਨਾਂ ਦੇ ਮਗਰ ਜਾਂਦੇ ਆ ਉਹਨਾਂ ਨੂੰ ਸਿੰਘਾਂ ਨੂੰ ਮਾਰਨ ਵਾਸਤੇ।
1: ਚਾਉ ਪਈ ਅੱਕ ਪੱਕ ਸਿੰਘ ਦਿਨ ਸੋ ਗੁਜ਼ਾਰੈ,
0: ਏਦਾਂ ਗੁਰੂ ਕੇ ਸਿੰਘ ਆਪਣਾ ਗੁਜ਼ਾਰਾ ਕਰਦੇ ਆ, ਕਦੇ ਕਿਤੇ ਕਦੇ ਕਿਤੇ।

0: ਦੁੱਖ ਵੀ ਆਉਂਦਾ ਪਰ ਉਹਨੂੰ ਸੁੱਖ ਹੀ ਸਮਝਦੇ ਆ, ਦੁੱਖ ਨਹੀਂ ਸਮਝਦੇ।
1: ਬਚਨ ਗੁਰੂ ਹਮ ਸਾਚ ਭੀ ਹੋ ਹੈ,
0: ਕਹਿੰਦੇ ਗੁਰੂ ਸਾਹਿਬ ਦੇ ਜਿਹੜੇ ਬਚਨ ਆ ਉਹ ਸੱਚੇ ਹੋਣਗੇ।
1: ਹੰਨੇ ਹੰਨੇ ਹਮ ਸ਼ਾਹੀ ਕਰੋ ਹੈ,
0: ਸਤਿਗੁਰੂ ਜੀ ਨੇ ਬਚਨ ਕੀਤੇ ਆ, ਹੰਨੇ ਹੰਨੇ ਪਾਤਸ਼ਾਹੀ ਖਾਲਸੇ ਪੰਥ ਦੀ, ਉਹ ਪਾਤਸ਼ਾਹੀ ਦਾਵਾ ਰੱਖਦੇ ਆ।

0: ਨਹਿਰਾਂ ਬਘਿਆੜਾਂ ਦੀਆਂ ਖੱਡਾਂ ਹੁੰਦੀਆਂ, ਉੱਥੇ ਵੀ ਜਾ ਪੜਾ ਲਾਉਂਦੇ ਆ।
1: ਕਉ ਦਰਿਆਓ ਬਰੇਤੀ ਰਹੇ,
0: ਕਈ ਦਰਿਆਵਾਂ ਦੇ ਵਿੱਚ ਦੋ ਪਾਸੇ ਪਾਣੀ ਵਗਦਾ ਹੁੰਦਾ, ਵਿਚਕਾਏ ਬਰੇਤੀ ਹੁੰਦੀ ਆ, ਸੁੱਕਾ ਥਾਂ ਹੁੰਦਾ। ਕਈ ਸਿੰਘ ਉਹ ਬਰੇਤੀ ਦੇ ਉੱਤੇ ਜਾ ਡੇਰਾ ਕਰਦੇ।
1: ਤੁਰਕ ਜਾਏ ਤਾਂ ਹੀ ਥਾਂ ਲਹੇ,
0: ਤੁਰਕ ਉਹ ਥਾਂ ਲੱਭ ਲੈਂਦੇ ਜਿੱਥੇ ਸਿੰਘਾਂ ਦਾ ਡੇਰਾ ਲੱਗਾ ਹੁੰਦਾ।
1: ਦੋਹੋਂ ਓਰ ਜਹ ਹੋਵੇ ਨੀਰ,
0: ਜਿੱਥੇ ਦੋ ਪਾਸੇ ਪਾਣੀ ਵਗਦਾ ਹੋਵੇ।
1: ਲੁਕੈ ਬਚਾਵੇ ਆਪਣ ਸਰੀਰ,
0: ਤੇ ਗੁਰੂ ਕੇ ਸਿੰਘ ਆਪਣੇ ਬਚਨ ਦਾ ਜਿੱਥੇ ਡੇਰਾ ਲਾਉਂਦੇ ਜਾ ਕੇ।

0: ਬੰਦੂਕਾਂ ਦੀ ਮਾਰ, ਸਿੰਘਾਂ ਵੀ ਸਿੰਘ ਵੀ ਬੰਦੂਕਾਂ ਦੀ ਮਾਰ ਕਰਦੇ ਆ, ਕਿਉਂ ਤੁਰਕ ਵੀ ਬੰਦੂਕਾਂ ਦੇ ਨਾਲ ਸਿੰਘਾਂ ਨੂੰ ਸ਼ਹੀਦ ਕਰਦੇ ਆ।
1: ਸਿੰਘ ਨੀਰ ਮੈਂ ਡੁੱਬ ਡੁੱਬ ਤਰੇ।
0: ਸੋ ਇਸ ਤਰ੍ਹਾਂ ਖਾਲਸਾ ਜੀ, ਐਸਾ ਸਮਾਂ ਆ ਗਿਆ ਵਾ ਸਿੰਘਾਂ ਦੇ ਉੱਤੇ ਵੀ ਤੁਰਕ ਜਿਹੜੇ ਆ ਉਹ ਸਿੰਘਾਂ ਦਾ ਘੇਰਾ ਨਹੀਂ ਛੱਡਦੇ, ਪਰ ਸਿੰਘ ਵੀ ਅੱਗਿਓਂ ਬੜੇ ਤਿਆਰ ਪੁਰ ਤਿਆਰ ਹੋ ਕੇ ਲੜਦੇ ਆ, ਮੁਕਾਬਲਾ ਕਰਦੇ ਆ। ਸੋ ਐਸਾ ਸਮਾਂ, ਸਮੇਂ ਦਾ ਗੇੜ ਆ ਗਿਆ।
1: ਤੁਰਕ ਬੰਦੂਕਨ ਫੁੰਡਨ ਕਰੇ।
0: ਤੁਰਕ ਵੀ ਬੰਦੂਕਾਂ ਦੇ ਨਾਲ ਸਿੰਘਾਂ ਨੂੰ ਸ਼ਹੀਦ ਕਰਦੇ ਆ ਦੂਰੋਂ, ਸਿੰਘ ਵੀ ਬੰਦੂਕਾਂ ਦੇ ਨਾਲ ਤੀਰਾਂ ਦੇ ਨਾਲ ਉਹਨਾਂ ਤੁਰਕਾਂ ਦੀ ਫੌਜ ਨੂੰ ਮਾਰਦੇ ਆ।
1: ਦੋਹਰਾ ਘਰ ਤੇ ਕੱਢੇ ਸੋ ਬਣ ਲੁਕੈ, ਬਣ ਤਜ ਨੀਰ ਲੁਕਾਏ।
0: ਸੋ ਖਾਲਸਾ ਜੀ, ਇਹੋ ਜਿਹਾ ਸਮਾਂ ਸੀ, ਗੁਰੂ ਕੇ ਸਿੰਘਾਂ ਨੂੰ ਘਰਾਂ ਵਿੱਚ ਵੀ ਨਹੀਂ ਰਹਿਣ ਦਿੰਦੀ ਸਰਕਾਰ। ਫਿਰ ਘਰਾਂ ਦੇ ਵਿੱਚੋਂ ਸਿੰਘ ਜਾ ਕੇ ਜੰਗਲਾਂ ਵਿੱਚ ਚੱਲ ਜਾਂਦੇ। ਐਸਾ ਸਮੇਂ ਦਾ ਗੇੜ ਸੀਗਾ ਖਾਲਸਾ ਜੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਖਾਲਸਾ ਪੰਥ ਦੀ ਜਿਹੜੀ ਕਥਾ ਵਾ ਮਹਾਨ ਆ। ਖਾਲਸੇ ਪੰਥ ਦੀ ਕਥਾ ਭਾਈ ਰਤਨ ਸਿੰਘ ਜੀ ਨੇ ਬਿਆਨ ਕੀਤੀ ਆ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ। ਸੋ ਖਾਲਸਾ ਜੀ, ਇਹ ਰਤਨ ਸਿੰਘ ਜੀ ਇਹ ਭਾਈ ਮਹਤਾਬ ਸਿੰਘ ਦੇ ਪੋਤਰੇ ਹੋਏ ਆ, ਸ਼ਹੀਦਾਂ ਦੀ ਅੰਸ਼ ਵੰਸ਼ ਹੋਏ ਆ, ਤੇ ਪਿੱਛੋਂ ਇਹਨਾਂ ਦੀ ਮਾਤਾ ਜਿਹੜੀ ਆ ਸ਼ਾਮ ਸਿੰਘ ਨਾਰਲੇ ਵਾਲੇ ਉਹਨਾਂ ਦੀ ਧੀ ਸੀ। ਆਪਣੀ ਮਾਤਾ ਤੋਂ ਹੀ ਬੜਾ ਇਹਨਾਂ ਨੂੰ ਇਤਿਹਾਸ ਮਿਲਿਆ ਨਾਨਕਿਆਂ ਵੱਲੋਂ, ਤੇ ਦਾਦਕਿਆਂ ਵੱਲੋਂ ਵੀ ਇਹ ਸ਼ਹੀਦਾਂ ਦੀ ਅੰਸ਼ ਵੰਸ਼ ਆ। ਭਾਈ ਰਤਨ ਸਿੰਘ ਨੇ ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੀ ਸਾਰੀ ਕਥਾ ਲਿਖ ਕੇ ਖਾਲਸੇ ਪੰਥ ਨੂੰ ਇਹ ਭੇਟਾ ਦਿੱਤੀ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸਿੰਘ ਜੀ। ਇਹ ਗੁਰੂ ਕੇ ਪੰਥ ਦੀ ਕਥਾ ਮਹਾਨ ਆ। ਇਹ ਕੌਣ ਕਹਿ ਸਕਦਾ ਗੁਰੂ ਕੇ ਪੰਥ ਦੀ ਕਥਾ? ਜਿੱਦਾਂ ਭੱਟਾ ਨੇ ਬੇਨਤੀ ਕੀਤੀ ਆ ਗੁਰੇ ਅਮਰਦਾਸ ਕੀ ਹੈ ਕਥ ਕਥਾ ਹੈ, ਇੱਕ ਜਿਹੀ ਕਸ਼ ਕਹੀ ਨਾ ਜਾਈ। ਗੁਰੂ ਕੀ ਕਥਾ ਇੱਕ ਜਵਾਨ ਨਾਲ ਕਹੀ ਨਹੀਂ ਜਾ ਸਕਦੀ। ਤੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਬੜੀ ਖਾਲਸੇ ਪੰਥ ਦੀ ਮਹਿਮਾ ਕੀਤੀ ਆ ਸ੍ਰੀ ਸਰਬਲੋਕ ਗ੍ਰੰਥ ਸਾਹਿਬ ਦੁਆਰਾ। ਤੇ ਉਹਦੇ ਵਿੱਚ ਵੀ ਮਹਾਰਾਜ ਨੇ ਕਿਹਾ ਵੀ ਇੱਕ ਜੀਵਾ ਦੇ ਨਾਲ ਇੱਕ ਰਸਨਾ ਦੇ ਨਾਲ ਅਸੀਂ ਕੀ ਖਾਲਸੇ ਪੰਥ ਦੀ ਮਹਿਮਾ ਕਰੀਏ। ਸ਼ੇਸ਼ ਨਾਗ ਦਾ ਹਜ਼ਾਰ ਮੂੰਹ ਆ, ਹਜ਼ਾਰ ਮੂੰਹ ਦੇ ਵਿੱਚ ਇੱਕ ਇੱਕ ਮੂੰਹ ਚ ਦੋ ਜਵਾਨਾਂ ਦੋ ਦੋ, ਉਹ 2000 ਜੀਵ ਨਾਲ ਉਸਤਤ ਕਰਦਾ ਭਗਵਾਨ ਦੀ, ਨਵੇਂ ਲੈ ਕੇ ਉਸਤਤ ਕਰਦਾ, ਉਹਨੂੰ ਵੀ ਉਹਦਾ ਅੰਤ ਨਹੀਂ ਆਉਂਦਾ। ਤੇ ਮਹਾਰਾਜ ਕਹਿੰਦੇ ਅਸੀਂ ਖਾਲਸੇ ਪੰਥ ਦੀ ਮਹਿਮਾ ਦਾ ਜਿਹੜਾ ਪਾਰਾਵਾਰ ਆ ਉਹ ਬੜਾ ਮਹਾਨ ਆ। ਤੇ ਖਾਲਸਾ ਜੀ ਦਾਸ ਖਾਲਸੇ ਪੰਥ ਦੀ ਮਹਿਮਾ ਕੀ ਕਹਿ ਸਕਦਾ? ਖਾਲਸੇ ਪੰਥ ਦੀ ਮਹਿਮਾ ਮਹਾਨ ਆ। ਸੋ ਖਾਲਸਾ ਜੀ, ਇੱਥੋਂ ਤੱਕ ਪ੍ਰਸੰਗ ਆਇਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ, ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋਂ ਘਰੋਂ ਖੁਸ਼ੀਆਂ ਬਖਸ਼ਣੀਆਂ। ਇੱਥੋਂ ਹੀ ਅਖੀਰਲੀਆਂ ਪੰਕਤੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਆਪ ਜੀ ਨੂੰ ਕਥਾ ਵਾਰਤਾ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਬਾਬਾ ਤਰਲੋਚਨ ਸਿੰਘ ਜੀ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ। ਸੋ ਬਾਬਾ ਜੀ ਹੋਰਾਂ ਦਾ, ਉਹਨਾਂ ਦੇ ਨਾਲ ਆਏ ਹੋਏ ਸਮੂਹ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਆਓ, ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਅਤਿ ਸਤਿਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਤਿਨ੍ਹਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਰਾਹੀਂ ਗੁਰੂ ਕਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: रहमत कर दियो सतगुरु तेरा जस गावा।
1: तुझ बिना वरना जाना मेरे साहबा गुण गावा नित तेरे। जी जंत सब सरदन तुम्हारी सर्व चिंत तुद पासे। जो तुद भावै सोई चंगा एक नानक की अरदास। संत जना बिल हर जस गायो कोट जन्म के दुख गवाए। मेहर करी मेरा दया साइया करदे हां अरजोई। मेहर करी मेरा दया साइया करदे हां अरजोई। असी दूरों चल के दर तेरे ते ना होर सहारा कोई। मेर करी मेरा दया साइया करदे हां अरजोई। असी दूरों चल के मंगते आए ना होर सहारा कोई। खाली दर तेरे तो दाता ना ही मुड़िया कोई। तेरी जीतवाल दे पारसती मैं देखी कृपा होई। प्रभ कीजा कृपा नदान हम हर गुण गावेंगे। कृपा करो दीन के दाते मेरा गुण आप गुण ना विचारे हो कोई। माटी का कह तो पैसवामी मानस की गाता यही। सतगुरां जी नूं सी चुकाउंदिआं होइआं दोने हथ जुड़ के आपद भावना प्यार सत्कार दे नाल फतेह दी सांझ प्राप्त करो। कोई भी रसना बांझी ना रवे। आखो जी वाहिगुरु जी का खालसा वाहिगुरु जी की फतेह। फतेह बुलाउण नाल महाराज दे चरणां च हाजरी लगदी है। फतेह बुलाउण नाल कंगीधर पातशाह प्रसन्न हुंदे साडे ते। आगे आवत सिंह जो पावै वाहिगुरु की फतेह बुलावै। मेरे पातशाह दे हुक्म आ वी जदों सिख सिख नूं मिले फतेह जरूर बुलावे। बुलाया करो ये आदत पै जावे फतेह बुलाउण दी। चाहे फोन ते गल करदे आ चाहे घर परिवार च आ चाहे बाहर आ चाहे गुरु घरे आ जिथे भी चाहे कम करते आ फतेह दी सांझ सारे पाया करो। दो वारी बंदा वाहगुरु अपनी रसना चो कहिंदा ते दो वारी वाहगुरु सुन लैंदा ते जिहनूं फतेह बुलाई होवे ओह वी फरजे ਮੱਲੋ ਮੱਲੀ ਉਹ ਵੀ ਵਾਹਿਗੁਰੂ ਕਹਿ ਹੀ ਲੈਂਦਾ ਭਾਵੇਂ ਜਗਦਾ ਹੀ ਬੁਲਾਵੇ ਕਿਉਂਕਿ ਜਦੋਂ ਨਵੇਂ ਨਵੇਂ ਕਿਸੇ ਵੀ ਕੰਮ ਨੂੰ ਲੱਗੀਏ ਬੰਦਾ ਜਗਦਾ ਹੁੰਦਾ। ਇਹ ਸਾਨੂੰ ਹੁਕਮ ਆ ਮਹਾਰਾਜ ਦਾ। ਅਸੀਂ ਬੜੇ ਵੱਡੇ ਵੱਡੇ ਵੱਡੀਆਂ ਪੜ੍ਹਾਈਆਂ ਕਰ ਲਈਆਂ ਡਿਗਰੀਆਂ ਲੈ ਲਈਆਂ ਵੱਡੇ ਵੱਡੇ ਕਾਰੋਬਾਰ ਕੰਮ ਕਾਰ ਚਲਾ ਲਏ ਵੱਡੀਆਂ ਜ਼ਿੰਮੇਵਾਰੀਆਂ ਸਾਂਭ ਲਈਆਂ ਪਰਿਵਾਰ ਪਾਲ ਲਈ ਸਭ ਕੁਛ ਕਰ ਲਿਆ ਪਰ ਜਿਹੜੀ ਫਤਿਹ ਹੈ ਇਹ ਸ਼ਬਦ ਭਾਵੇਂ ਆਪਾਂ ਕਹਿ ਦੇ ਵੀ ਥੋੜੀ ਹੈ ਪਰ ਇਹਦੀ ਪਾਵਰ ਬੜੀ ਵੱਡੀ ਹੈ। ਇਹਦੀ ਸ਼ਕਤੀ ਬੜੀ ਵੱਡੀ ਹੈ। ਕਾਲ ਦੀ ਹੈ ਨਿਰੰਕਾਰ ਦੀ ਹੈ ਫਤਿਹ ਗੁਰੂ ਦੀ ਹੈ। ਇਹ ਸਾਡੀ ਜ਼ਿੰਦਗੀ ਚ ਆ ਜਾਵੇ ਤੇ ਸਾਰੇ ਪਾਸੇ ਫਤਿਹ ਹੀ ਫਤਿਹ। ਕਹਿੰਦੇ ਜਿਹਦੀ ਅੱਖਾਂ ਵਿੱਚ ਫਤਿਹ ਉਹਦੀ ਲੱਖਾਂ ਵਿੱਚ ਫਤਿਹ। ਜਿਹਦੀ ਮੂੰਹ ਵਿੱਚ ਫਤਿਹ ਉਹਦੀ ਜੂਹ ਵਿੱਚ ਫਤਿਹ। ਜਿਹਦੀ ਮੈਦਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ। ਸਾਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਬਣਾਇਆ ਮਹਾਰਾਜ ਨੇ। ਅੱਜ ਦਾ ਦਿਨ ਹੈ ਜਿਹੜਾ ਵਡਭਾਗਾ ਦਿਨ ਕਿਉਂਕਿ ਅੱਜ ਦੇ ਦਿਨ ਸੰਗਤਾਂ ਨੇ ਯਾਦਗਾਰਾਂ ਮਨਾਈਆਂ ਦੋ ਮਹਾਂਪੁਰਖਾਂ ਦੀਆਂ ਤੇ ਤੀਜੀ ਯਾਦਗਾਰ ਆਪਾਂ ਮਨਾਈ ਹੈ ਇੱਕ ਕਿਰਤੀ ਅਣਸਾਣ ਦੀ ਯੋਧੇ ਦੀ ਸੋਰਮੇ ਦੀ ਭਾਈ ਹਰਦੀਪ ਸਿੰਘ ਜੀ ਨਿੱਜਰ ਦੀ ਸੰਤ ਬਾਬਾ ਨਿਹਾਲ ਸਿੰਘ ਜੀ ਤੱਲਣ ਵਾਲੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ। ਅੱਜ ਇਹ ਤਿੰਨ ਰੂਹਾਂ ਨੂੰ ਆਪਾਂ ਚੇਤੇ ਕਰ ਰਹੇ ਹਾਂ ਅੱਜ ਦੇ ਦਿਨ ਤੇ ਚੇਤੇ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਕੌਮ ਲਈ ਕੁਝ ਕਰਕੇ ਜਾਣ। ਇਹ ਛਾਂ ਦੇ ਵਾਂਗੂ ਛਾਂ ਹੈ ਜ਼ਿੰਦਗੀ। ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ। ਇਹ ਬੱਦਲਾਂ ਦੀ ਛਾਂ ਵਰਗੀ ਹੈ ਸਾਡੀ ਜ਼ਿੰਦਗੀ ਜਿਹੜੀ ਜਿਵੇਂ ਇੱਕ ਥਾਂ ਨਹੀਂ ਨਾ ਰਹਿੰਦੀ ਤੇ ਜ਼ਿੰਦਗੀ ਦਾ ਵੀ ਤਰਾਅ ਚੜਾਉਂਦਾ ਜਾਂਦਾ ਰਹਿੰਦਾ ਹੈ ਤੇ ਇਹ ਦੁਨੀਆਂ ਦੇ ਲੋਕ ਵੀ ਆਉਂਦੇ ਜਾਂਦੇ ਰਹਿੰਦੇ ਆ। ਮਹਾਰਾਜ ਕਹਿੰਦੇ ਜੋ ਉਪਜੋ ਸੋ ਬਿਨ ਸਹਿ ਪਰੋ ਆਜ ਕੇ ਕਾਲ। ਅੱਗੇ ਕੀ ਕਹਿੰਦੇ ਕਹਿੰਦੇ ਨਾਨਕ ਹਰ ਗੁਣ ਗਾਏ ਲੈ ਛਾੜ ਸਕਲ
2: ਜੰਜਾਲ।
1: ਦੇਖੋ ਮਹਾਰਾਜ ਤਾਂ ਬਚਨ ਕਰਦੇ ਆ ਸਮਝਣਾ ਸਾਨੂੰ ਪੈਣਾ। ਮਹਾਰਾਜ ਕਹਿੰਦੇ ਵੀ ਇੱਥੇ ਜਿਹੜਾ ਆ ਗਿਆ ਉਹਨੇ ਜਾਣਾ। ਵਾਹਿਗੁਰੂ ਲੰਬੀਆਂ ਉਮਰਾਂ ਸਭ ਦੀਆਂ ਕਰੇ ਪਰ ਇੱਕ ਗੱਲ ਇਹ ਵੀ ਹੈ ਨਾ ਕਿਸੇ ਦੇ ਆਸ਼ੀਰਵਾਦ ਦੇਣ ਨਾਲ ਉਮਰ ਵਧਣੀ ਹੈ ਤੇ ਨਾ ਕੋਈ ਕਹਿ ਦੇਵੇ ਤੇਰੀ ਉਮਰ ਘੱਟ ਜੇ ਘਟਣੀ ਬਣੀ ਨਾ ਵਧਣ ਘਟਣ ਤਲ ਸਾਰੇ ਇਹਦੇ ਹੱਥ ਡੋਰੀ ਆ। ਜੇ ਵਧਾਉਣੀ ਹੁੰਦੀ ਤਾਂ ਸਾਹਿਬਜ਼ਾਦਿਆਂ ਦੀ ਵਧਾ ਲੈਂਦੇ ਮਹਾਰਾਜ ਨਾ ਆਪ ਮਾਲਕ ਸੀ ਪਰਵਤਗਾਰ ਸੀ, ਪਰਮੇਸ਼ਰ ਸੀ, ਅਕਾਲ ਪੁਰਖ ਸੀ, ਨਿਰੰਕਾਰ। ਇੱਥੇ ਉਮਰਾਂ ਦਾ ਗੱਲ ਨਹੀਂ, ਇੱਥੇ ਗੱਲ ਹੈਗੀ ਆ ਗੁਣਾਂ ਦੀ, ਇੱਥੇ ਗੱਲ ਹੈਗੀ ਆ ਮਨ ਦੀ, ਇੱਥੇ ਗੱਲ ਹੈਗੀ ਨਿਮਰਤਾ ਦੀ, ਪ੍ਰੇਮ ਦੀ, ਪਿਆਰ ਦੀ, ਤਪੱਸਿਆ ਦੀ, ਬੰਦਗੀ ਦੀ, ਪਰਪਕਾਰਾਂ ਦੀ। ਦੁਨੀਆਦਾਰੀ ਤੇ ਪਰਪਕਾਰ ਕਰਨੇ, ਅਮਲ ਕਮਾਉਣੇ, ਅਮਲ ਜੇ ਕੀਤੇ ਦੁਨੀਆਂ ਵਿੱਚ ਦਰ ਗਏ ਆਵਾ ਕੰਮ, ਉਹ ਚਾਹੇ ਛੋਟੀ ਉਮਰ ਚ ਕਰ ਲਾ ਅਮਲ, ਚਾਹੇ ਵੱਡੀ ਚ ਕਰ ਲਾ। ਹਾਂ, ਇੰਨੀ ਗੱਲ ਜ਼ਰੂਰ ਆ, ਜਦੋਂ ਵੱਡੀ ਉਮਰ ਚ ਜਾ ਕੇ ਸ਼ੁਰੂ ਕਰਾਂਗੇ ਉਹਨਾਂ ਘਾਟਾ ਨਾਲ ਨਹੀਂ ਰਲਣਾ, ਨਾਲ ਨਹੀਂ ਰਲਦਾ ਘਾਟਾ। ਤੇ ਜਿਹੜਾ ਘਾਟਾ ਪੈ ਗਿਆ ਫਿਰ ਉਹਦੇ ਲਈ ਬੰਦਾ ਪਛਤਾਉਂਦਾ ਹੈ। ਮਹਾਰਾਜ ਕਹਿੰਦੇ ਨਾਨਕ ਹਰ ਗੁਣ ਗਾਏ ਲੇ, ਕਹਿੰਦੇ ਬੰਦਿਆ ਰੱਬ ਦੇ ਗੁਣ ਗਾਲਾ, ਛਾੜ ਸਗਲ ਜਜਾਲੇ ਜਜਾਲਾਂ ਨੇ ਨਹੀਂ ਮੁੱਕਣਾ। ਹਾਂ, ਕਿਰਤ ਕਰਨੀ ਆ, ਤੂੰ ਕੰਮ ਕਰਨਾ ਹੈ, ਪਰਿਵਾਰ ਪਾਲਣਾ, ਤੈਨੂੰ ਛੋਟ ਆ ਮਹਾਰਾਜ ਕਹਿੰਦੇ ਕਿਰਤ ਦੀ ਵੀ, ਬੰਦਗੀ ਦੀ ਵੀ। ਪਰ ਜਿੰਨਾ ਵਧਾਈ ਜਾਵੇਗਾ ਉਨਾ ਵਧੀ ਜਾਣੀ ਆ ਤਮਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਮਹਾਰਾਜ ਕਹਿੰਦੇ ਜਿੰਨਾ ਵਧਾਵੇਗਾ ਉਨੀ ਵਧੀ ਜਾਣੀ ਆ, ਮਾਲਕ ਨੇ ਆਪੀ ਤੇਰੇ ਕਾਰਜ ਸਵਾਰੀ ਜਾਣੇ ਆ, ਤੈਨੂੰ ਜੋ ਚਾਹੀਦਾ ਦੇਈ ਜਾਣਾ, ਪਾਤਸ਼ਾਹ ਨੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵਾ। ਪਰ ਕੁਝ ਰੱਬ ਦਾ ਵੀ ਬਣ ਕੇ ਬਹਿ ਜਾ, ਕੁਝ ਆਹ ਧਨ ਵੀ ਇਕੱਠਾ ਕਰ ਲਾ ਜਿਹੜਾ ਬਾਬੇ ਨਾਨਕ ਦੇ ਦਰੋਂ ਮਿਲਣਾ ਹੈ। ਸੰਤ ਬਾਬਾ ਪ੍ਰੇਮ ਸਿੰਘ ਜੀ ਬਰਾਲੇ ਵਾਲੇ, ਜਿਨ੍ਹਾਂ ਦਾ ਆਪਾਂ ਇਤਿਹਾਸ ਦਿਨ ਦੇ ਦਵਾਨਾਂ ਵਿੱਚ ਵੀ ਕਿਹਾ, ਸੰਤ ਬਾਬਾ ਨਿਹਾਲ ਸਿੰਘ ਜੀ ਤਲਣ ਵਾਲੇ, ਉਹਨਾਂ ਦੀ ਵੀ ਵਡਿਆਈ ਸਿਫਤ ਸਲਾਹ ਕੀਤੀ ਆਪਾਂ। ਸਰਦਾਰ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਕੌਮ ਲਈ ਕੁਰਬਾਨ ਹੋਏ ਯੋਧੇ ਦੀ ਵੀ ਗੱਲ ਕਰਕੇ ਗਏ ਆ। ਆਓ, ਸੰਤਾਂ ਦੀ ਗੱਲ ਕੀਤੀ ਸੀ ਆਪਾਂ, ਖੋੜੀ ਦੋਨਾਂ ਦੇ ਵਿੱਚ ਮਾਤਾ ਨਿਹਾਲ ਕੌਰ ਦੀ ਕੁੱਖ ਨੂੰ ਭਾਗ ਲਾਏ ਨੇ। ਮੇਰੇ ਇਸ ਰੱਬ ਦੀ ਰੂਹ ਨੇ, ਰੱਬ ਦੇ ਪਿਆਰੇ ਨੇ, ਪਰਮੇਸ਼ਰ ਦੇ ਦਲਾਰੇ ਨੇ, ਭੇਜੇ ਹੋਏ ਹੁੰਦੇ ਆ ਰੱਬ ਦੇ ਭੇਜੇ ਜੀਵ ਜਿਹੜੇ ਆਉਂਦੇ ਆ, ਉਹ ਰੱਬ ਦੀਆਂ ਡਿਊਟੀਆਂ ਨਿਭਾਉਂਦੀਆਂ ਲਾਈਆਂ ਹੋਈਆਂ। ਤੇ ਰੱਬ ਨੇ ਡਿਊਟੀ ਕੀ ਲਾਈ ਆ, ਕਹਿੰਦੇ ਹਰ ਜਸ ਰੇ ਮਣਾ ਗਾਏ ਲੈ, ਜੋ ਸੰਗੀ ਹੈ ਤੇਰੋ ਅਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਜਿਵੇਂ ਆਪਾਂ ਨੂੰ ਕੋਈ ਕਵੇ ਨਾ ਵੀ ਮੇਰਾ ਕਿਹਾ ਮੰਨ ਲਾ, ਵੱਡਾ ਬਜ਼ੁਰਗ ਕਵੇ, ਕੋਈ ਘਰ ਦਾ ਵੱਡਾ ਭੈਣ ਭਰਾ ਕਵੇ ਵੀ ਸਾਡਾ ਕਹਿਣਾ ਮੰਨ ਲਾ, ਆਹ ਰਸਤੇ ਚੱਲ ਪਾ, ਉਵੇਂ ਹੀ ਮਹਾਰਾਜ ਕਹਿੰਦੇ ਵੀ ਕਿਹਾ ਮੰਨ ਲਓ ਮੇਰਾ, ਕੀ ਕਿਹਾ ਮੰਨ ਲਾ। ਮਹਾਰਾਜ ਕਹਿੰਦੇ ਚੰਗਿਆਈਆਂ ਕਰ ਲਾ, ਗੁਣ ਗਾ ਲਾ, ਨਾਮ ਦਾ ਬੀਜ ਬੀਜ ਲੈ। ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੂੰ ਜਾਂ ਸੰਤ ਬਾਬਾ ਨਿਹਾਲ ਸਿੰਘ ਤਲਣ ਸਾਹਿਬ ਵਾਲਿਆਂ ਨੂੰ ਕਿਉਂ ਚੇਤੇ ਕਰਦੇ ਆ, ਕਿਉਂਕਿ ਉਹਨਾਂ ਨੇ ਗੁਰੂ ਦੇ ਆਖੇ ਲੱਗੇ। ਇੱਕ ਹੁੰਦਾ ਗੁਰਮੁਖ, ਗੁਰਮੁਖ ਦਾ ਭਾਵ ਹੁੰਦਾ ਗੁਰੂ ਦੇ ਆਖੇ ਲੱਗਣਾ, ਗੁਰੂ ਦੀ ਗੱਲ ਗ੍ਰਹਿਣ ਕਰਨੀ, ਗੁਰੂ ਦੀ ਗੁਰਮਤ ਤੇ ਚੱਲਣਾ। ਇੱਕ ਹੁੰਦਾ ਬੰਦਾ ਮਨਮੁਖ, ਮਨਮੁਖ ਦਾ ਮਤਲਬ ਵੀ ਮਨ ਦੇ ਮਗਰ ਲੱਗਣਾ ਆਪਦੇ। ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਸੰਗਤ ਨੇ ਕਿਹਾ ਮਹਾਰਾਜ ਵੀ ਸੰਗਤ ਵਿੱਚ ਕਿੰਨੇ ਪ੍ਰਕਾਰ ਦੇ ਬੰਦੇ ਆਉਂਦੇ ਆ ਤੁਹਾਡੇ ਚਰਨਾਂ ਚ? ਮਹਾਰਾਜ ਕਹਿੰਦੇ ਦੋ ਪ੍ਰਕਾਰ ਦੇ। ਕਹਿੰਦੇ ਜੀ ਕਿਵੇਂ? ਪਾਤਸ਼ਾਹ ਨੇ ਬਰਤਨ ਪਿਆ ਸੀ ਪਾਣੀ ਦਾ ਘੜਾ, ਤੇ ਉਹਦੇ ਚ ਕਹਿੰਦੇ ਵੀ ਇੱਕ ਪੱਥਰ ਰੱਖ ਦਿਓ ਤੇ ਇੱਕ ਪਤਾਸਾ ਰੱਖ ਦਿਓ। ਥੋੜੇ ਸਮੇਂ ਬਾਅਦ ਜਦੋਂ ਮਹਾਰਾਜ ਨੇ ਹੁਕਮ ਦਿੱਤਾ, ਕਹਿੰਦੇ ਪਤਾਸਾ ਵੀ ਕੱਢ ਕੇ ਲਿਆਓ, ਪੱਥਰ ਵੀ, ਪਤਾਸਾ ਘੁਲ ਗਿਆ ਸੀ ਪਾਣੀ ਚ ਤੇ ਪੱਥਰ ਉਵੇਂ ਹੀ ਪਿਆ। ਸਿੱਖ ਪੱਥਰ ਲੈ ਕੇ ਕੱਢ ਕੇ ਕਹਿੰਦੇ ਜੀ ਪਤਾਸਾ ਤਾਂ ਨੀ ਲੱਭਾ, ਘੁਲ ਗਿਆ ਆ ਪੱਥਰ ਆ। ਮਹਾਰਾਜ ਕਹਿੰਦੇ ਬਸ ਇਸੇ ਤਰ੍ਹਾਂ ਹੀ ਦੋ ਪ੍ਰਕਾਰ ਦੇ ਬੰਦੇ ਹੁੰਦੇ ਆ। ਇੱਕ ਤੇ ਤਾਂ ਕੋਈ ਅਸਰ ਹੋਣਾ ਹੀ ਨਹੀਂ ਜਿਵੇਂ ਪੱਥਰ ਤੇ ਨਹੀਂ ਹੋਇਆ ਪਾਣੀ ਦਾ, ਤੇ ਪਤਾਸੇ ਤੇ ਅਸਰ ਹੋ ਗਿਆ, ਉਹ ਪਾਣੀ ਦਾ ਰੂਪ ਹੋ ਗਿਆ, ਤੇ ਗੁਰਬਾਣੀ ਦਾ ਵੀ ਆਈ ਆ, ਜੇ ਤਾਂ ਆਪਾਂ ਪਤਾਸੇ ਵਾਂਗੂ ਘੁਲ ਮਿਲ ਜਾਂਗੇ ਤੇ ਅਸਰ ਹੋ ਜਾਣਾ, ਨਹੀਂ ਫਿਰ ਪੱਥਰ ਦੀ ਨਿਆਈ ਰਹਿ ਜਾਂਦਾ ਕਈ ਵਾਰੀ। ਇੱਥੇ ਗੁਰੂ ਦੀ ਗੋਦ ਵਿੱਚ ਆ ਕੇ ਪ੍ਰੇਮ ਦੇ ਰੰਗ ਚੜ੍ਹਦੇ ਆ, ਤੇ ਬਾਬਾ ਪ੍ਰੇਮ ਸਿੰਘ ਨਾਮ ਵੀ ਪ੍ਰੇਮ ਤੇ ਪ੍ਰੇਮ ਦਾ ਹੀ ਰੰਗ ਚੜ੍ਹਿਆ ਹੋਇਆ। ਉਹਨਾਂ ਸਮਿਆਂ ਦੇ ਵਿੱਚ ਨਾ ਕਹਿੰਦੇ ਬਰਾਤਾਂ ਵੀ ਜਿਹੜੀਆਂ ਸੀ ਸੱਤ ਸੱਤ ਦਿਨ ਰਹਿੰਦੀਆਂ ਸੀ। ਆਪਣੇ ਬਜ਼ੁਰਗਾਂ ਨੂੰ ਪਤਾ ਹੋਣ ਦੀ, ਨੌਜਵਾਨ ਪੀੜ੍ਹੀ ਨੂੰ ਤਾਂ ਨਹੀਂ ਪਤਾ, ਸੱਤ ਸੱਤ ਦਿਨ ਬਰਾਤਾਂ ਰਹਿਣੀਆਂ, ਕਿਤੇ ਚਾਚੇ ਨੇ ਰੋਟੀ ਕਰਨੀ ਲੜਕੀ ਦੀ ਨੇ, ਕਿਤੇ ਤਾਏ ਨੇ ਰੋਟੀ ਕਰਨੀ, ਕਿਤੇ ਮਾਵੇ ਨੇ, ਕਿਤੇ ਕਹਿੰਦੇ ਰਿਸ਼ਤੇਦਾਰਾਂ ਨੇ ਆਏ, ਇੱਕ ਇੱਕ ਦਿਨ ਬਰਾਤ ਸਾਂਭਣੀ। ਤੇ ਚਾਰ ਗੋਤ, ਉਦੋਂ ਚਾਰਾਂ ਗੋਤਾਂ ਚ ਕਹਿੰਦੇ ਰਿਸ਼ਤਾ ਨਹੀਂ ਸੀ ਕਰਦੇ, ਚਾਰ ਗੋਤਾਂ ਦੇ ਵਿੱਚ ਮਾਤਾ ਦੇ ਦੋ ਗੋਤ ਤੇ ਦੋ ਪਿਤਾ ਦੇ ਗੋਤ, ਨਾਨਕਿਆਂ ਦਾਦਕਿਆਂ ਦੇ ਦੋ ਦੋ ਗੋਤਾਂ ਦੇ ਵਿੱਚ ਰਿਸ਼ਤੇ ਨਹੀਂ ਕੀਤੇ ਜਾਂਦੇ ਸੀ। ਇਹ ਪਹਿਲੀ ਤਾਂ ਗੱਲ, ਸਾਡੀ ਜਿਹੜੀ ਜਾਤ ਗੋਤ ਆ ਇਹ ਖਤਮ ਹੀ ਕਰਤੀ ਮਹਾਰਾਜ ਨੇ, ਜਾਤ ਗੋਤ ਸਿੰਘਣ ਕੀ ਦੰਗਾ। ਮਹਾਰਾਜ ਕਹਿੰਦੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ, ਸਾਨੂੰ ਮਹਾਰਾਜ ਨੇ ਸਿੱਖ ਬਣਾਤਾ। ਪੰਜ ਪਿਆਰਿਆਂ ਸਾਹਿਬਾਨਾਂ ਦੇ ਧੜਾ ਨਾਲੋਂ ਸੀਸ ਇਸੇ ਕਰਕੇ ਵੱਖਰੇ ਕੀਤੇ, ਸਿਰ ਨਹੀਂ ਸੀ ਵੱਢੇ, ਜਾਤ ਦਾ ਅਹੰਕਾਰ ਵੱਢਿਆ ਸੀ ਮਹਾਰਾਜ ਨੇ। ਭਾਈ ਦਇਆ ਰਾਮ ਨੂੰ ਕਹਿੰਦੇ ਵੀ ਹੁਣ ਤੂੰ ਦਇਆ ਸਿੰਘ ਹੋ ਗਿਆ, ਧਰਮ ਚੰਦ ਨੂੰ ਕਹਿੰਦੇ ਧਰਮ ਸਿੰਘ ਹੋ ਗਿਆ, ਹਿੰਮਤ ਸਿੰਘ ਨੂੰ ਕਹਿੰਦੇ ਹਿੰਮਤ ਰਾਏ ਨੂੰ ਕਹਿੰਦੇ ਹਿੰਮਤ ਸਿੰਘ ਬਣ ਗਏ ਤੁਸੀਂ, ਮੁਕਮ ਚੰਦ ਨੂੰ ਕਹਿੰਦੇ ਤੁਸੀਂ ਮੁਕਮ ਸਿੰਘ ਹੋ ਗਏ, ਤੇ ਸਾਹਿਬ ਚੰਦ ਨੂੰ ਕਹਿੰਦੇ ਸਾਹਿਬ ਸਿੰਘ ਹੋ ਗਏ। ਨਾ ਤੂੰ ਜੱਟ ਰਿਹਾ, ਨਾ ਛੀਂਬਾ ਰਿਹਾ, ਨਾ ਝੋਰ ਰਿਹਾ, ਨਾ ਨਾਈ ਰਿਹਾ, ਤੇਰੀਆਂ ਤੁਹਾਡੀਆਂ ਜਾਤਾਂ ਖਤਮ ਕਰਤੀਆਂ ਮਹਾਰਾਜ ਕਹਿੰਦੇ, ਇਕੱਲੇ ਤੁਹਾਡੇ ਸਿਰ ਨਹੀਂ ਵੱਢੇ, ਜਾਤਾਂ ਦਾ ਹੰਕਾਰ ਵੀ ਵੱਢਿਆ। ਤੇ ਜਿਹੜੇ ਤਾਂ ਗੁਰਮਤ ਨੂੰ ਸਮਝ ਜਾਂਦੇ ਆ ਉਹਨਾਂ ਦੇ ਤਾਂ ਕਿਰਪਾ ਹੋ ਜਾਂਦੀ ਇਹਨਾਂ ਗੱਲਾਂ ਦੀ, ਤੇ ਨਹੀਂ ਹਲੇ ਵੀ ਸਾਡੇ ਚ ਥੋੜੀ ਬਾਲੀ 10-20% ਚੱਲੀ ਜਾਂਦੀ ਰਹਿੰਦੀ, ਨਹੀਂ ਚਲਾਉਣੀ ਚਾਹੀਦੀ। ਕੋਈ ਬੰਦਾ ਕਵੇ ਨਾ ਮੰਨੀਏ, ਸਾਡੇ ਤਾਂ ਗੁਰੂ ਦਾ ਹੁਕਮ ਆ, ਸਾਡੇ ਤਾਂ ਅਕਾਲ ਪੁਰਖ ਦਾ ਹੁਕਮ ਆ, ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾਹੀ। ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਇਹ ਜਿਹੜੇ ਪਰਪਕਾਰ ਕੀਤੇ, ਇੱਕ ਤਾਂ ਜਿਹੜੀ ਬਰਾਤ 7-7 ਦਿਨ ਰਹਿੰਦੀ ਉਹ ਘਟਾਈ, 7 ਤੋਂ 3 ਦਿਨ ਕੀਤੇ, 3 ਤੋਂ 2 ਕੀਤੇ, 2 ਤੋਂ 1 ਕੀਤਾ, 4 ਗੋਤ ਜਿਹੜੇ ਉਹ 1 ਗੋਤ ਸਿੱਧਾ ਮਾਤਾ ਦਾ ਤੇ ਪਿਤਾ ਦਾ ਗੋਤ ਇੱਥੋਂ ਤੱਕ ਲਿਆਏ, ਫਿਰ ਇਕੱਲਾ ਪਿਤਾ ਦਾ। ਹੁਣ ਵੀ ਆਪਾਂ ਰਸਤੇ ਕਰਦੇ ਹਾਂ, ਆਪਾਂ ਕਹਿੰਦੇ ਚੱਲ ਕੋਈ ਨੀ ਮਾਤਾ ਦਾ ਗੋਤ, ਕੋਈ ਗੱਲ ਨੀ। ਇਹ ਮਹਾਂਪੁਰਖਾਂ ਵਾਲੇ ਇਹ ਜਿਹੜੇ ਬੁੱਧੀਜੀਵ ਲੋਕ ਸੀ ਉਹਨਾਂ ਨੇ ਇਹ ਜਿਹੜੀਆਂ ਸਾਨੂੰ ਭਿਆਨਕਾਂ ਚਿੰਬੜੀਆਂ ਹੋਈਆਂ ਸੀ ਨਾ ਬਿਮਾਰੀਆਂ, ਇਹਨਾਂ ਚੋਂ ਕੱਢਿਆ ਸਾਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਬਰਾਲੇ ਵਰਗੇ ਵਰਗੇ। ਤੇ ਉਹਨਾਂ ਸਮਿਆਂ ਦੇ ਵਿੱਚ ਆ ਦੇਖੇ ਆ ਵੀ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕੁੜੀ ਨੂੰ ਕਾਹਤੋਂ ਪੜ੍ਹਾਉਣਾ, ਵਿਰੋਧ ਕਰਦੇ ਸੀ ਰਿਸ਼ਤੇਦਾਰ ਵੀ ਜੇ ਕੁੜੀ ਨੂੰ ਪੜ੍ਹਾਉਣ ਲਾ ਦਿੰਦਾ ਸੀ ਕੋਈ। ਆ ਵੀ ਆ ਵੀ ਅੱਜ ਜਿਹੜੀਆਂ ਲੜਕੀਆਂ ਅੱਜ ਬੱਚੀਆਂ ਅੱਜ ਵੱਧ ਪੜ੍ਹੀਆਂ ਲਿਖੀਆਂ, ਕਿਉਂਕਿ ਪੜ੍ਹਦੀਆਂ ਹੀ ਮੁੰਡੇ ਪੜ੍ਹਦੇ ਨਹੀਂ ਆਪਣੇ, ਮੁੰਡੇ ਤਾਂ ਕਹਿੰਦੇ ਵੀ ਬਹੁਤ ਆ 33% ਨੰਬਰ, ਤੇ ਲੜਕੀਆਂ ਨੂੰ 90% ਵੀ ਆ ਜਾਣ ਤਾਂ ਵੀ ਘੱਟ ਸਮਝਦੀ ਆ। ਉਹਨਾਂ ਸਮਿਆਂ ਦੇ ਵਿੱਚ ਲੜਕੀ ਨੂੰ ਪੜ੍ਹਾਉਣ ਦਾ ਕੋਈ ਅਧਿਕਾਰ ਨਹੀਂ ਸੀ ਦਿੱਤਾ ਜਾਂਦਾ ਵੀ ਕੁੜੀ ਨੂੰ ਨਹੀਂ ਪੜ੍ਹਾਉਣਾ, ਪਰ ਜੇ ਸੰਤ ਬਾਬਾ ਪ੍ਰੇਮ ਸਿੰਘ ਜੀ ਹੁਣਾਂ ਤੋਂ ਪਹਿਲਾਂ ਦੀ ਵੀ ਗੱਲ ਕਰੀਏ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲੜਕੀਆਂ ਦੇ ਕਾਲਜ ਬਣਾਤੇ ਸੀ ਪਹਿਲਾਂ ਹੀ, ਬੜੀਆਂ ਵੱਡੀਆਂ ਹਦਾਇਤਾਂ ਸੀ, ਪੜ੍ਹਿਆ ਲਿਖਿਆ ਹੋਣਾ, ਬੁੱਧੀਜੀਵ ਹੋਣਾ, ਸਿੱਖਿਆ ਲੈਣੀ, ਚੰਗਿਆਈ ਲੈਣੀ, ਦੁਨੀਆਂ ਦੀਆਂ ਡਿਗਰੀਆਂ ਹਾਸਲ ਕਰਨੀਆਂ ਚੰਗੀ ਗੱਲ ਹੈ। ਪਰ ਇੱਕ ਗੱਲ ਇਹਦੇ ਨਾਲ ਮੈਂ ਇਹ ਵੀ ਕਹਿ ਦੇਵਾਂ ਵੀ ਇਹ ਤੋਂ ਵੱਡੀ ਡਿਗਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਤੋਂ, ਗੁਰਮਤ ਤੋਂ ਬਿਨਾਂ ਛੋਟੀਆਂ ਬਾਕੀ। ਹਾਂ, ਸਾਡੀ ਦੁਨੀਆਂਦਾਰੀ 'ਚ ਕੰਮ ਆਉਣਗੀਆਂ ਡਿਗਰੀਆਂ, ਅਸੀਂ ਅਫਸਰ ਲੱਗ ਜਾਂਗੇ, ਕੰਮ ਕਾਰ ਵਧੀਆ ਮਿਲ ਜਾਣਗੇ, ਸੋਝੀ ਆਜੂ ਵਿਚਰਨ ਦੀ। ਤੇ ਜੇ ਆਪਾਂ ਕਹੀਏ ਬਾਬਾ ਧੰਨਾ ਜੀ ਕੋਲੇ ਕਿਹੜੀ ਡਿਗਰੀ ਸੀ, ਭਗਤ ਰਵਿਦਾਸ ਜੀ ਕੋਲੇ, ਭਗਤ ਪੀਪਾ ਜੀ, ਨਾਮਦੇਵ ਜੀ, ਸੈਣ ਜੀ, ਤੇ ਉਹਨਾਂ ਦੇ ਇੱਕ ਇੱਕ ਸ਼ਬਦ ਤੇ PhD ਹੁੰਦੀਆਂ ਇੱਕ ਇੱਕ ਸ਼ਬਦ ਤੇ। ਹਾਂ, ਦੁਨਿਆਵੀ ਵਿੱਦਿਆ ਜ਼ਰੂਰੀ ਹੈ, ਪਰ ਨਾਲ ਆਹ ਵਿੱਦਿਆ ਜਿਹੜੀ ਗੁਰਮਤਿ ਦੀ, ਸਿਧਾਂਤ ਦੀ, ਗੁਰਬਾਣੀ ਦੀ, ਨਿਤਨੇਮ ਦੀ, ਇਹ ਸਭ ਤੋਂ ਜ਼ਰੂਰੀ ਹੈ। ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੇ ਥਾਂ ਥਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਤੇ ਜਿੱਥੇ ਜਾਂਦੇ ਹੈ ਉੱਥੇ ਕੋਈ ਨਾ ਕੋਈ ਪ੍ਰਾਇਮਰੀ ਸਕੂਲ ਜਾਂ ਹਾਈ ਸਕੂਲ ਖੋਲ੍ਹਦੇ। ਇਹ ਆਮ ਕਹਾਵਤ ਬਣ ਗਈ ਸੀ ਵੀ ਜਿੱਥੇ ਸੰਤ ਪ੍ਰੇਮ ਸਿੰਘ ਜੀ 2 ਦਿਨ ਨਗਰ 'ਚ ਜਿਹੜੇ 'ਚ ਰਹਿ ਗਏ ਨਾ 3 ਦਿਨ, ਉੱਥੇ ਘੱਟੋ ਘੱਟ ਛੋਟਾ ਸਕੂਲ ਤਾਂ ਬਣ ਹੀ ਜਾਣਾ, ਤੇ ਜਿੱਥੇ ਕਿਤੇ 15 ਦਿਨ ਰਹਿ ਗਏ ਕਹਿੰਦੇ ਉੱਥੇ ਹਾਈ ਸਕੂਲ, ਤੇ ਜਿੱਥੇ ਕਿਤੇ 1 ਮਹੀਨਾ ਰਹਿ ਗਏ ਉੱਥੇ ਕਾਲਜ ਦੀ ਸਥਾਪਨਾ ਕਰਕੇ ਆਉਂਦੇ ਸੀ। ਵਿੱਦਿਆ ਵਿਚਾਰੀ ਤਾਂ ਪਰਪਕਾਰੀ, ਮਹਾਰਾਜ ਨੇ ਵੀ ਕਿਹਾ ਵਿੱਦਿਆ ਜਿਹੜੀ ਵਿਚਾਰੀ ਆ ਨਾ ਇਹ ਪਰਪਕਾਰਾਂ ਵਾਸਤੇ ਬੰਦਾ ਪੜ੍ਹਦਾ, ਤੇ ਜੇ ਵਿੱਦਿਆ ਪੜ੍ਹ ਕੇ ਬੰਦਾ ਦੂਜੇ ਨੂੰ ਟੈਚੀ ਸਮਝੇ, ਮਹਾਰਾਜ ਕਹਿੰਦੇ ਫਿਰ ਜੇਤਾ ਪੜ੍ਹਿਆ ਤੇਤਾ ਕੜਿਆ, 2 ਸ਼ਬਦ ਆ ਜੋੜੀ ਜੋੜੀ ਮਹਾਰਾਜ 2-2 ਸ਼ਬਦਾਂ ਦੀ ਗੱਲ ਕਹੀ ਸਾਨੂੰ, ਨਾਲ ਦੱਸੀ ਵੀ ਆਹ ਜ਼ਰੂਰੀ ਹੈ, ਨਾਲ ਇਹ ਵੀ ਦੱਸਤਾ ਵੀ ਇਹਦਾ ਮਾਣ ਵੀ ਨਹੀਂ ਜ਼ਰੂਰੀ, ਪੜ੍ਹਿਆ ਹੋਣਾ ਚੰਗਾ ਤੇ ਕੜਿਆ ਹੋਣਾ ਨਹੀਂ ਚੰਗਾ, ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਨਿਤਨੇਮ ਵੀ ਹੋਣਾ ਚੰਗਾ, ਸੇਵਾ ਕਰਨੀ ਚੰਗੀ, ਪੁੰਨ ਦਾਨ ਕਰਨਾ ਚੰਗਾ, ਗੁਰੂ ਘਰ ਦੀਆਂ ਸੇਵਾਵਾਂ ਕਰਨੀਆਂ ਚੰਗੀਆਂ, ਪਰ ਇਹ ਕਹਿਣਾ ਨਹੀਂ ਚੰਗਾ ਵੀ ਮੇਰੇ ਜਿੰਨਾ ਕੋਈ ਕਰ ਹੀ ਨਹੀਂ ਸਕਦਾ ਜਾਂ ਮੈਂ ਹੀ ਕਰ ਮੇਰੇ ਕਰਕੇ ਚੱਲਦਾ ਨਹੀਂ, ਇਹਦੇ ਕਰਕੇ ਚੱਲਦੀ ਸਾਰੀ ਦੁਨੀਆਂ ਰੱਬ ਕਰਕੇ। ਆਓ ਜਿਵੇਂ ਬਰਾਲਾ ਨਗਰ ਆ, ਸੰਤ ਬਾਬਾ ਬਿਸ਼ਨ ਸਿੰਘ ਜੀ ਜਿਨ੍ਹਾਂ ਨੇ ਦੇਖਿਆ ਵੀ ਇਹ ਬੱਚੇ ਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਨੇ, ਬੜੀ ਲਹਿਰ ਹੈ, ਬੜਾ ਪ੍ਰੇਮ ਅੰਦਰ, ਕਿਉਂਕਿ ਬਾਬਾ ਬਿਸ਼ਨ ਸਿੰਘ ਦੇ ਚਰਨਾਂ ਕਮਲਾਂ ਦੀਆਂ ਵੱਡੀਆਂ ਸੇਵਾਵਾਂ ਕੀਤੀਆਂ। ਬਾਬਾ ਸੁੰਦਰ ਸਿੰਘ ਜੀ ਭਿੰਡਰ ਕਲਾਂ ਵਾਲੇ, ਉਹਨਾਂ ਦੇ ਗੁਰ ਭਾਈ ਹੋਏ ਨੇ ਦੋਨੇ, ਬਾਬਾ ਸੁੰਦਰ ਸਿੰਘ ਜੀ ਅਤੇ ਬਾਬਾ ਪ੍ਰੇਮ ਸਿੰਘ ਜੀ, ਇਕੱਠਿਆਂ ਨੇ ਸੇਵਾਵਾਂ ਨਿਭਾਈਆਂ ਨੇ। ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਜਿਹੜੇ ਆਪ ਹੱਥੀ ਸੇਵਾ ਕਰਿਆ ਕਰਦੇ ਸੀ ਆਪ, ਉਹਨਾਂ ਸਮਿਆਂ ਦੇ ਵਿੱਚ ਆ ਵੱਡੀਆਂ ਚੱਕੀਆਂ ਵੀ ਨਹੀਂ ਸੀ ਹੁੰਦੀਆਂ। ਆਮ ਫਿਰ ਆਪਣੇ ਪਿੰਡਾਂ ਚ ਵੱਡੀਆਂ ਚੱਕੀਆਂ ਲਾ ਗਈਆਂ, ਆਪਾਂ ਉੱਥੋਂ ਆਟਾ ਕਿਸੇ ਨੇ 20 ਕਿਲੋ ਕਿਸੇ ਨੇ 50 ਕਿਲੋ ਜਿੰਨਾ ਕੁ ਪਰਿਵਾਰ ਦਾ ਸਰਦਾ ਪੀਸ ਲਿਆਉਂਦੇ ਆ। ਤੇ ਉਹਨਾਂ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਹੀ ਚੱਕੀਆਂ ਛੋਟੀਆਂ ਤੇ ਕਿਹੜੀ ਕਣਕ ਮੱਕੀ ਬਾਜਰੇ ਪੀਸੇ ਜਾਂਦੇ ਸੀ, ਤੇ ਬਾਬਾ ਬਿਸ਼ਨ ਸਿੰਘ ਜੀ ਆਪ ਚੱਕੀ ਚਲਾਉਂਦੇ, ਬਾਬਾ ਪ੍ਰੇਮ ਸਿੰਘ ਜੀ ਆਪ ਚੱਕੀਆਂ ਪੀਂਦੇ, ਫਿਰ ਨਾਲ ਵਿਦਿਆਰਥੀ ਵੀ ਲੱਗਦੇ। ਤੇ ਅੱਜ ਵਾਲਾ ਤਾਂ ਸੰਤ ਤਾਂ ਭੋਰੇ ਚੋਂ ਨਹੀਂ ਨਿਕਲਦਾ ਮੇਰੇ ਵਰਗਾ, ਬਣ ਜੇ ਤਾਂ ਸਹੀ ਚਾਰ ਬੰਦੇ ਮਗਰ ਲੱਗ ਜਾਣ। ਆਹ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦੀ ਚਾਲ ਨਿਰਾਲੀ ਹੁੰਦੀ ਹੈ, ਉਹਨਾਂ ਦੀ ਸਹਿਬਤ ਉਹਨਾਂ ਦੀ ਵਡਿਆਈ ਦੁਨੀਆਂ ਦੇ ਢੰਗ ਨਾਲੋਂ ਵੱਖਰੀ ਹੁੰਦੀ ਹੈ। ਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਨੇ 1905 ਦੇ ਵਿੱਚ ਇਹ ਬਚਨ ਕਰਤਾ ਵੀ ਸਾਤੋਂ ਬਾਅਦ ਇਸ ਘਰ ਦੇ ਇਸ ਡੇਰੇ ਦੇ ਇਹਦੀਆਂ ਸਵਾਵਾਂ ਜਿਹੜੀਆਂ ਪ੍ਰੇਮ ਸਿੰਘ ਜੀ ਨਿਭਾਉਣਗੇ। ਤੇ ਉਦੋਂ ਕਹਿੰਦੇ ਉਮਰ ਥੋੜੀ ਸੀ ਬਾਬਾ ਜੀ ਦੀ, ਸੰਤ ਬਾਬਾ ਪ੍ਰੇਮ ਸਿੰਘ 22-23 ਸਾਲ ਦੀ ਉਮਰ ਸੀ। ਤੇ ਕਈਆਂ ਨੇ ਆਪਣੇ ਵਰਗੇ ਨੇ ਵਿਰੋਧ ਵੀ ਕੀਤਾ ਵੀ ਇਹ ਜਵਾਕ ਨੂੰ ਕੀ ਪਤਾ, ਵਿਰੋਧ ਕਰਨ ਵਾਲੇ ਵੀ ਵਿੱਚ ਹੁੰਦੇ ਆ। ਪਰ ਜਦੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਨਿਭਾਈਆਂ ਸਵਾਵਾਂ, ਭਗਤੀ ਤੇ ਸ਼ਕਤੀ ਦੇ ਕੇਂਦਰ ਨੂੰ ਇੱਕ ਬਣਾਇਆ, ਵਿਦਿਆਰਥੀਆਂ ਦੀ ਪੜ੍ਹਾਈ ਹੋਈ, ਬੱਚੀਆਂ ਦੇ ਵਿਆਹ ਕਾਰਜਾਂ ਵਿੱਚ ਹਿੱਸੇ ਲਏ, ਵੱਡੇ ਵੱਡੇ ਸਕੂਲ ਕਾਲਜ ਬਣਾਏ, ਤੇ ਫਿਰ ਮਰਾਲੇ ਨਗਰ ਦੀ ਜਿਹੜੀ ਮਹਿਮਾ, ਬਾਬਾ ਪ੍ਰੇਮ ਸਿੰਘ ਦੀ ਮਹਿਮਾ ਜਿਹੜੀ ਜਹਾਨ ਚ ਹੀ

ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਆਏ ਨੇ, ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਆਏ ਨੇ, ਸੇਵਾ ਵਾਲੇ ਕੁੰਭ ਆਣ ਕੇ ਚਲਾਏ ਨੇ, ਸੇਵਾ ਵਾਲੇ ਕੁੰਭ

ਜਿਸ ਦਾ ਮੁਰਾਲੇ ਨਾਲ ਸੰਬੰਧ ਜੁੜਿਆ, ਜਿਸ ਦਾ ਮੁਰਾਲੇ ਨਾਲ ਸੰਬੰਧ ਜੁੜਿਆ, ਇਸ ਘਰੋਂ ਕੋਈ ਵੀ ਨੀ ਖਾਲੀ ਮੁੜਿਆ, ਇਸ ਘਰੋਂ ਕੋਈ ਵੀ ਨੀ ਖਾਲੀ ਮੁੜਿਆ, ਇਹਨਾਂ ਨੂੰ ਫੁੱਲਾਂ ਵਾਲ

0: हो। संत रूप भगवान जगत नू तारन आ जांदे। जिहड़ा संत आ ना पूर्ण होवे, महाराज कहिंदे मेरा ही रूप आ, हर का सेवक हर ही जिहा। संत रूप भगवान जगत नू तारन आ जांदे, करके बंदगी बंदियां ताईं जुगत सिखा जांदे। ਡੁੱਬਦੀ ਬੇੜੀ ਜਗਦੀ ਆਪੇ ਪਾਰ ਲੰਘਾ ਜਾਂਦੇ, ਕਰਕੇ ਬਚਨ ਜਵਾਨੋ ਮੀਂਹ ਮਿਹਰਾਂ ਦਾ ਪਾ ਜਾਂਦੇ। ਕਈ ਜੀਤਵਾਲ ਦੇ ਪਾਰਸ ਚਰਨੀ ਸੀਸ ਝੁਕਾ ਜਾਂਦੇ। ਇੱਕ ਨੀ ਪਤਾ ਨੀ ਕਿੰਨੀਆਂ ਰੂਹਾਂ ਮਹਾਂਪੁਰਖਾਂ ਦੇ ਚਰਨਾਂ ਕਮਲਾਂ ਵਿੱਚ ਨੱਕ ਮਸਤਕ ਹੁੰਦੀਆਂ, ਤੇ ਜਿਹੜਾ ਆ ਜਾਵੇ ਉਹਦੇ ਵੇੜੇ ਪਾਰ ਕਰ ਦਿੰਦੇ। ਤੇ ਮਹਾਂਪੁਰਖਾਂ ਨੇ ਦਾਤ ਕਿੱਥੋਂ ਲਈ ਹੁੰਦੀ ਆ? ਗੁਰਬਾਣੀ ਚੋਂ, ਗੁਰੂ ਤੋਂ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਲਕੰਤ ਪਛਾਣਾ। ਮਹਾਰਾਜ ਕਹਿੰਦੇ ਉਸ ਮਿੱਤਰ ਵਿਚੋਲੇ ਤੋਂ ਕੁਰਬਾਨ ਜਾਈਏ। ਇੱਕ ਜਿਵੇਂ ਦੁਨਿਆਵੀ ਕੋਈ ਵਿਚੋਲਾ ਬਣ ਜਾਂਦਾ ਤੇ ਦੁਨਿਆਵੀ ਜੋੜੀ ਨੂੰ ਮਿਲਾ ਦਿੰਦਾ, ਜਿਹਨੂੰ ਆਪਾਂ ਵਿਆਹ ਕਰ ਜਾਂਦੇ ਕਹਿੰਦੇ ਫਲਾਨਾ ਬੰਦਾ ਵਿਚੋਲਾ। ਪਰ ਜਿਹੜੇ ਸੰਤ ਹੁੰਦੇ ਆ ਉਹ ਰੱਬ ਦੇ ਵਿਚੋਲੇ ਹੁੰਦੇ। ਦੁਨਿਆਵੀ ਬੰਦੇ ਆਪਣੇ ਜੀਵਨ ਦੇ ਵਿਚੋਲੇ ਨੇ, ਤੇ ਜਿਹੜੇ ਰੱਬ ਦੇ ਪਿਆਰੇ ਹੈ ਉਹ ਰੱਬ ਦੇ ਨਾਲ ਮਿਲਾ ਦਿੰਦੇ। ਕਿਰਾਂ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਕਬੀਰ ਜੀ ਤੁਹਾਨੂੰ ਰੱਬ ਮਿਲ ਜਾਵੇ ਤੇ ਨਾਲ ਨਾਲ ਹੀ ਤੁਹਾਡਾ ਦੁਨਿਆਵੀ ਗੁਰੂ ਖੜਾ ਹੋਵੇ, ਪਹਿਲੋਂ ਕਿਹਦੇ ਚਰਨੀ ਹੱਥ ਲਾਓਗੇ, ਕਿਹਨੂੰ ਨਮਸਕਾਰ ਕਰੋਗੇ, ਕਿਹਨੂੰ ਸਤਿਕਾਰ ਦਿਓਗੇ? ਤੇ ਭਗਤ ਕਬੀਰ ਜੀ ਕਹਿੰਦੇ ਵੀ ਜਿਹੜਾ ਰੱਬ ਆ ਨਾ ਉਹ ਬੜਾ ਵੱਡਾ, ਬੜਾ ਦਿਆਲੂ ਆ, ਬੜਾ ਕਿਰਪਾਲੂ ਆ ਜਿਹੜਾ ਪਰਮਾਤਮਾ। ਉਹਦੀ ਵਡਿਆਈ ਕਰਨੀ ਸਾਡੇ ਲਈ ਜ਼ਰੂਰੀ ਹੈ, ਪਰ ਜੇ ਉਹਦੀ ਨਾ ਵੀ ਕਰੀਏ ਉਹਨੇ ਘਟਣਾ ਨਹੀਂ। ਜਿਹੜੀ ਆਪਾਂ ਵਡਿਆਈ ਕਰਦੇ ਨਾ ਰੱਬ ਦੀ, ਇਤਿਹਾਸ ਕਹਿੰਦੇ, ਸੁਣਦੇ, ਕੀਰਤਨ ਕਰਦੇ, ਬਾਣੀ ਪੜ੍ਹਦੇ ਹਾਂ, ਇਹ ਸਾਡੇ ਲਈ ਚੰਗੀ ਹੈ, ਕਿਉਂਕਿ ਸਾਡੇ ਦੇ ਨਾ ਪੁੰਨ ਬਣਨੇ ਆ। ਆਪਾਂ ਨਾ ਵੀ ਕਰੀਏ ਰੱਬ ਨੇ ਛੋਟਾ ਥੋੜੀ ਹੋਣਾ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹਨੇ ਸਾਡੇ ਸਲਾਉਣ ਨਾਲ ਵੱਡਾ ਹੋਣਾ, ਹਾਂ ਸਾਡੇ ਸਲਾਉਣ ਨਾਲ ਸਾਡੀ ਬਾਂਹ ਜ਼ਰੂਰ ਫੜ ਲੈਣੀ, ਸਾਨੂੰ ਆਗਿਆਕਾਰੀ ਪੁੱਤਰ ਜ਼ਰੂਰ ਸਮਝ ਲੈਣਾ, ਸਾਨੂੰ ਆਪਣੀ ਮਾਲਾ ਦੇ ਵਿੱਚ ਜ਼ਰੂਰ ਪਰੋ ਲੈਣਾ ਰੱਬ ਨੇ। ਤੇ ਕਬੀਰ ਜੀ ਕਹਿੰਦੇ ਗੁਰ ਗੋਬਿੰਦ ਦੋਹ ਖੜੇ, ਕਾਕੇ ਲਾਗੂ ਪਾਏ, ਬਲਿਹਾਰੀ ਗੁਰ ਆਪਣੇ ਗੋਬਿੰਦ ਦਿਓ ਦਿਖਾਏ। ਕਹਿੰਦੇ ਰੱਬ ਤੋਂ ਤਾਂ ਮੈਂ ਕੁਰਬਾਨ ਜਾਂ ਨਹੀਂ ਜਾਣਾ, ਪਰ ਮੈਂ ਪਹਿਲਾਂ ਧੰਨਵਾਦ ਉਹ ਆਪਦੇ ਦੁਨਿਆਵੀ ਗੁਰੂ ਦਾ ਕਰਾਂ, ਦੁਨਿਆਵੀ ਮਿੱਤਰ ਵਿਚੋਲੇ ਦਾ ਕਰਾਂ, ਜੈ ਮਿਲਕੰਤ ਪਛਾਣਾ, ਜਿਹਨੂੰ ਮਿਲ ਕੇ ਮੈਂ ਰੱਬ ਨੂੰ ਮਿਲਿਆ, ਜਿਹਨੂੰ ਮਿਲ ਕੇ ਰੱਬ ਦੀ ਪਛਾਣ ਆਈ ਮੈਨੂੰ, ਜਿਹਦੇ ਕਰਕੇ ਮੈਂ ਪਰਮੇਸ਼ਰ ਦਾ ਪਿਆਰਾ ਹੋ ਗਿਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਚੰਗਾ ਕੋਈ ਗੁਰਸਿੱਖ ਮਿਲ ਜੇ, ਚੰਗਾ ਕੋਈ ਸਾਧੂ ਮਿਲ ਜੇ, ਨਿਤਨੇਮੀ ਬੰਦਾ ਮਿਲ ਜੇ ਤੇ ਸਾਨੂੰ ਗੁਰੂ ਘਰ ਦੇ ਨਾਲ ਜੋੜ ਦਿੰਦਾ। ਜੇ ਮਾੜਾ ਮਿਲ ਗਿਆ ਉਹਨੇ ਜੋੜਿਆ ਹੋਏ ਨੂੰ ਵੀ ਤੋੜ ਦੇਣਾ, ਕਿਉਂਕਿ ਮਾੜੀ ਗੱਲ ਦਾ ਅਸਰ ਬਾਹਲੀ ਛੇਤੀ ਹੋ ਜਾਂਦਾ। ਚੰਗੀ ਗੱਲ ਦਾ ਹੋਵੇ ਚਾਹੇ ਨਾ ਹੋਵੇ, ਮਾੜੀ ਗੱਲ ਦਾ ਅਸਰ ਛੇਤੀ ਹੁੰਦਾ ਬੰਦੇ ਤੇ। ਆਓ, ਸੰਤ ਬਾਬਾ ਪ੍ਰੇਮ ਸਿੰਘ ਜੀ ਵੱਡੀਆਂ ਸਭਾਵਾਂ ਨਿਭਾ ਰਹੇ ਆ। ਦੋ ਵਾਰੀ SGPC ਦੇ ਮੈਂਬਰ ਰਹੇ ਨੇ, ਉੱਚ ਅਹੁਦਿਆਂ ਤੇ ਰਹੇ ਆ, MLA ਦੀ ਚੋਣ ਲੜੀ ਤੇ ਤਾਂ ਵੀ ਵੱਡੀਆਂ ਵੋਟਾਂ ਦੇ ਫਰਕ ਦੇ ਨਾਲ। ਕਹਿੰਦੇ ਉਦੋਂ ਹਰਬੰਸ ਸਿੰਘ ਸੀ ਜਿਨ੍ਹਾਂ ਦੇ ਮੁਕਾਬਲੇ ਚ ਬਾਬਾ ਪ੍ਰੇਮ ਸਿੰਘ ਜੀ ਖੜੇ ਆ, ਤੇ ਹਰਬੰਸ ਸਿੰਘ ਕੋਲੇ ਮਾਇਆ ਵੀ ਚੰਗੀ ਸੀ, ਅਮੀਰ ਬੰਦਾ ਸੀ, ਤੇ ਸੰਤਾਂ ਕੋਲੇ ਮਹਾਂਪੁਰਖਾਂ ਕੋਲੇ ਮਾਇਆ ਤਾਂ ਉਹਨਾਂ ਦੀ ਸੰਗਤੀ ਹੁੰਦੀ ਹੈ, ਉਹਨਾਂ ਦਾ ਪ੍ਰੇਮ ਹੀ ਹੁੰਦਾ, ਕਿਉਂਕਿ ਜਿਹੜਾ ਮਾਇਆ ਨਾਲ ਪਿਆਰ ਕਰਦਾ ਉਹ ਸੰਤ ਨਹੀਂ। ਦੋ ਗੱਲਾਂ ਨੇ, ਕਹਿੰਦੇ ਜੇ ਗ੍ਰਸਤੀ ਕੋਲੇ ਮਾਇਆ ਹੈ ਨਹੀਂ ਤਾਂ ਫਿਰ ਗ੍ਰਸਤੀ ਕੱਖ ਦਾ ਨਹੀਂ, ਤੇ ਜਿਹੜਾ ਸੰਤ ਆ, ਜੇ ਸੰਤ ਮਾਇਆ ਨਾਲ ਮਾਇਆ ਦੇ ਉੱਤੇ ਪੁਜਾਰੀ ਬਣ ਕੇ ਬੈਠਾ ਫਿਰ ਉਹ ਸੰਤ ਕੱਖ ਦਾ ਨਹੀਂ। ਹਾਂ, ਸੰਤ ਕੋਲੇ ਮਾਇਆ ਆਉਂਦੀ ਤੇ ਸੰਤ ਨੇ ਚੰਗੇ ਪਾਸੇ ਲਾ ਦੇਣੀ ਹੁੰਦੀ, ਜਮਾ ਨਹੀਂ ਕਰਦਾ, ਅੱਜ ਦੇ ਸੰਤਾਂ ਵਾਂਗੂ ਕਾਊਂਟਾਂ ਚ ਨਹੀਂ ਰੱਖਦੇ। ਬਾਬਾ ਪ੍ਰੇਮ ਸਿੰਘ ਵਰਗਿਆਂ ਨੇ ਆਪਦੇ ਕਾਊਂਟ ਨਹੀਂ ਫਲਾਏ, ਕਾਊਂਟ ਨਹੀਂ ਬਣਾਏ, ਮਾਇਆ ਨਹੀਂ ਰੱਖੀ, ਜਿਹੜੀ ਆ ਗਈ ਲਾਤੀ ਮਾਇਆ, ਅੱਜ ਵਾਲਿਆਂ ਵਾਂਗੂ ਨਹੀਂ ਵੀ ਵਿਦੇਸ਼ਾਂ ਦੀਆਂ ਬੈਂਕਾਂ 'ਚ ਵੀ ਪਏ ਹੋਣਗੇ। ਆਓ, ਮੇਰੇ ਪਾਤਸ਼ਾਹ ਗਰੀਬ ਨਵਾਜ਼ ਦੇ ਹੁਕਮ ਅਨੁਸਾਰ ਜਾਣਾ ਸਾਰਿਆਂ ਨੇ। ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਇੱਥੇ ਰਾਜੇ ਜੋਗੀ ਪੀਰ ਪੈਗੰਬਰ ਔਲੀਏ ਅਵਤਾਰ ਸੰਤ ਭਗਤ ਆਏ ਤੇ ਚਲੇ ਗਏ। ਫਰਕ ਇੰਨਾ ਵੀ ਕੋਈ ਕਮਾਈ ਕਰਕੇ ਚਲਾ ਜਾਂਦਾ ਤੇ ਕੋਈ ਸਵਾਸਾਂ ਦੀ ਪੂੰਜੀ ਗਵਾ ਕੇ ਚਲਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਲਾਹਾਂ ਲੈਣ ਆਇਆ ਕੁਝ ਖੱਟ ਕੇ ਜਾਈ, ਤੇ ਨਹੀਂ ਤਾਂ ਸਵਾਸਾਂ ਦੀ ਪੂੰਜੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ
1: ਜਾਏ।
0: ਕਹਿੰਦੇ ਬੰਦਿਆ ਹੀਰੇ ਵਰਗਾ ਜਨਮ ਕੌਡੀਆਂ ਦੇ ਭਾਅ ਗਵਾ ਚੱਲਿਆ। ਆ ਸਾਡੀ ਦੇਹੀ ਨੂੰ ਮਨੁੱਖਾ ਦੇਹੀ ਨੂੰ ਮਹਾਰਾਜ ਨੇ ਦੁਰਲੱਭ ਲਿਖਿਆ। ਕਹਿੰਦੇ ਚਰੰਕਾਲ ਪਾਈ ਦੁਰਲੱਭ ਦੇਵ ਬੜੇ ਚਿਰਾਂ ਤੋਂ ਬਾਅਦ। ਤੇ ਅੱਗੇ ਕਹਿੰਦੇ ਨਾਮ ਬਹੁਣੀ ਹੋਈ ਖੇ, ਸੋਹਣੇ ਕੱਪੜੇ ਭਵੇਂ ਪਾਲੇ, ਸੋਹਣਾ ਮਹਾਰਾਜ ਨੇ ਹੁਸਨ ਦਿੱਤਾ ਸਾਨੂੰ, ਸਰੀਰ ਦਿੱਤਾ ਤੰਦਰੁਸਤ, ਸੋਹਣੇ ਘਰ ਬਾਰ ਪਰਿਵਾਰ, ਸੋਹਣੀਆਂ ਗੱਡੀਆਂ ਮੋਟਰਾਂ, ਧਨ ਦੌਲਤਾਂ, ਕਾਰੋਬਾਰ। ਪਰ ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾ ਇਹ ਦੁਰਲੱਭ ਦੇਹੀ ਖੇ ਆ, ਮਿੱਟੀ ਆ। ਇਸ ਸਜੇ ਹੋਏ ਸਰੀਰ ਦਾ ਵੀ ਤਾਂ ਹੀ ਫਾਇਦਾ ਜੇ ਅੰਦਰੋਂ ਵੀ ਸਜਿਆ ਸਵਾਰਿਆ ਹੋਵੇ, ਅੰਦਰੋਂ ਵੀ ਰੱਬ ਦੇ ਨਾਲ ਤੇਰੀ ਰੂਹ ਜੁੜੀ ਹੋਵੇ, ਅੰਦਰੋਂ ਵੀ ਸੋਹਣਾ ਹੋਵੇ, ਤੋਂ ਗੁਣ ਵੀ ਚੰਗੇ, ਵਿਚਾਰ ਵੀ ਚੰਗੇ ਹੋਣ ਤੇਰੇ ਅੰਦਰ। ਇਹ ਸੰਤ ਬਾਬਾ ਪ੍ਰੇਮ ਸਿੰਘ ਜੀ 2 ਜੂਨ 1950 ਨੂੰ ਅੰਮ੍ਰਿਤ ਵੇਲੇ ਉੱਠੇ ਹੈ, ਇਸ਼ਨਾਨ ਪਾਣੀ ਕਰਕੇ ਨਿਤਨੇਮ ਕੀਤਾ। ਜਦੋਂ ਕਹਿੰਦੇ ਟਹਿਲਣ ਵਾਸਤੇ, ਸੈਰ ਕਰਨ ਵਾਸਤੇ ਪੌੜੀਆਂ ਉੱਤਰ ਰਹੇ ਸਨ ਤੇ ਅਚਾਨਕ ਹੀ ਕੋਈ ਨਾ ਕੋਈ ਮਹਾਂਪੁਰਖ ਬਹਾਨਾ ਬਣ, ਕਹਿੰਦੇ ਬਹਾਨੇ ਨਾਲ ਮਹਾਂਪੁਰਖਾਂ ਨੇ ਜਾਣਾ ਹੁੰਦਾ ਦੁਨੀਆ ਤੋਂ, ਕਿਉਂਕਿ ਅੱਗੇ ਵੀ ਜ਼ਰੂਰਤ ਹੁੰਦੀ ਹੈ ਚੰਗਿਆਂ ਬੰਦਿਆਂ ਨੂੰ, ਛੇਤੀ ਮਹਾਰਾਜ ਲੈ ਜਾਂਦਾ।

ਯਾਰ ਗੁਆਂਢੋ ਵਿਛੜ ਚੱਲੇ ਮੇਰੇ ਦਾਗ ਪਿਆ ਵਿੱਚ ਸੀਨੇ ਜਿਹੜੇ ਸੱਜਣਾ ਬਿਨ ਪਾਲਣੀ ਸੀ ਲੰਘਦਾ ਕਿਵੇਂ ਲੰਘਣਗੇ ਸਾਲ ਮਹੀਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ ਜਿਹੜੀਆਂ ਸੂਰਤਾਂ ਚੜ੍ਹਦ ਲਿੱਤ ਨਾਰੀਆਂ ਤੇ ਇੱਕ ਦਿਨ ਚਿਖਾ ਤੇ ਚੜ੍ਹਦੀਆਂ ਦੇਖੀਆਂ ਮੈਂ ਚੁੱਪ ਚਾਪ ਲਿਟਣਾ ਗਿਆਰਿਆਂ ਤੇ ਮੁਖੋਂ ਸੀ ਨਾ ਕਰਦੀਆਂ ਦੇਖੀਆਂ ਮੈਂ ਪਿੰਡੋ ਲੋਹੇ ਦੀ ਘੋੜੀ ਤੇ ਸਵਾਰ ਹੋਈਆਂ ਮੁੜ ਕੇ ਪਿੰਡ ਨਾ ਵੜਦੀਆਂ ਵੇਖੀਆਂ ਮੈਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੱਚਖੰਡ ਜਾਣ ਦੀ ਖਬਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲੀ ਸੀ ਉਹਨਾਂ ਨੇ ਕਿਹਾ ਜਿਸ ਪਿਆਰੇ ਸੋ ਨੇਹੇ ਤਿਸ ਆਗੇ ਮਾਰ ਚੱਲੀਏ ਕਹਿੰਦੇ ਜਿਹੜੇ ਪਿਆਰੇ ਨਾਲ ਪ੍ਰੇਮ ਹੋਵੇ ਨਾ ਉਹਦੇ ਇੱਥੇ ਚਾਲੀ ਮਾਰਨ ਤੋਂ ਪਹਿਲਾਂ ਹੀ ਜਹਾਨ ਤੋਂ ਚਲਾ ਜਾਵੇ ਬੰਦਾ ਚੰਗਾ ਕਿਉਂਕਿ ਮੌਤ ਇੱਕ ਵਾਰੀ ਆਉਂਦੀ ਆ ਵਿਛੋੜੇ ਦਾ ਦੁੱਖ ਨਿੱਤ ਮੌਤ ਬਣ ਕੇ ਖੜਾ ਹੋ ਜਾਂਦਾ ਗੁਰੂ ਮਹਾਰਾਜ ਜੀ ਕਿਰਪਾ ਕਰਨ ਮਹਾਂਪੁਰਖਾਂ ਦੇ ਚਰਨਾਂ ਤੇ ਕਰੋੜਾਂ ਵਾਰ ਨਮਸਕਾਰ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਸੰਤ ਬਾਬਾ ਨਿਹਾਲ ਸਿੰਘ ਜੀ ਤਲਣ ਵਾਲੇ ਉਹਨਾਂ ਦੀਆਂ ਯਾਦਗਾਰਾਂ ਮਨਾਈਆਂ ਨੇ ਸੰਗਤਾਂ ਨੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਪ੍ਰਬੰਧਕ ਵੀਰਾਂ ਨੇ ਵੱਡੇ ਸੰਯੋਗ ਦਿੱਤੇ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਰੋਲ ਹੁੰਦਾ ਹਰੇਕ ਸਮਾਗਮ ਦੇ ਵਿੱਚ ਗੁਰੂ ਮਹਾਰਾਜ ਜੀ ਕਿਰਪਾ ਕਰਨ ਆਹ ਮਹਾਨ ਜਰਨੈਲ ਯੋਧਾ ਸਰਦਾਰ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੀ ਯਾਦ ਚ ਇੱਕ ਕਵਿਤਾ ਕਹਿ ਜਾਈਏ ਕਿਉਂਕਿ ਉਹ ਕਿਰਤੀ ਜਿਹੜਾ ਜਿਹੜੇ ਉਸ ਮਹਾਨ ਰੱਬੀ ਰੂਹ ਨੇ ਆਪਣੀ ਕਿਰਤ ਤੋਂ ਆਰੰਭਤਾ ਕੀਤੀ ਸੀ ਪਲੰਬਰ ਦੇ ਕੰਮ ਤੋਂ ਆਰੰਭਤਾ ਕੀਤੀ ਸੀ ਭਾਈ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਨੇ ਤੇ ਜਿੱਥੇ ਕਿਰਤ ਅਸੀਂ ਆਪ ਗੁਰਦੁਆਰਾ ਡੈਲਟਾ ਸ੍ਰੀ ਵਿਖੇ ਉਹਨਾਂ ਨੂੰ ਆਪ ਆਪਣੇ ਹੱਥੀਂ ਸੇਵਾਵਾਂ ਨਿਭਾਉਂਦੇ ਦੇਖਿਆ ਗੁਰੂ ਘਰ ਦੀਆਂ ਤੇ ਬੜੇ ਨਿਰਮਲ ਸੁਭਾਅ ਵਾਲੇ ਬੜੀ ਚੜ੍ਹਦੀ ਕਲਾ ਵਾਲੇ ਪੰਥ ਲਈ ਬੜਾ ਦਰਦ ਆ ਉਹ ਸਟੇਜਾਂ ਤੇ ਬੋਲਦੇ ਸੀ ਨਾ ਧੜਕ ਹੋ ਕੇ ਆਪਦੀ ਕੌਮ ਲਈ ਆਪਦੇ ਪੰਥ ਲਈ ਆਪਦੇ ਭਾਈਚਾਰੇ ਲਈ ਆਪਣੇ ਸਿੱਖਾਂ ਲਈ ਤੇ ਜ਼ਾਲਮ ਸਰਕਾਰਾਂ ਜੋ ਜੋ ਵੀ ਕੀਤਾ ਨਾ ਜ਼ਾਲਮ ਸਰਕਾਰਾਂ ਨੇ ਸਾਡੇ ਨਾਲ ਜੋ ਜੋ ਵੀ ਭਾਰਤ ਦੀ ਹਕੂਮਤ ਨੇ ਕੀਤਾ ਕੋਈ ਥੋੜਾ ਨਹੀਂ ਆਪਾਂ ਪਿੱਛੇ 84 ਜੂਨ 1984 ਘੱਲੂਘਾਰਾ ਬਣਾ ਕੇ ਹਟੇ ਹਾਂ ਤੇ ਜਦੋਂ ਇਹ ਗੱਲਾਂ ਅੰਦਰੋਂ ਸੁਣੀ ਦੀਆਂ ਨਾ ਮਨ ਫਿਰ ਅੰਦਰੋਂ ਭੁੱਬਾ ਮਾਰਦਾ ਕਿਉਂਕਿ ਐਡਾ ਕਹਿਰ ਸਾਡੇ ਗੁਰੂ ਦਰਬਾਰਾਂ ਦੇ ਨਾਲ ਮੱਥੇ ਲਾਉਣੇ ਟੈਂਕ ਚਾੜਨੇ ਲੋਥਾਂ ਦੇ ਢੇਰ ਲਾ ਦੇਣੇ ਸਰੋਵਰਾਂ ਦਾ ਪਾਣੀ ਲਾਲ ਕਰ ਦੇਣਾ 18 ਦਿਨਾਂ ਦੇ ਬੱਚੇ ਸ਼ਹੀਦ ਕਰਦੇ ਨੇ ਗੋਲੀਆਂ ਮਾਰ ਕੇ ਬੱਚਿਆਂ ਨੂੰ ਚੁੱਕ ਕੇ ਕੰਧਾਂ ਨਾਲ ਮਾਰ ਮਾਰ ਕੇ ਸ਼ਹੀਦ ਕਰਨਾ ਪਿਆਸਿਆਂ ਨੂੰ ਪਾਣੀ ਨਾ ਦੇਣਾ ਛੱਲੀਆਂ ਵਾਂਗੂ ਭੁੰਨ ਦੇਣਾ ਤੇ ਸਾਡੇ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਟੈਂਕ ਤੋਪ ਚਾੜਨੇ ਗੋਲੇ ਮਾਰਨੇ ਬੜੇ ਵੱਡੇ ਕਹਿਰ ਦੀਆਂ ਗੱਲਾਂ ਨੇ 84 ਆਈ ਦਿੱਲੀ ਦੇ ਵਿੱਚ ਤੇ ਕਾਨਪੁਰ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸਿੱਖਾਂ ਦਾ ਸਾਰੇ ਚੰਗੀ ਤਰ੍ਹਾਂ ਆਪਾਂ ਭਲੀ ਭਾਂਤ ਜਾਣਦੇ ਹਾਂ ਸਾਡੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਗਲਾਂ 'ਚ ਟਾਇਰ ਪਾਏ ਗਏ ਉਹਨਾਂ ਜਿਹੜੇ ਦਿੱਲੀ ਦੇ ਦੰਗਿਆਂ ਦੇ ਜਾਂ ਕਾਨਪੁਰ ਦੇ ਦੰਗਿਆਂ ਦੇ ਸ਼ਿਕਾਰ ਹੋਏ ਆ ਭੁੱਬਾਂ ਨਿਕਲਦੀਆਂ ਉਹਨਾਂ ਦੀਆਂ ਅੱਜ ਵੀ ਇੰਟਰਵਿਊ ਦਿੰਦਿਆਂ ਦੀਆਂ ਅੱਜ ਵੀ ਭੁੱਬਾਂ ਮਾਰ ਮਾਰ ਕੇ ਉਹ ਬੀਬੀਆਂ ਰੋਂਦੀਆਂ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਪਰਿਵਾਰਾਂ ਦੇ ਪਰਿਵਾਰ ਸਾੜਤੇ ਘਰ ਬਾਰ ਸਾੜਤੇ ਜਿਨ੍ਹਾਂ ਦੇ ਤੇ ਜਿਹੜੀ ਜਿਹੜਾ ਲਸ਼ਕਰ ਇਕੱਠਾ ਹੋਇਆ ਜਿਹੜੀ ਭੀੜ ਤੇ ਮੰਡੀਰ ਇਕੱਠੀ ਹੋਈ ਆਪ ਬੁਦਰੀਆਂ ਕੀਤੀਆਂ ਲੁੱਟਿਆ ਕਸੁੱਟਿਆ ਸਾੜਿਆ ਤਾਂ ਇੱਕ ਪਾਸੇ ਪੱਤਾਂ ਲੁੱਟੀਆਂ ਤੇ ਇਹ ਗੱਲਾਂ ਸਰਦਾਰ ਹਰਦੀਪ ਸਿੰਘ ਨਿੱਜਰ ਸਾਹਿਬ ਸਟੇਜਾਂ ਤੇ ਕਿਹਾ ਕਰਦੇ ਸੀ ਵੀ ਸਰਕਾਰਾਂ ਹੀ ਦੁਸ਼ਮਣ ਬਣ ਗਈਆਂ ਸਾਡਾ ਆਪਣੀਆਂ ਕਿਵੇਂ ਕਹਿਣ ਨੂੰ ਮਨ ਕਰੇ ਆਪਦੀ ਕੌਮ ਦੀ ਗੱਲ ਆਪਦੇ ਰਾਜ ਭਾਗ ਦੀ ਗੱਲ ਆਪਣੇ ਤਖ਼ਤ ਤਾਜ ਦੀ ਗੱਲ ਜਿਹੜਾ ਕਰਦਾ ਉਹ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦਾ ਹੀ ਹੁੰਦਾ ਆਹ ਸਰਦਾਰ ਹਰਦੀਪ ਸਿੰਘ ਜੀ ਨਿੱਜਰ ਵਰਗੇ ਯੋਧੇ ਜਿਹੜੇ ਇਹ ਕੌਮ ਨੂੰ ਸੁਨੇਹਾ ਦਿੰਦੇ ਸੀ ਸਾਡਾ ਤਿੱਖੀ ਤਲਵਾਰ ਵਿੱਚੋਂ ਜਨਮ ਹੋਇਆ ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਅਸੀਂ ਤਲਵਾਰ ਚੋਂ ਪੈਦਾ ਹੋਏ ਹਾਂ ਖੰਡਿਆਂ ਚੋਂ ਪੈਦਾ ਹੋਇਆ ਸਾਡਾ ਤਿੱਖੀ ਤਲਵਾਰ ਵਿੱਚੋਂ ਜਨਮ ਹੋਇਆ ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ ਅਸੀਂ ਹੱਸ ਕੇ ਮੌਤ ਨੂੰ ਗਲ ਲਾਈਏ ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ ਅਸੀਂ ਜ਼ਾਲਮਾਂ ਦੇ ਮੂੰਹ ਮੋੜ ਦਿੱਤੇ ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ ਆਹ ਮੁੱਖ ਤੋਂ ਮੁਕਤੀ ਮੰਗ ਕੇ ਨਹੀਂ ਮਿਲੀਆਂ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਆਹ ਉਸ ਮਹਾਨ ਜਰਨੈਲਾਂ ਦੀ
ਉਸ ਮਹਾਨ ਯੋਧੇ ਨੂੰ ਸਮਰਪਿਤ ਸੂਰਮਿਆਂ ਦੀ ਗੱਲ ਮੇਰੇ ਸਾਥੀ ਹੈ।

0: ਮਰਦ ਸੂਰਮੇ ਜੋਧੇ ਸਰ ਦੀ ਭੇਟ ਚੜਾ ਜਾਂਦੇ, ਮਾਇਆ ਭੇਟ ਕਰਨੀ, ਪਦਾਰਥ ਭੇਟ ਕਰਨੀ ਸਾਰੀ ਕਰ ਦਿੰਦੇ ਆ, ਪਰ ਸਿਰ ਭੇਟ ਕਰਨਾ, ਮਹਿੰਦੀ ਰਗੜ ਕੇ ਹੱਥਾਂ ਨੂੰ ਲੱਗਦੀ ਹੈ, ਹੀਰਾ ਬਿੰਝ ਕੇ ਗਲੇ ਦਾ ਹਾਰ ਬਣਦਾ, ਸੋਨਾ ਵਿੱਚ ਕਠਾਲੀ ਦੇ ਢੜੇ ਜਿੰਨਾ, ਉਹਨਾਂ ਸ਼ੁੱਧ ਤੇ ਚਮਕਦਾਰ ਬਣਦਾ, ਜਵੇ ਪੀਸਿਆ ਖਰਨ ਦੇ ਵਿੱਚ ਸੁਰਮਾ, ਕਿਸੇ ਨੈਣਾ ਦੀ ਫੇਰ ਉਹ ਧਾਰ ਬਣਦਾ, ਮੋਤੀ ਨਿਕਲ ਕੇ ਛਿੱਪੀ ਦੀ ਕੁੱਖ ਵਿੱਚੋਂ, ਕਿਸੇ ਜੁਲਫ ਦਾ ਫੇਰ ਸ਼ਿੰਗਾਰ ਬਣਦਾ, ਮੱਚ ਮੱਚ ਕੇ ਸੰਖੀਆ ਬਣੇ ਦਾਰੂ, ਰੋਗ ਰੋਗੀਆਂ ਦੇ ਕੱਟਣ ਹਾਰ ਬਣਦਾ, ਐਵੇਂ ਮਿਲੇ ਸਰਦਾਰੀ ਨਾ ਚਰਨ ਸਿੰਘਾ, ਜਿਹੜਾ ਸਰ ਦੇਵੇ ਉਹ
1: ਸਰਦਾਰ ਬਣਦਾ।
0: ਮਰਦ ਸੂਰਮੇ ਦਾਨੀ ਸਰ ਦੀ ਭੇਟ ਚੜਾ ਜਾਂਦੇ, ਨੱਚ ਬਲ ਦੀ ਸ਼ਮਾ ਦੇ ਉੱਤੇ ਤੇਲ ਚਰਾਗੀ ਪਾ ਜਾਂਦੇ, ਨਾ ਇਨ ਕਿਸੇ ਦੀ ਮੰਨਦੇ, ਸਦਕੀ ਸਦਕ ਨਿਭਾ ਜਾਂਦੇ, ਪਾ ਕੇ ਇੱਕੀਆਂ ਦੀ 41 ਡਬਲ ਨਿਆਉਂਦਾ ਪਾ ਜਾਂਦੇ, ਅਜੀਤ ਬਾਲ ਦੇ ਪਾਰਸ ਜੋਧੇ ਨਾ ਚਮਕਾ ਜਾਂਦੇ। ਸਰਦਾਰ ਹਰਦੀਪ ਸਿੰਘ ਜੀ ਨਿਜਰ ਵਰਗੇ ਨਾ ਚਮਕਾ ਗਏ ਤੇ ਰਹਿੰਦੀ ਦੁਨੀਆਂ ਤੱਕ ਚਮਕਦਾ ਰਹਿਣਾ। ਸਰਦਾਰ ਹਰਦੀਪ ਸਿੰਘ ਜੀ ਨਿਜਰ ਸਾਹਿਬ, ਉਹਨਾਂ ਦੀ ਸ਼ਹੀਦੀ ਨੂੰ ਕਰੋੜਾਂ ਵਾਰ ਪ੍ਰਣਾਮ, ਕੌਮ ਲਈ ਕੀਤੇ ਹੋਏ ਕੰਮਾਂ ਦੀ ਉਹਨਾਂ ਦੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ। ਆਓ ਐਕਣੀ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਗੁਰਬਾਣੀ ਪੜ੍ਹਦੇ ਆ, ਇਤਿਹਾਸ ਕਹਿੰਦੇ ਆ, ਜੋਧਿਆਂ ਦੀਆਂ ਵਾਰਾਂ ਗਾਉਂਦੀਆਂ ਹੋ ਜਾਂਦੀਆਂ। ਗੁਰੂ ਸਾਹਿਬ ਬਖਸ਼ਣ ਆ ਰਹੇ ਆ, ਗੁਨਾਹਾਂ ਦੀ ਮਾਫੀ ਦੇਣ, ਅੱਗੇ ਤੋਂ ਸਮਤ ਬਖਸ਼ਣ, ਇਸੇ ਤਰ੍ਹਾਂ ਹੀ ਸਭਾਵਾਂ ਮੇਰੇ ਮਾਲਕ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋ ਘਰੋਂ ਨਿਤਨੇਮ ਦੀਆਂ ਨਾਮ ਦੀਆਂ ਦਾਤਾਂ, ਕਾਰੋਬਾਰਾਂ ਚ ਬਰਕਤਾਂ, ਘਰ ਪਰਿਵਾਰ ਵਿਚ ਪ੍ਰੇਮ ਪਿਆਰ ਏਕਤਾ ਥਵਾਕ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰਾ ਦਸ਼ਵੇਸ਼ ਕਲਚਰ ਵਿਖੇ ਪਹੁੰਚੀਆਂ, ਸਾਰੀਆਂ ਸੰਗਤਾਂ ਨੂੰ ਜੀ ਆਇਆ, ਧੰਨਵਾਦ ਸਾਰੀਆਂ ਸੰਗਤਾਂ ਦਾ। ਆਓ ਸਾਰੀ ਸੰਗਤ ਰਲ ਕੇ 6 ਪੌੜੀਆਂ ਨਾਨਕ ਸਾਹਿਬ ਜੀ ਦਾ ਜਾਪ ਕਰੀਏ।

ਨਾਨਕ ਤਹ ਸੁਖ ਹੋਆ ਤਿਤਕਾਰਿਆ ਨੇ ਹਦਵਾਜੇ ਅਨੁਜ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੋ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਦੇ ਜਾਣੀ ਸੁਣ ਕੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੂਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾਲਤਾ ਦਾ ਸਦਕਾ ਸੰਧਿਆ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਇਤਿਹਾਸਕ ਵਿਚਾਰਾਂ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ
ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੀਰਘ ਆਰਬਲਾ ਵਿਦਿਆ ਦੀ ਦਾਤ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ। ਜੀਵਨ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਆਪ ਜੀ ਨੇ ਤਰੱਕੀ ਬਖਸ਼ਿਸ਼ ਕਰਨੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸਭ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੈ ਬਿਨ ਭਜਨਾ ਵਿਖਿਆ ਸਗਲੀ ਚਾ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰਾ ਸੋ ਕੋ ਡਲ ਗੁਰ ਸੇਵੀ ਹੈ ਇਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ

ਬੜਾ ਭੈ ਸਹਾਈ ਸਲੋਭ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਬਿਨੀ ਉਦਮ ਕਰ ਉੱਡ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕੇ ਮੀਤ ਸੋਹਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵਹੁ ਸੋਹਿਲਾ ਸਿਵਰ ਹੋਸੇ ਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਸੰਭਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜੇ ਕਰੋ ਤਨੇਕ ਨਾਨਕ ਕਰ ਦੇ ਕੇ ਕੀਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਾਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਜਬਰੋ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ

ਇਕ ਤੋਹੀ ਸਹਿਸ ਪਦ ਬਿਮਲ ਨਾਨੀ ਇਕ ਪਦ ਗੰਧ ਬਿਨ ਸਹਿਸ ਤਾਪ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਕੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭ ਤਮਨੋ

ਤਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧ ਨ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣ ਆਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਆ ਕਥ ਕਥਾ ਦਿਨ ਜਾਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਸਮੁੱਚੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੁਖ ਆਸਨਾਂ ਦੀ ਸੇਵਾ ਹੋਈ ਹੈ ਨਾਲ ਨਾਲ ਸੋਹਿਲਾ ਸਾਹਿਬ ਜੀ ਦੇ ਜਾਪ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਚਾਰ ਪਹਿਰ ਦਿਹਾੜਾ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ ਆਈ ਰਹਿਣ ਆਪਣੇ ਭਾਣੇ ਅੰਦਰ ਬਤੀਤ ਕਰਵਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕਰਨੇ ਅਤੇ ਨਿਤਨੇਮ ਦੀਆਂ ਦਾਤਾਂ ਦੇ ਨਾਲ ਆਪ ਜੀ ਨੇ ਨਿਵਾਜਣਾ ਸਤਿਗੁਰੂ ਜੀ ਆਪ ਜੀ ਦੇ ਸੁਖ ਆਸਣ ਤਿਆਰ ਹਨ ਕਿਰਪਾ ਕਰੋ ਆਪ ਆਪਣੇ ਸੁਖ ਆਸਣਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇਣ ਦੀ ਕਿਰਪਾਲਤਾ ਕਰਨੀ ਜੀ ਆਪਣੇ ਤਖਤਾਂ ਤੋਂ ਨਿੱਜ ਆਸਣਾਂ ਨੂੰ ਜਾਣ ਲਈ ਚਾਲਾ ਪਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

छोड़े बैठे होना को होना।

तन रंकार।

स्वामी तिनका जन्म मरण दुख नासा तेरी बख्श न मिटे कोई।

मरण दुख जाए। सज्जन सच्चा पातशाह सिर सांदे साहो

ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਹੁਕਮਨਾਮਾ ਸਾਹਿਬ ਅੰਗ ਨੰਬਰ 761 ਤੇ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕੁਸੀ ਭੀ ਸੱਚ। ਸੋਚੇ ਸੁਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਾਲ ਵਿਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਿ

ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਚ ਕਰੇ ਤਨਖੇ, ਗਾਵੇ ਕੋ ਜੀ ਅਲੇ ਪਰਦੇ, ਗਾਵੇ

ਛੋਟੇ ਦੇਦਾਂ ਦੇ ਲੈਂਦੇ ਥੱਕ ਪਾਏ, ਜੁਗਾ ਜੁਗਾਂ ਤਰਖਾਈ ਕਾਏ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪਰਵਾਹੋ। ਸਾਚਾ ਸਾਹਿਬ ਸੱਚ ਨਾਏ, ਭਾਖਿਆ ਪਹੁ ਅਪਾਰ, ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ।

ਅੰਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ, ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ। ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਪਾਓ, ਦੁੱਖ ਪਰ ਹਰ ਸੁ ਕਰ ਲੈ ਜਾਏ। ਗੁਰਮੁਖ ਨੰਦਨ ਗੁਰਮੁਖ ਵਿੰਦਨ ਗੁਰਮੁਖ ਰਹਿਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜਿਉਂ ਜਾਣਾ ਅੱਖਾਂ ਨਾਈ ਕਹਿਣਾ ਕਥਨ ਨਾ ਜਾਈ।

ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੇ ਤੀਸਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾ ਕੇ ਜਸ ਕੀਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਵਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਤਰ ਧਵਲ ਆਕਾਸ ਸੁਣੇ ਦੀਪ ਲੋ ਪਾਤਾਲ ਸੁਣੇ ਭੋਏ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੋਗ ਤਨ ਭੇਦ ਸੁਣੇ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਰਸਟ ਕਾ ਇਸ਼ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ

ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੂੰਹ ਚੋਟਾ ਨਾ ਖਾਏ ਮੰਨੇ ਜੌਂਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕਹੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਰਸਿਉ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕਹੋ ਮਨ ਜਾਣੇ ਮਨ ਕੋਈ

ਪੂਤ ਸੰਤੋਖ ਤਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਵਣੀ।

ਸਤਿਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂਹ ਭਖ ਸਾਰ ਅਸੰਖ ਮੌਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਢ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋਹੈ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਬਾਣ ਅਖਰ

ਕਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰ ਤਪ ਦੈ ਦਿੱਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਓ ਅੰਤਰਗਰ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਹੋ ਕਵਣ ਜਿਤ ਹੁਆ ਆਕਾਰ ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤੇ ਤਵਾਰ ਨਾ ਜੋਗੀ ਜਾਣੇ ਰੁੱਤ ਮਾਉ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿ ਵਿਸਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸੌਕ ਆਖੇ।

ਸਮੁੰਦ ਸਾ ਸੁਲਤਾਨ ਗੇਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ।

ਕਿਤੇ ਮੰਗੇ ਜੋਰ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਤੁੱਟੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁਖ ਭੁਖ ਸਦ ਮਾਰ, ਇਹ ਪੇਦਾਤ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ।

ਪਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ।

ਈ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ

ਇੱਕ ਦੂਜੀ ਭਾ ਲੱਖ ਹੋਏ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਦ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ

ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ

ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਹੀ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ

ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜੀਹ ਰੂਪ ਰੰਗ ਅਰ ਰੀਖ ਭੀਖ ਕੂ ਕਹਿ ਨਾ ਸਕਤ ਕੀਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਉਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਣ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ।

ਨਮਸਤੰਗਾ ਕਾਏ, ਨਮਸਤੰਗਾ ਜਾਏ, ਨਮਸਤੰਗਾ ਗੰਜੇ, ਨਮਸਤੰਗਾ ਪੰਜੇ, ਨਮਸਤੰਗਾ ਨਾਮੇ, ਨਮਸਤੰਗਾ ਠਾਮੇ, ਨਮਸਤੰਗਾ ਕਰਮੰਗ, ਨਮਸਤੰਗਾ ਧਰਮੰਗ,

ਸਰਵਕਾਲਕ ਸਰਵਪਾਲਕ ਸਰਵਕਾਲਕ ਸਰਵ ਕੋਪਨ ਕਾਲ ਜਤਰਤ ਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੀਖ ਆਦ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੀਖ ਦੇਸ ਔਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਹਿ ਜਾਹਿ ਸਰਵ ਮਾਨ ਸਰਵਤਰ ਮਾਨ ਸਦੈਵ ਮਾਨਤ ਤਾਹਿ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਧ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜੇ ਬੇਦ ਔਰਕ ਤੇਬ ਰੂਪ ਰੰਗ ਨ ਜਾਤ ਪਾਤ ਸੋ ਜਾਨਹੀ ਕਿਹ ਜੀਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ

ਸਰਵ ਵਿਸਵ ਰਚਿਓ ਸਯਮ ਪਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਅਧੀਸ ਧਰਮ ਤਾਮ ਸੋ ਪਰਮ ਰਹਿਤ ਭੂਤ ਅਲਖ ਅਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੀਖ ਸਰਵ ਸਾਸਤ੍ਰ

ਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ।

ਨਾਨਕ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਸੈ ਕਰਮ ਅਦਰਸੈ ਧਰਮ।

ਕਾਮੇ ਭੁਜੰਗ ਪ੍ਰਯਾਤ ਛੰਦ ਚਿੱਤਰ ਚੱਕਰ ਕਰਤਾ ਚਿੱਤਰ ਚੱਕਰ ਹਰਤਾ ਚਿੱਤਰ ਚੱਕਰ ਦਾਨੇ ਚਿੱਤਰ ਚੱਕਰ ਜਾਨੇ ਚਿੱਤਰ ਚੱਕਰ ਵਰਤੀ ਚਿੱਤਰ ਚੱਕਰ ਭਰਤੀ ਚਿੱਤਰ ਚੱਕਰ ਪਾਲੇ ਚਿੱਤਰ ਚੱਕਰ ਕਾਲੇ ਚਿੱਤਰ ਚੱਕਰ ਪਾਸੇ ਚਿੱਤਰ ਚੱਕਰ ਵਾਸੀ ਚਿੱਤਰ ਚੱਕਰ ਮਾਨਿਆ ਚਿੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪ੍ਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਜਨਮੰਗ ਅਜਾਈ ਨਾ ਚਿੱਤਰੈ ਨਾ ਮਿੱਤਰੈ ਪਰ ਇਹ ਹੈ ਪਵਿੱਤਰੈ ਪ੍ਰਥੀਸੈ ਅਦਿਸੈ ਅਦ੍ਰਸੈ ਅਕ੍ਰਸੈ ਭਗਵਤੀ ਛੰਦ ਤੈ ਪ੍ਰਸਾਦ ਕਥਤੀ ਕਿਆ ਸਿਜ ਦਿਸੈ ਕਿਆ ਭਿਜ ਪੀਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੂਕੈ ਕਿਆ ਦਿੱਤ ਸੂਕੈ ਕੇਵ ਦੂਤ ਬਰਨੈ ਕੇ ਵਿਭੂਤ ਕਰਨੈ ਕਿ ਰਾਜੰਗ ਪ੍ਰਵਾਹ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਬਰਨੈ ਕਿ ਸਰਬਾ ਅਪਰਣੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਉ ਅਨੂਪੈ

ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੂਜ ਭੂਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੀ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਵਾਸ ਵਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਗੰਜ ਭੰਜ ਲਖ ਭਖ ਕਾਲ ਦਿਆਲ ਅਲੇਖ ਅਭੀਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਅਗੰਜੇ ਅਲਿਖੀ ਪੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੀ ਸਦਾ ਸਚਦਾ

ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੂ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਹੇ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੂਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਪਏ ਭੂਪਤ ਅੰਧ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੀ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੀ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੀ ਸ੍ਰੀਪਤ ਸ੍ਰੀ ਭਗਵਾਨ ਭਜੀ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੀ

ਜਾਨ ਮਲੈਂਗੀ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੀ ਵੀਰ ਪਰ ਵਡੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨਹਾਰ ਸੁਬਤਨ ਹੀ ਚਕਚਾਰ ਲਵਈਆ ਸਾਹਿਬ।

ਪੈਂਗੀ। ਪੁਨ ਪ੍ਰਤਾਪਨ ਬਾਡ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੀ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੀ। ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤਰਲੋਕ ਕੋ ਰਾਜ ਕਰੇਂਗੀ। ਕੂਟ ਇਸਨਾਨ ਗਜਾਦਿਕ ਦਾਨ ਅਨੇਕ ਸੁ ਅੰਬਰ ਸਾਜ ਬਰੇਂਗੀ। ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮਫਾਸ ਪਰੇਂਗੀ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੀ ਨਰ ਫੇਰ ਨਾ ਦੇਹ ਤਰੇਂਗੀ। ਕਹਾ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਖਤਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ। ਵਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ

ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਸੀਂ ਤਵ ਸਰਣੀ ਪਰੀ ਤਿਨਕੇ ਦੁਸ਼ਟ ਦੁਖਤ ਹੋਵੈ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤਿਹਾਈ ਹੈ ਤਾਂ ਕਿ ਕਾਲ ਨਿਕਟ ਨਹਿ ਹੈ।

ਅਨਹਦਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਵਜ ਹੋ ਕਿਆ ਕਰੇ ਵਿਚਾਰੀਆ ਤਤਬਾਜ ਸਮਰਥ ਕੋਇ ਨਾਹੀ।

ਵਸਾਇਆ ਜੀ ਜੰਤ ਸਭ ਤੁਧ ਉਪਾਈ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।

ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਈ। ਸਹਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਈ। ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਉ ਰਹੁ ਚਿਤ ਲਾਈ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ।

ਉਸ ਨੂੰ ਕਿਹੋ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਾ ਪਿਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕੇ ਵਡਦਾਤਾ ਸੋ ਕਿਆ ਮਨ ਹੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ

ਹਲਿਆ ਇਹ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰਪ੍ਰਸਾਦੀ ਬੁੱਝ

ਕੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵ ਹੋ, ਗਾਵ ਹੋ ਤਾਂ ਸੋਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵਹੀ, ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹੀ, ਇਹੋ ਸੱਚ ਸਭ ਨਾ ਕਾ ਖਸਮ ਹੈ, ਜਿਸ ਬਖਸੀ ਸੋ ਜਨ ਪਾਵਹੀ, ਕਹਿ ਨਾਨਕ।

Va.

Right.

Wa,

ਅੰਤਰਗਤ ਹੋ ਕੇ ਸਤਸੰਗ ਜੀ ਨਾਮ ਨੂੰ ਸੁਣਨਾ ਕਰਨਾ ਜੀ ਉਹ ਨਾਮ ਚੱਕਰ ਤੇ ਸੁਣ ਸਕਦੇ ਹੋ। ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਉੱਥੇ ਸੁਣ ਸਕਦੇ ਹੋ। ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਹੈ ਉੱਥੇ ਸੁਣ ਸਕਦੇ ਹੋ। ਜਿਨ੍ਹਾਂ ਪ੍ਰਾਣੀਆਂ ਨੂੰ ਸ਼ਬਦ ਸੁਣਦੇ ਆ ਸ਼ਬਦਾਂ ਵਿੱਚ ਧਿਆਨ ਰੱਖਣਾ ਜੀਓ।

Hmm? Right.

Right.

嗯，啊，嗯。

Right.

Right.

जो हमरी बिद होती मेरे सतगुरा साबिद तुम हर जानो आपे।

ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ।

ਵਾਹਿਗੁਰੂ ਸਾਹਿਬ ਜੀ ਸਲੋਕ ਛਾਤੀ ਸ਼ੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਹਾਜ਼ਰ ਹਜ਼ੂਰ ਜਾਹਰਾ ਜ਼ਹੂਰ ਸਰਬ ਕਲਾ ਭਰਪੂਰ ਜਾਗਤ ਜੋਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਰਸ ਪੀਨਾ ਕੀਰਤਨ ਸ਼੍ਰਵਨ ਕਰਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲ ਕਰ ਰਹੇ ਸੀ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਵਚਨ ਵਰਤਿਆ ਹੈ, ਕਹਿਣ ਲੱਗੇ ਜਦੋਂ ਕੋਈ ਸਿੱਖ ਗੁਰੂ ਚਰਨਾਂ ਵਿੱਚ ਚੱਲ ਕੇ ਆਉਂਦਾ ਹੈ, ਜਿੱਥੇ ਸਿੱਖ ਸੁਭਾਗਾ ਹੈ ਕਿ ਗੁਰੂ ਜੀ ਦਾ ਦਰਸ਼ਨ ਦੀਦਾਰ ਕਰਦਾ, ਅੰਮ੍ਰਿਤ ਬਚਨ ਸੁਣਦਾ। ਇੱਕ ਬਚਨ ਗੁਰੂ ਰਾਮਦਾਸ ਜੀ ਨੇ ਕਿਹਾ, ਕਹਿਣ ਲੱਗੇ ਜਦੋਂ ਗੁਰੂ ਵੀ ਸਿੱਖ ਨੂੰ ਵੇਖਦਾ ਕਿ ਮੇਰਾ ਪੁੱਤਰ ਮੇਰੇ ਕੋਲ ਚੱਲ ਕੇ ਆ ਰਿਹਾ, ਤੇ ਮਾਨੋ ਗੁਰੂ ਵੀ ਆਪਣੇ ਸਿੱਖ ਨੂੰ ਵਧਾਈ ਦਿੰਦਾ ਹੈ, ਗੁਰੂ ਵੀ ਪ੍ਰਸੰਨਤਾ ਮਹਿਸੂਸ ਕਰਦਾ। ਸ਼ਬਦ ਵਰਤਿਆ ਗੁਰਸਿੱਖਾਂ ਮਨ ਵਧਾਈਆਂ, ਜਿੰਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਉਹ ਗੁਰਸਿੱਖ ਬੜਭਾਗੇ ਨੇ ਜਿਹੜੇ ਗੁਰੂ ਕੀ ਸਤ ਸੰਗਤ ਵਿੱਚ ਚੱਲ ਕੇ ਆਉਂਦੇ ਆ, ਤੇ ਗੁਰੂ ਜੀ ਵੀ ਆਏ ਹੋਏ ਸਿੱਖ ਤੇ ਬਖਸ਼ਿਸ਼ਾਂ ਵਰਤਾਉਂਦੇ ਨੇ। ਆਓ ਗੁਰਮੁਖੋ, ਆਪ ਜੀ ਬੜਭਾਗੇ ਹੋ, ਸੁਭਾਗੇ ਹੋ, ਗੁਰੂ ਕੀ ਸਤ ਸੰਗਤ ਵਿੱਚ ਬੈਠੇ ਹੋ। ਲੜੀਵਾਰ ਜੋ ਰੋਜ਼ਾਨਾ ਗੁਰੂ ਕੀ ਅਸੀਸ ਨਾਲ ਅੰਮ੍ਰਿਤ ਬਾਣੀ ਦੀ ਵਿਚਾਰ ਹੁੰਦੀ ਹੈ, ਅੱਜ ਦਾ ਇਹ ਅੰਮ੍ਰਿਤ ਵਚਨ 254 ਅਤੇ 255 ਅੰਗ ਤੇ ਸੁਸ਼ੋਭਿਤ ਹੈ। ਮਹਾਰਾਜ ਅੱਜ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਰਹੇ ਨੇ। ਪਹਿਲਾਂ ਵਚਨ ਵਰਤਿਆ ਸਲੋਕ, ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ। ਵੇਖੋ ਜੋ ਮਹਾਰਾਜ ਨੇ ਇੱਥੇ ਕਿਹਾ ਨਾ, ਹਰ ਬੰਦਾ ਚਾਹੁੰਦਾ। ਇੱਥੇ ਛਾਤੀ ਸੀਤਲ, ਸੀਤਲ ਦਾ ਅਰਥ ਹੁੰਦਾ ਠੰਡ, ਛਾਤੀ ਦਾ ਇੱਥੇ ਅਰਥ ਕਰਾਂਗੇ ਸਾਡਾ ਅੰਤਰ ਆਤਮਾ, ਸਾਡਾ ਦਿਲ, ਸਾਡਾ ਹਿਰਦਾ ਕਹਿ ਲਓ। ਸਤਿਗੁਰੂ ਕਹਿਣ ਲੱਗੇ ਛਾਤੀ ਸੀਤਲ, ਹੇ ਭਾਈ ਤੇਰਾ ਅੰਤਰ ਆਤਮਾ, ਤੇਰਾ ਦਿਲ, ਤੇਰਾ ਹਿਰਦਾ ਠੰਡਾ ਹੋ ਜਾਏਗਾ। ਮਨ ਸੁਖੀ, ਤੇਰੀ ਮਨ ਦੀ ਤਪਸ਼ ਮਿਟ ਕੇ, ਮਨ ਦੀ ਭਟਕਣਾ ਮਿਟ ਕੇ ਮਨ ਤੇਰਾ ਸੁਖੀ ਹੋ ਜਾਏਗਾ। ਤੇ ਪੁੱਛਿਆ ਮਹਾਰਾਜ ਕੀ ਕਰੀਏ, ਕਹਿਣ ਲੱਗੇ ਛੰਤ ਗੋਬਿੰਦ ਗੁਣ ਗਾਏ। ਇੱਥੇ ਜਿਹੜਾ ਸ਼ਬਦ ਆਇਆ ਛੰਤ, ਛੰਤ ਦਾ ਅਰਥ ਹੈ ਰੱਬੀ ਗੀਤ, ਗੁਰੂ ਦਾ ਸ਼ਬਦ। ਕਹਿਣ ਲੱਗੇ ਜਦੋਂ ਤੂੰ ਰੱਬੀ ਗੀਤ, ਗੁਰੂ ਦਾ ਸ਼ਬਦ, ਗੁਰੂ ਕੀ ਕਿਰਪਾ ਨਾਲ ਗਾਏਗਾ, ਭਾਵ ਅੰਮ੍ਰਿਤ ਸ਼ਬਦ ਪੜ੍ਹੇਗਾ, ਅੰਮ੍ਰਿਤ ਨਾਮ ਲਏਗਾ, ਨਾਮ ਵਿੱਚੋਂ ਕਿਰਪਾ ਵਰਤੇਗੀ ਕਿ ਤੇਰੀ ਅੰਦਰ ਦੀ ਤਪਸ਼ ਮਿਟ ਕੇ ਤੇਰੇ ਮਨ ਨੂੰ ਟਿਕਾਓ, ਤੇ ਤੇਰਾ ਛਾਤੀ, ਤੇਰੇ ਅੰਤਰ ਆਤਮੇ ਨੇ ਠੰਡੇ ਹੋ ਜਾਣਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਇਸ ਸ਼ਬਦ ਦੀ ਵਿਆਖਿਆ ਲਈ ਮਹਾਰਾਜ ਨੇ ਬਾਣੀ ਵਿੱਚ ਕਿੰਨੇ ਬੋਲ ਕਹੇ ਨੇ। ਇੱਕ ਵਚਨ ਵਰਤਿਆ, ਕਹਿਣ ਲੱਗੇ ਪਹਿਲਾਂ ਸਮੇਂ ਦੇ ਅੰਦਰ ਲੋਕੀ ਤਪਸ਼ ਤੋਂ ਬਚਣ ਵਾਸਤੇ ਜਾਂ ਤੇ ਚੰਦਨ ਨੂੰ ਮੱਥੇ ਤੇ ਰਗੜ ਲੈਂਦੇ ਸਨ ਕਿ ਇਹਦੇ ਨਾਲ ਠੰਡ ਮਿਲੇਗੀ, ਜਾਂ ਫਿਰ ਤਪਸ਼ ਤੋਂ ਬਚਣ ਦੇ ਲਈ ਇੱਕ ਬਾਹਰੀ ਤਪਸ਼, ਇੱਕ ਅੰਦਰ ਦੀ ਤਪਸ਼, ਉਹ ਤੋਂ ਬਚਣ ਦੇ ਲਈ ਸਰਦ ਰੁੱਤ ਨੂੰ ਉਡੀਕਦੇ ਸਨ ਵੀ ਸ਼ਾਇਦ ਸਾਨੂੰ ਸਰਦ ਰੁੱਤ, ਠੰਡ ਦੀ ਰੁੱਤ ਨਾਲ ਟਿਕਾ ਆ ਜਾਏ। ਜਾਂ ਫਿਰ ਬਚਨ ਵਰਤਿਆ ਤੀਜਾ ਕੰਮ ਕਰਦੇ ਸਨ ਵੀ ਤਪਸ਼ ਮਿਟ ਜਾਏ ਤੇ ਸੂਰਜ ਛਿਪੇ, ਚੰਦਰਮਾ ਪ੍ਰਕਾਸ਼ ਹੋਵੇ ਤੇ ਚੰਦਰਮਾ ਦੀ ਕਿਰਨ ਮੇਰੇ ਸਰੀਰ ਤੇ ਪਏ। ਤਿੰਨ ਢੰਗ ਵਰਤਦੇ ਸਨ, ਪਰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਭਾਈ ਨਾ ਤੇ ਤੇਰੇ ਅੰਦਰ ਦੀ ਤਪਸ਼ ਚੰਦਨ ਰਗੜਿਆਂ ਮਿਟੇਗੀ, ਨਾ ਇਹ ਤਪਸ਼
ਸਰਦ ਰੁੱਤ ਨੇ ਮਿਟਾਉਣੀਆਂ, ਨਾ ਇਹ ਤਪਸ਼ ਯਾਦ ਰੱਖੀ ਚੰਦਰਮਾ ਦੀ ਕਿਰਨ ਨੇ ਮਿਟਾਉਣੀਆਂ। ਇਹ ਤਪਸ਼ ਮਿਟੇਗੀ ਤਾਂ ਜਦੋਂ ਗੁਰੂ ਦੇ ਦਿੱਤੇ ਨਾਮ ਤੇ ਤੂੰ ਸ਼ਬਦ ਨੂੰ ਜਪੇਗਾ। ਇਹ ਬਾਣੀ ਦਾ ਸ਼ਬਦ ਹੈ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਮਹਾਰਾਜ ਕਹਿਣ ਲੱਗੇ ਠੰਡ ਮਿਲੇਗੀ ਅੰਮ੍ਰਿਤ ਬਾਣੀ ਵਿੱਚੋਂ। ਤਾਂ ਹੀ ਅੰਮ੍ਰਿਤ ਬਾਣੀ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ, ਉਹ ਤੁਹਾਨੂੰ ਸਭ ਨੂੰ ਚੇਤਾ ਹੋਏਗਾ। ਮਹਾਰਾਜ ਕਹਿਣਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਅੱਗੇ ਸ਼ਬਦ ਵੇਖੋ ਕੀ ਵਰਤਿਆ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੂਆ। ਜੋ ਮਹਾਰਾਜ ਨੇ ਇੱਥੇ ਕਿਹਾ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ। ਕਹਿਣ ਲੱਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਦੋਂ ਕੋਈ ਇਹ ਅੰਮ੍ਰਿਤ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਸ ਪੁਰਖ ਨੂੰ ਫਿਰ ਪਰਮ ਗਤ, ਪਰਮ ਗਤ ਦਾ ਅਰਥ ਉੱਚੀ ਅਵਸਥਾ ਜਿਹੜੀ ਵਿਕਾਰਾਂ ਤੋਂ ਵਿਸ਼ਿਆਂ ਤੋਂ ਰਹਿਤ ਹੈ, ਉਹ ਪਰਮ ਗਤ ਅਵਸਥਾ ਦੀ ਪ੍ਰਾਪਤੀ ਹੁੰਦੀ ਆ। ਜਲਨ ਬੁੱਝੀ ਸ਼ੀਤਲ ਹੋਏ ਮਨੂਆ, ਮਨੁੱਖੀ ਮਨ ਅੰਤਰ ਆਤਮੇ ਦੀ ਤਪਸ਼ ਜਲਨ ਮਿਟਦੀ ਆ। ਜਲਨ ਬੁੱਝੀ ਸ਼ੀਤਲ ਹੋਏ ਮਨੂਆ, ਅੰਦਰ ਠੰਡ ਮਿਲਦੀ ਆ। ਤੇ ਨਾਲ ਵਚਨ ਵਰਤਿਆ ਜਲਨ ਬੁੱਝੀ ਸ਼ੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀ ਜਦੋਂ ਤੂੰ ਗੁਰੂ ਦਾ ਦੀਦਾਰ ਕਰਦਾ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਅੱਜ ਮਹਾਰਾਜ ਇਹੀ ਗੱਲ ਕਹਿ ਰਹੇ ਨੇ, ਕਹਿੰਦੇ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ। ਹੇ ਭਾਈ, ਜੇ ਤੂੰ ਆਪਣੇ ਅੰਤਰ ਆਤਮਾ ਠੰਡ ਚਾਹੁੰਦਾ, ਸੁਖੀ ਚਾਹੁੰਦਾ, ਤਪਸ਼ ਮਿਟਾ ਕੇ ਠੰਡ ਭਾਲ ਦੇ ਤੇ ਸ਼ੰਤ ਗੋਬਿੰਦ ਗੁਣ ਗਾਏ, ਫਿਰ ਤੂੰ ਪਰਮਾਤਮਾ ਦੇ ਗੁਣਾਂ ਨੂੰ ਗਾ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਵਚਨ ਆਉਂਦਾ, ਉਹ ਵਚਨ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵਰਤਿਆ, ਕਹਿੰਦੇ ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆਂ, ਇਹ ਦੁਨੀਆਂ ਤੇ ਤਪਸ਼ ਵਰਗੀ ਹੈ, ਇੱਥੇ ਵਿਕਾਰਾਂ ਦੀ ਤਪਸ਼ ਹੈ। ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਪਰ ਹੇ ਪਰਮਾਤਮਾ, ਜੇ ਦੁਨੀਆਂ ਤਪਦੀ ਹੈ ਤੇ ਤੇਰਾ ਜਿਹੜਾ ਨਾਮ ਹੈ ਉਹ ਤੇਰੀ ਕਿਰਪਾ ਨਾਲ ਫਿਰ ਠੰਡ ਵੀ ਬਖਸ਼ਦਾ ਹੈ। ਮਹਾਰਾਜ ਬਾਰ ਬਾਰ ਬਾਣੀ ਚ ਇੱਕ ਹੋਰ ਵਚਨ ਆਉਂਦਾ, ਆਪਾਂ ਬਾਣੀ ਵਿੱਚੋਂ ਪ੍ਰਮਾਣ ਪੜ੍ਹ ਰਹੇ ਹਾਂ, ਇੱਕ ਸਤਿਗੁਰੂ ਦਾ ਵਚਨ ਆਉਂਦਾ ਬਾਣੀ ਅੰਦਰ। ਮਹਾਰਾਜ ਕਹਿੰਦੇ ਬੰਦੇ ਅੰਦਰ ਚਾਰ ਨਦੀਆਂ ਅੱਗ ਦੀਆਂ ਵਗਦੀਆਂ। ਸ਼ਬਦ ਵੇਖੋ ਵਰਤਿਆ, ਸਤਿਗੁਰੂ ਕਹਿੰਦੇ ਆ ਬੰਦੇ ਅੰਦਰ ਚਾਰ ਨਦੀਆਂ ਭਰ ਕੇ ਅੱਗ ਦੀਆਂ ਵਗਦੀਆਂ। ਮਹਾਰਾਜ ਜੀ ਕਿਹੜੀਆਂ? ਕਹਿਣ ਲੱਗੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹੰਸ ਦਾ ਅਰਥ ਹਿੰਸਾ ਕਰਨੀ, ਨਿਰਦਇਤਾ ਦੀ ਬਿਰਤੀ, ਜਿਸ ਅੰਦਰ ਦਇਆ ਕੋਈ ਨਹੀਂ। ਹੰਸ ਹੇਤ, ਹੇਤ ਦਾ ਅਰਥ ਹੋ ਗਿਆ, ਹਿੱਤ ਹਿੱਤ ਦਾ ਅਰਥ ਕਰਾਂਗੇ ਮੋਹ ਮਮਤਾ, ਆਪਣੀ ਮੋਹ ਮਮਤਾ ਦੀ ਅੱਗ ਬਲਦੀ ਆ। ਹੰਸ ਹੇਤ ਲੋਭ, ਫਿਰ ਮਨੁੱਖੀ ਮਨ ਅੰਦਰ ਇੱਕ ਲੋਭ ਦੀ ਭਰਕੇ ਨਦੀ ਵਗ ਰਹੀ ਆ। ਕੋਪ, ਕੋਪ ਦਾ ਅਰਥ ਹੁੰਦੇ ਕ੍ਰੋਧ, ਇੱਕ ਇਹਦੇ ਅੰਤਰ ਆਤਮਿਕ ਕ੍ਰੋਧ ਦੀ ਅੱਗ ਬਲਦੀ ਆ। ਇਹ ਚਾਰ ਨਦੀਆਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਚਾਰ ਮਨ ਨੂੰ ਭਰ ਕੇ ਮਨੁੱਖੀ ਜੀਵਨ ਅੰਦਰ ਨਦੀਆਂ ਅੱਗ ਦੀਆਂ ਵਗਦੀਆਂ ਨੇ। ਤੇ ਪੁੱਛਿਆ ਮਹਾਰਾਜ ਬੰਦਾ ਸੜਦਾ ਕਿਵੇਂ ਤੇ ਬਚਦਾ ਕਿਵੇਂ? ਬਚਨ ਵਰਤਿਆ ਪਵੇ ਦੱਜੇ ਨਾਨਕਾ, ਜਿਹੜਾ ਤਾਂ ਇਹ ਚਾਰ ਵਗਦੀਆਂ ਨਦੀਆਂ ਵਿੱਚ ਪੈ ਗਿਆ ਉੱਤੇ ਸੜ ਗਿਆ। ਪਵੇ ਦੱਜੇ ਨਾਨਕਾ ਤਰੀਐ ਕਰਮੀ ਲੱਗ, ਤੇ ਜਿਹੜਾ ਗੁਰੂ ਦੀ ਚਰਨਾਂ ਵਿੱਚ ਜੁੜ ਕੇ ਬਖਸ਼ਿਸ਼ ਲੈ ਗਿਆ, ਉਹ ਮਹਾਰਾਜ ਕਹਿਣ ਲੱਗੇ ਇਹ ਤਪਸ਼ ਭਰੀਆਂ ਨਦੀਆਂ ਦੀ ਅੱਗ ਤੋਂ ਬਚ ਗਿਆ ਹੈ। ਸਤਿਗੁਰੂ ਨੇ ਬਚਨ ਵਰਤੇ। ਮੈਂ ਬੇਨਤੀ ਕਹਾਂ, ਅੱਜ ਮਹਾਰਾਜ ਨੇ ਕਿਹਾ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ। ਜ਼ਰੂਰ ਇੱਕ ਇੱਕ ਅਰਥ, ਛਾਤੀ ਦਾ ਇੱਥੇ ਅਰਥ, ਜਾਂ ਤੇ ਇਹ ਸਾਡੀ ਛਾਤੀ, ਇਹਦਾ ਅਰਥ ਕੀਤਾ ਦਿਲ, ਅੰਤਰ ਆਤਮਾ। ਸੀਤਲ ਦਾ ਅਰਥ ਹੈ ਠੰਡ,
ਮਨ ਸੁਖੀ, ਮਨ ਜਿਹੜਾ ਸਾਡੇ ਵਿਚਾਰਾਂ ਦਾ ਸਮੂਹ ਹੈ, ਇਹ ਮਨ ਨੂੰ ਸੁੱਖ ਮਿਲ ਸਕਦਾ, ਤੇਰਾ ਅੰਤਰ ਆਤਮਾ ਠੰਡਾ ਹੋ ਸਕਦਾ। ਛੰਤ ਗੋਬਿੰਦ ਗੁਣ ਗਾਏ, ਇੱਥੇ ਛੰਤ ਦਾ ਅਰਥ ਹੈ ਰੱਬੀ ਗੀਤ। ਜਦੋਂ ਹੇ ਭਾਈ ਤੂੰ ਪਰਮਾਤਮਾ ਦੇ ਰੱਬੀ ਗੀਤ ਗਾਏਗਾ, ਤੈਨੂੰ ਸੁੱਖ ਵੀ ਮਿਲਣਾ, ਤੇ ਨਾਲ ਮਹਾਰਾਜ ਕਹਿਣ ਲੱਗੇ ਤੇਰੇ ਅੰਤਰ ਆਤਮੇ ਨੂੰ ਠੰਡ ਵੀ ਮਿਲਣੀ ਹੈ। ਇੱਕ ਵਚਨ ਬਾਣੀ ਵਿੱਚ ਹੋਰ ਵੀ ਪੜ੍ਹਦੇ ਹਾਂ, ਮਹਾਰਾਜ ਨੇ ਕਿਹਾ ਕਲ ਤਾਤੀ ਠੰਡਾ ਹਰ ਨਾਉ, ਤੇਰਾ ਨਾਮ ਟਿਕਾਓ ਦੇਣ ਵਾਲਾ ਹੈ, ਸਹਿਜ ਦੇਣ ਵਾਲਾ ਹੈ। ਇਹਨੂੰ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿੱਚ ਇੱਕ ਹੋਰ ਵੀ ਵਚਨ ਕਿਹਾ, ਉਹ ਵਚਨ ਆਉਂਦਾ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ, ਜੇ ਭਾਈ ਤੂੰ ਰਸਨਾ ਨਾਲ ਪਰਮਾਤਮਾ ਦਾ ਨਾਮ ਜਪੇ, ਰਸਨਾ ਗੁਣ ਗੋਪਾਲ ਨਿਧ ਗਾਇਨ, ਉਹਦੇ ਵਿੱਚੋਂ ਕਿਰਪਾ ਕੀ ਵਰਤਣੀ ਹੈ, ਵੀ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਨਾਮ ਵਿੱਚੋਂ ਸ਼ਾਂਤ ਅਵਸਥਾ ਅੰਦਰ ਦੀ ਤਪਸ਼ ਮਿਟ ਕੇ ਸ਼ਾਂਤ ਮਿਲੇਗੀ, ਸਹਿਜ ਤੈਨੂੰ ਟਿਕਾਓ ਮਿਲੇਗਾ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਰਹਿਸ ਤੈਨੂੰ ਖੁਸ਼ੀ ਮਿਲੇਗੀ, ਸਗਲੇ ਦੁੱਖ ਪਲਾਇਣ ਤੇਰੇ ਦੁੱਖਾਂ ਦਾ ਨਾਸ਼ ਹੋ ਜਾਏਗਾ। ਇਤਿਹਾਸ ਵਿੱਚੋਂ ਆਪ ਦੀ ਗਾਥਾ ਪੜ੍ਹੋ, ਜਿੰਨਾ ਜਿੰਨਾ ਅਮਰ

ਪਰਿਵਾਰ ਇੱਥੋਂ ਤੱਕ ਕਿ ਸਾਰਾ ਨਗਰੀ ਪਰਮਾਤਮਾ ਦਾ ਨਾਮ ਛੱਡ ਕੇ, ਅੰਮ੍ਰਿਤ ਬਾਣੀ ਦਾ ਪੱਲਾ ਛੱਡ ਕੇ ਸਖੀ ਸਰਵਰ ਤੇ ਪੱਥਰਾਂ ਦੇ ਪੁਜਾਰੀ ਲੋਕ ਨੇ। ਕਹਿੰਦੇ ਉਸ ਨੌਜਵਾਨ ਬੱਚੀ ਜਿਹੜੀ ਨੂੰਹ ਬਣ ਕੇ ਆਈ, ਉਹਨੇ ਅੰਮ੍ਰਿਤ ਵੇਲੇ ਉੱਠਣਾ, ਘਰ ਵਿੱਚ ਅੰਮ੍ਰਿਤ ਬਾਣੀ ਪੜ੍ਹਨੀ, ਸਿਮਰਨ ਕਰਨਾ। ਜਦੋਂ ਉਹਨੇ ਅੰਮ੍ਰਿਤ ਬਾਣੀ ਪੜ੍ਹਨੀ, ਸਿਮਰਨ ਕਰਨਾ, ਬਾਹਰ ਦੀ ਤੇ ਗੱਲ ਛੱਡੋ, ਘਰ ਵਿੱਚੋਂ ਹੀ ਵਿਰੋਧਤਾ ਪੈਦਾ ਹੋ ਗਈ। ਇਹ ਇਤਿਹਾਸ ਵਿੱਚ ਹੈ ਕਿ ਸੱਸ ਸਹੁਰੇ ਨੇ ਵਿਰੋਧਤਾ ਕੀਤੀ। ਉਹਨਾਂ ਕਿਹਾ ਵੀ ਤੂੰ ਸਾਡੇ ਵਾਂਗ ਪੱਥਰਾਂ ਦੀ ਪੂਜਾ ਕਰ। ਉਸ ਬੱਚੀ ਨੇ ਸਮਝਾਇਆ, ਭਾਈ ਅਸੀਂ ਗੁਰੂ ਨਾਨਕ ਦਰ ਦੇ ਸਿੱਖ ਹਾਂ। ਆਪਣੇ ਸੱਸ ਸਹੁਰਾ ਮਾਤਾ ਪਿਤਾ ਨੂੰ ਕਿਹਾ ਤੁਸੀਂ ਭਰਮ ਵਿੱਚ ਪੈ ਗਏ, ਪੱਥਰਾਂ ਦੀ ਪੂਜਾ ਵਿੱਚੋਂ ਕੀ ਮਿਲਣਾ। ਸਾਡਾ ਤੇ ਗੁਰੂ ਬਾਣੀ ਵਿੱਚ ਕਹਿੰਦਾ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਦੇ। ਉਹਨੇ ਕੋਸ਼ਿਸ਼ ਬੜੀ ਕੀਤੀ, ਮੈਂ ਆਪਣੇ ਘਰ ਦੇ ਜੀਆਂ ਨੂੰ ਗੁਰੂ ਦੇ ਲੜ ਲਾਵਾਂ, ਇਹ ਗੁਰੂ ਦੇ ਮਾਰਗ ਤੁਰਨ। ਪਰ ਕਹਿੰਦੇ ਪੱਥਰਾਂ ਦੇ ਪੁਜਾਰੀ, ਪੱਥਰ ਬਿਰਤੀ ਦੇ ਮਾਲਕ ਨੇ ਵਿਰੋਧਤਾ ਇੰਨੀ ਕੀਤੀ, ਨਗਰ ਵਿੱਚ ਚਰਚਾ ਚੱਲੀ ਕਿ ਫਲਾਣੇ ਦੇ ਘਰ ਵਿੱਚ ਆਈ ਧੀ ਬੱਚੀ ਉਹ ਪੱਥਰਾਂ ਨੂੰ ਪੂਜਣ ਦੀ ਬਜਾਏ ਤੇ ਅੰਮ੍ਰਿਤ ਬਾਣੀ ਪੜ੍ਹਦੀ ਆ। ਸਿਰਫ ਇਹਦਾ ਪਤੀ ਸਮਝਦਾ ਸੀ। ਆਖਰ ਕਹਿਣ ਲੱਗੇ ਇਸ ਪਤੀ ਪਤਨੀ ਨੂੰ ਵੱਖ ਕਰ ਦਿੱਤਾ ਘਰ ਵਿੱਚੋਂ ਸੱਸ ਸਹੁਰੇ ਨੇ। ਦੋਨੋਂ ਜੀ ਕਿਰਤ ਕਰਦੇ ਆ। ਇਤਿਹਾਸ ਵਿੱਚ ਉਸ ਬੱਚੀ ਦਾ ਨਾਮ ਹੈ ਬੀਬੀ ਸੰਤੀ। ਬੀਬੀ ਸੰਤੀ ਤੇ ਉਹਦਾ ਪਤੀ ਦੋਨੋਂ ਅੰਮ੍ਰਿਤ ਬਾਣੀ ਪੜ੍ਹ ਕੇ ਆਪਣੀ ਕਿਰਤ ਕਾਰ ਕਰਕੇ ਗੁਜਰਾਨ ਕਰਦੇ ਆ। ਰੱਬ ਨੇ ਕੁੱਖ ਨੂੰ ਭਾਗ ਲਾਇਆ, ਇੱਕ ਪੁੱਤਰ ਦਾ ਜਨਮ ਹੋਇਆ ਤੇ ਗੁਰੂ ਦੀ ਟੇਕ ਲੈ ਕੇ ਉਹਦਾ ਨਾਮ ਰੱਖਿਆ ਭਾਈ ਪੱਲਾ ਜੀ। ਭਾਈ ਪੱਲਾ, ਉਹਦੀ ਮਾਂ ਬੀਬੀ ਸੰਤੀ ਤੇ ਇਹਦੇ ਘਰ ਵਾਲਾ, ਤਿੰਨੋਂ ਰੱਬ ਦੀ ਇਬਾਦਤ ਕਰਨ ਵਾਲੇ ਨੇ। ਮਾਂ ਆਪਣੇ ਪੁੱਤਰ ਦੇ ਅੰਦਰ ਚੰਗੇ ਗੁਣ ਭਰ ਰਹੀ ਆ, ਉਹਨੂੰ ਅੰਮ੍ਰਿਤ ਬਾਣੀ ਦੀਆਂ ਲੋਰੀਆਂ ਦੇ ਰਹੀ ਆ। ਜੋ ਬਾਣੀ ਦੇ ਅੰਮ੍ਰਿਤ ਬੋਲ ਨੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਮਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਇਹੋ ਜੇ ਅੰਮ੍ਰਿਤ ਬੋਲ ਪੜ ਕੇ, ਗੁਰੂ ਕੀ ਅੰਮ੍ਰਿਤ ਬਾਣੀ ਦੀ ਟੇਕ ਲੈ ਕੇ ਮਾਂ ਰੋਜ਼ਾਨਾ ਆਪਣੇ ਪੁੱਤ ਨੂੰ ਅੰਮ੍ਰਿਤ ਬਾਣੀ ਨਾਲ ਜੋੜਦੀ ਆ। ਸਮਾਂ ਬਤੀਤ ਹੁੰਦਾ ਗਿਆ, ਪੱਲਾ ਹਜੇ ਛੋਟੀ ਉਮਰ ਦਾ ਮਾਲਕ ਹੈ। ਇੱਕ ਰੱਬੀ ਭਾਣਾ ਵਾਪਰ ਗਿਆ ਕਿ ਬੀਬੀ ਸੰਤੀ ਦਾ ਪਤੀ ਚੜ੍ਹਾਈ ਕਰ ਗਿਆ। ਪਿੰਡ ਬਤਾਲੀ ਦੀ ਘਟਨਾ। ਕਹਿੰਦੇ ਇੱਕ ਪਾਸੇ ਸਿਰ ਦਾ ਸਾਈ ਚੜ੍ਹਾਈ ਕਰ ਗਿਆ, ਦੂਜੇ ਪਾਸੇ ਉਹਦਾ ਪੁੱਤਰ ਛੋਟੀ ਉਮਰ ਦਾ, ਤੀਜੇ ਪਾਸੇ ਘਰ ਵਿੱਚ ਸਾਧ ਮੁਰਾਦਾ, ਗਰੀਬੀ ਦਾਵੈ, ਨਿੱਤ ਦੀ ਕਿਰਤ ਕਾਰ ਕਰਕੇ ਚੁੱਲ੍ਹੇ ਅੱਗ ਬਲਦੀ ਆ, ਚੌਥਾ ਘਰ ਵਿੱਚੋਂ ਸੱਸ ਸਹੁਰੇ ਦੀ ਵਿਰੋਧਤਾ, ਤੇ ਪੰਜਵਾਂ ਸਾਰਾ ਨਗਰ ਵੀ ਇਸ ਗੱਲ ਦੀ ਵਿਰੋਧਤਾ ਕਰਦਾ, ਇਹ ਪੱਥਰਾਂ ਦੀ ਪੂਜਾ ਨਹੀਂ ਕਰਦੇ, ਅੰਮ੍ਰਿਤ ਬਾਣੀ ਪੜ੍ਹਦੇ ਆ। ਸਮਾਂ ਗੁਜ਼ਰਦਾ ਗਿਆ। ਕਹਿੰਦੇ ਇੱਕ ਦਿਨ ਐਸੀ ਘਟਨਾ ਵਾਪਰੀ ਕਿ ਬੀਬੀ ਸੰਤੀ ਦਾ ਪੁੱਤ ਭਾਈ ਪੱਲਾ ਬੱਚਿਆਂ ਨਾਲ ਖੇਡ ਕੇ ਸ਼ਾਮ ਵੇਲੇ ਘਰ ਆਇਆ ਤੇ ਘਰ ਆਉਂਦਿਆਂ ਆਪਣੀ ਮਾਂ ਨੂੰ ਕਿਹਾ, ਮਾਂ ਅੱਜ ਮੇਰੇ ਨਾਲ ਦੇ ਸਾਥੀ ਬੱਚੇ ਇਹ ਕਹਿ ਰਹੇ ਸਨ ਕਿ ਕੱਲ ਸਾਰਾ ਨਗਰ ਇਕੱਠੇ ਹੋ ਕੇ ਤੇ ਸਖੀ ਸਰਬਰ ਦੀ ਜਗ੍ਹਾ ਤੇ ਜਾ ਕੇ, ਉਹਦੇ ਅਸਥਾਨ ਤੇ ਜਾ ਕੇ ਪੱਥਰਾਂ ਨੂੰ ਮੱਥਾ ਟੇਕ ਕੇ ਪੂਜਾ ਕਰਨ ਚੱਲੇ ਆ। ਘਰ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਕਿਸੇ ਨੇ ਨਹੀਂ ਰਹਿਣਾ, ਮੇਰੇ ਸਾਥੀਆਂ ਨੇ ਵੀ ਜਾਣਾ। ਮੈਨੂੰ ਕਹਿੰਦੇ ਸਨ, ਆਪਣੀ ਮਾਂ ਨੂੰ ਪੁੱਛੀ ਵੀ ਤੁਸੀਂ ਦੋਨੋਂ ਸਾਡੇ ਨਾਲ ਸਖੀ ਸਰਬਰ ਦੀ ਜਗ੍ਹਾ ਤੇ ਜਾਓਗੇ। ਹੁਣ ਜਦੋਂ ਮਾਂ ਨੂੰ ਇਹ ਗੱਲ ਕਹੀ ਤੇ ਮਾਂ ਨੇ ਆਪਣੀ ਗੋਦ ਵਿੱਚ ਬਿਠਾਇਆ ਤੇ ਬਚਨ ਵਰਤਿਆ, ਪੁੱਤ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਸਿੱਖ ਵਾਂ, ਇਸ ਵੇਲੇ ਗੁਰਤਾ ਗੱਦੀ ਤੇ ਬਿਰਾਜਮਾਨ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਾਂਗੇ, ਆਪਾਂ ਕਿਸੇ ਪੱਥਰਾਂ ਦੇ ਪੁਜਾਰੀ ਨਹੀਂ ਬਣਨਾ। ਹੁਣ ਬੱਚਾ ਨਿਰਮਲ ਸੁਭਾਅ ਦਾ ਮਾਲਕ ਹੈ। ਉਸ ਬੱਚੇ ਨੇ ਕਿਹਾ, ਮਾਂ ਜੇ ਆਪਾਂ ਸਖੀ ਸਰਬਰ ਦੀ ਪੂਜਾ ਲਈ ਨਹੀਂ ਜਾਣਾ
ਫਿਰ ਇੱਕ ਕੰਮ ਕਰ, ਆਪਾਂ ਗੁਰੂ ਹਰਗੋਬਿੰਦ ਸਾਹਿਬ

ਚਲੀਏ। ਮੈਨੂੰ ਦਰਸ਼ਨ ਕਰਵਾ ਕੇ ਲੈ ਕੇ ਆ। ਇਤਿਹਾਸ ਇਹ ਕਹਿਣ ਲੱਗੇ ਮਾਂ ਦੇ ਅੰਤਰ ਆਤਮਿਓ ਪੁਕਾਰ ਨਿਕਲੀ ਕਿ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਅੱਜ ਤੱਕ ਤੇ ਮੇਰੇ ਸਿਦਕ ਦੀ ਬਾਤ ਸੀ, ਅੱਜ ਤੱਕ ਤੇ ਮੇਰਾ ਅੰਤਰ ਆਤਮੇ ਦੀ ਬਾਤ ਸੀ, ਪਰ ਇਹ ਨਿਰਮਲ ਹਿਰਦੇ ਦਾ ਮਾਲਕ ਬੱਚਾ ਹੈ, ਕਿਰਪਾ ਕਰੋ, ਅਸੀਂ ਗਰੀਬ ਚੱਲ ਕੇ ਨਹੀਂ ਆ ਸਕਦੇ, ਤੁਸੀਂ ਰਹਿਮਤ ਕਰਕੇ ਇੱਥੇ ਬਤਾਲੇ ਦੀ ਧਰਤੀ ਤੇ ਆ ਕੇ ਮੇਰੇ ਪੁੱਤਰ ਦੀ ਭਾਵਨਾ ਨੂੰ ਭਾਗ ਲਾ ਕੇ ਸਾਨੂੰ ਦਰਸ਼ਨ ਦੀਦਾਰ ਬਖਸ਼ੋ। ਮਾਂ ਨੇ ਆਪਣੇ ਪੁੱਤ ਨੂੰ ਕਿਹਾ, ਪੁੱਤ ਆਪਣਾ ਗੁਰੂ ਇੰਨਾ ਸਮਰੱਥ ਹੈ, ਜਾਣ ਦੀ ਲੋੜ ਕੋਈ ਨਹੀਂ, ਤੈਨੂੰ ਇੱਕ ਟਕਾ, ਇੱਕ ਗੁੜ ਦੀ ਰੋੜੀ ਕਹਿ ਲਓ, ਇੱਕ ਟਕਾ ਤੇ ਗੁੜ ਦੀ ਰੋੜੀ ਦਿੱਤੀ ਤੇ ਬਚਨ ਵਰਤਿਆ, ਪੁੱਤ ਤੂੰ ਰੋਜ਼ਾਨਾ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤਾ ਕਰਿਆ ਕਰ, ਆਪਣਾ ਗੁਰੂ ਇੰਨਾ ਸਮਰੱਥ ਹੈ, ਜਿਹੜਾ ਭਾਵਨਾ ਨਾਲ ਯਾਦ ਕਰਦਾ ਹੈ ਉਹਨੂੰ ਜਾਣਾ ਨਹੀਂ ਪੈਂਦਾ, ਗੁਰੂ ਖੁਦ ਚੱਲ ਕੇ ਦਰਸ਼ਨ ਦਿੰਦਾ ਹੈ। ਹੁਣ ਉਹ ਬੱਚੇ ਨੇ ਗੱਲ ਮਾਂ ਦੀ ਪੱਲੇ ਬੰਨ ਲਈ। ਤੁਸੀਂ ਇਤਿਹਾਸ ਚ ਪੜ੍ਹੋ, ਕਹਿੰਦੇ ਭਾਈ ਪੱਲਾ ਸਵੇਰ ਸ਼ਾਮ ਦਿਨ ਦੁਪਹਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਤਾ ਕਰਦਾ। ਮਾਂ ਨੇ ਕਿਹਾ ਇੱਕ ਟਕਾ ਤੇ ਭੇਲੀ ਭੇਟ ਕਰਨੀ, ਗੁੜ ਦੀ ਰੋੜੀ। ਸਮਾਂ ਬਤੀਤ ਹੁੰਦਾ ਗਿਆ, ਪਿੰਡ ਵਿੱਚ ਮਜ਼ਾਕ ਉੱਡਿਆ ਕਿ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ, ਮੀਰੀ ਪੀਰੀ ਦੇ ਮਾਲਕ, ਤੇ ਕਿੱਥੇ ਇਹ ਮਾਂ ਪੁੱਤ, ਇਹ ਭਾਈ ਪੱਲਾ ਨਿਤ ਗੁਰੂ ਦੇ ਗੁਣ ਗਾਉਂਦੇ, ਗੁਰੂ ਨੇ ਇਹਨਾਂ ਘਰ ਕਿੱਥੇ ਆਉਣਾ। ਗੁਰਮੁਖੋ ਇਤਿਹਾਸ ਵਿੱਚ ਹੈ ਕਿ ਇੱਕ ਦਿਨ ਨਿਤ ਦੀਆਂ ਕੀਤੀਆਂ ਅਰਦਾਸਾਂ ਗੁਰੂ ਦਰ ਪ੍ਰਵਾਨ ਹੋਈਆਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਕਿਹਾ, ਭਾਈ ਅੱਜ ਆਪਾਂ ਪਿੰਡ ਬਤਾਲੇ ਦੀ ਧਰਤੀ ਤੇ ਜਾਣਾ ਹੈ। ਮਹਾਰਾਜ ਨੇ ਸਿੱਖ ਸੰਗਤ ਨੂੰ ਨਾਲ ਲਿਆ, ਅੱਜ ਪਿੰਡ ਬਤਾਲੇ ਦੀ ਧਰਤੀ ਨੂੰ ਚੱਲਿਆ। ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ, ਸਾਰਿਆਂ ਦੇ ਮੁੱਖ ਵਿੱਚ ਉਂਗਲਾਂ ਰਹਿ ਗਈਆਂ ਤੇ ਮਹਾਰਾਜ ਆਏ ਤੇ ਸਭ ਤੋਂ ਪਹਿਲਾਂ ਆਉਣ ਸਾਰ ਮਹਾਰਾਜ ਨੇ ਬੀਬੀ ਸੰਤੀ ਦੇ ਘਰ ਆਪਣੇ ਮੁਬਾਰਕ ਚਰਨ ਪਾਏ ਨੇ। ਮੈਂ ਬੇਨਤੀ ਇਹ ਕਹਿ ਰਿਹਾ, ਪੱਥਰਾਂ ਦੇ ਪੁਜਾਰੀ ਤਪਸ਼ ਭਰੇ ਨੇ, ਨਾਮ ਨਾਲ ਜੁੜੀ ਹੋਈ ਆਤਮਾ ਸ਼ਬਦ ਨਾਲ ਅੰਤਰ ਆਤਮੇ ਤੋਂ ਸਹਿਜ ਸੁਭਾਅ ਵਿੱਚ ਇੱਕ ਕੇ ਬੰਦਗੀ ਵਾਲੀ ਠੰਡ ਦੇ ਘਰ ਵਿੱਚ ਟਿਕੀ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦਰਸ਼ਨ ਦਿੱਤਾ, ਭਾਈ ਪੱਲੇ ਨੇ ਮਾਂ ਦੇ ਕਹੇ ਬੋਲਾਂ ਮੁਤਾਬਕ ਟਕਾ ਤੇ ਗੁੜ ਦੀ ਰੋੜੀ ਭੇਟ ਕੀਤੀ, ਕਿਰਤ ਕਮਾਈ ਦਾ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰੂ ਅਤੇ ਸੰਗਤਾਂ ਨੂੰ ਛਕਾਇਆ। ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਕੁਝ ਬਚਨ ਕਹੇ। ਜਦੋਂ ਦੋਨੋਂ ਮਾਂ ਪੁੱਤਾਂ ਨਮਸਕਾਰ ਕੀਤੀ, ਮਹਾਰਾਜ ਨੇ ਇੱਕ ਬਚਨ ਵਰਤਿਆ ਸੀ, ਭਾਈ ਨਾਮ ਤੋਂ ਬਿਨਾਂ, ਗੁਰੂ ਸ਼ਬਦ ਤੋਂ ਬਿਨਾਂ ਕਦੀ ਟਿਕਾਓ ਨਹੀਂ ਆਉਂਦਾ। ਹੇ ਬੀਬੀ ਸੰਤੀ, ਤੂੰ ਸਿਦਕ ਵਾਲੀ ਆ, ਤੂੰ ਆਪਣੇ ਪੁੱਤ ਨੂੰ ਬੜੀ ਭਾਵਨਾ ਨਾਲ ਗੁਰੂ ਨਾਨਕ ਦੇ ਦਰ ਨਾਲ ਜੋੜਿਆ, ਯਾਦ ਰੱਖੀ ਇੱਥੇ ਪੱਥਰਾਂ ਦੇ ਪੁਜਾਰੀ ਧੀਏ ਤੁਰ ਜਾਣਗੇ, ਕਿਸੇ ਬਾਤ ਨਹੀਂ ਪੁੱਛਣੀ, ਰਹਿੰਦੀ ਦੁਨੀਆਂ ਤੱਕ ਇਤਿਹਾਸ ਦੇ ਪੰਨੇ ਵੰਦਰ, ਤੁਹਾਡਾ ਮਾਂ ਪੁੱਤਰਾਂ ਦਾ ਨਾਮ ਉੱਕਰਿਆ ਰਹੇਗਾ। ਮਹਾਰਾਜ ਨੇ ਵਚਨ ਵਰਤੇ, ਤੁਹਾਡੀ ਸੁਰਤ ਵਿੱਚੋਂ ਕਦੀ ਨਾਮ ਨਹੀਂ ਭੁੱਲਣਾ। ਨਾਮ ਦੀ ਬਦੌਲਤ ਬੀਬੀ ਸੰਤੀ ਤੇ ਭਾਈ ਪੱਲਾ ਜੀ, ਤੁਹਾਡਾ ਲੋਕ ਵੀ ਸਵਰਿਆ, ਤੁਹਾਡਾ ਪਰਲੋਕ ਵੀ ਸਵਰਿਆ ਹੈ। ਮੈਂ ਬੇਨਤੀ ਤਾਂ ਕਹਿ ਰਿਹਾ, ਅੱਜ ਵੀ ਆਪ ਜੀ ਜਾਓ ਬਾਬਾ ਬਕਾਲਾ ਸਾਹਿਬ ਦੇ ਨੇੜੇ, ਪਿੰਡ ਪੈਂਦੇ ਪਿੰਡ ਬਤਾਲਾ, ਉੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਭਾਈ ਪੱਲਾ ਜੀ, ਉਹ ਯਾਦ ਵਿੱਚ ਪਾਵਨ ਪਵਿੱਤਰ ਅਸਥਾਨ ਬਣਿਆ ਹੋਇਆ। ਮੈਂ ਬੇਨਤੀ ਇਹ ਕਹਿ ਰਿਹਾ ਵੀ ਜਿਨ੍ਹਾਂ ਨਾਮ ਨਾਲ ਸੁਰਤ ਜੋੜੀ, ਜਿਨ੍ਹਾਂ ਅੰਤਰ ਆਤਮੇ ਗੁਰ ਸ਼ਬਦ ਰਾਹੀਂ ਅੰਦਰ ਠੰਡ ਸੀ, ਭਾਵਨਾ ਸੀ, ਉਹਨਾਂ ਤੇ ਗੁਰੂ ਨੇ ਬਖਸ਼ਿਸ਼ਾਂ ਵਰਤਾਈਆਂ। ਪਰ ਗੁਰੂ ਤੋਂ ਟੁੱਟ ਕੇ ਬਹੁਤ ਵਾਰੀ ਬੰਦਾ ਕਰਮ ਕਾਂਡਾ ਰਾਹੀਂ ਤਪਦਾ ਹੀ ਰਹਿੰਦਾ ਹੈ। ਇੱਥੇ ਬਚਨ ਵਰਤਿਆ ਮਹਾਰਾਜ ਨੇ, ਕਹਿੰਦੇ ਛਾਤੀ ਸੀਤਲ ਮਨ ਸੁਖੀ, ਛੰਤ ਗੋਬਿੰਦ ਗੁਣ ਗਾਏ। ਗੁਰੂ ਅਰਜਨ ਦੇਵ ਜੀ ਕਹਿੰਦੇ, ਭਾਈ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ, ਤੇਰੇ ਅੰਤਰ ਆਤਮੇ ਨੂੰ ਠੰਡ ਮਿਲੇਗੀ, ਤੇਰੇ ਮਨ ਨੂੰ ਸੁਖ ਮਿਲੇਗਾ। ਅਗਲੇ ਬਚਨ ਪੜ੍ਹੋ, ਕਹਿੰਦੇ ਐਸੀ ਕਿਰਪਾ ਕਰੋ ਪ੍ਰਭ, ਨਾਨਕ ਦਾਸ
ਦਸਾਏ ਕਹਿੰਦੇ ਹੇ ਸਤਿਗੁਰੂ ਅਸੀਂ ਤੁਹਾਡੇ ਦਾਸਾਂ ਦੇ ਦਾਸ ਵਾਂ ਪਰ ਸਾਡੇ ਤੇ ਇਹ ਕਿਰਪਾ ਵਰਤਾ ਦਿਓ ਐਸੀ ਕਿਰਪਾ ਕਰੋ ਪ੍ਰਭ ਇਹੋ ਜੀ ਕਿਰਪਾ ਕਰ ਦਿਓ ਨਾਨਕ ਦਾਸ ਦਸਾਏ ਜਿਨ੍ਹਾਂ ਤੇਰੇ ਦਾਸਾਂ ਦੇ ਹਿਰਦੇ ਵਿੱਚ ਤੇਰਾ ਨਾਮ ਸ਼ਬਦ ਵਸਿਆ ਸਾਨੂੰ ਉਹਨਾਂ ਦੇ ਹੀ ਸੇਵਕ ਬਣਾ ਦਿਓ ਭਾਵ ਸਾਨੂੰ ਵੀ ਕਿਨਕਾ ਮਾਤਰ ਨਾਮ ਦੀ ਦਾਤ ਮਿਲ ਸਕੇ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਜੀ ਪੜ੍ਹੋ ਭਗਤ ਫਰੀਦ ਜੀ ਨੇ ਬਚਨ ਵਰਤਿਆ ਕਹਿਣ ਲੱਗੇ ਤੇਰੀ ਪੰਨੈ ਖੁਦਾਏ ਤੂੰ ਬਖਸ਼ਾਂਦਗੀ ਹੇ ਖੁਦਾ ਮੈਂ ਤੇਰੀ ਪਨਾਹ ਵਿੱਚ ਆਇਆ ਪਰਮਾਤਮਾ ਮੇਰੇ ਤੇ ਬਖਸ਼ਿਸ਼ ਵਰਤਾ ਤੇ ਪੁੱਛਿਆ ਬਾਬਾ ਫਰੀਦ ਜੀ ਤੁਹਾਨੂੰ ਕੀ ਚਾਹੀਦਾ ਕੀ ਮੰਗੇ ਉਹਨਾਂ ਬਚਨ ਵਰਤਿਆ ਤੇਰੀ ਪੰਨੈ ਖੁਦਾਏ ਤੂੰ ਬਖਸ਼ਾਂਦਗੀ ਸ਼ੇਖ ਫਰੀਦੈ ਖੈਰ ਦੀਜੈ ਬੰਦਗੀ ਮੈਨੂੰ ਬੰਦਗੀ ਦੀ ਦਾਤ ਦੇ ਹਰ ਸਿੱਖ ਨੂੰ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਆਖਣਾ ਜਿੱਥੇ ਆਪਾਂ ਗੁਰੂ ਚਰਨਾਂ ਵਿੱਚ ਆ ਕੇ ਰੋਜ਼ਾਨਾ ਆਪਣੀਆਂ ਸੰਸਾਰਕ ਪਰਿਵਾਰਕ ਲੋੜਾਂ ਲਈ ਬੇਨਤੀ ਕਰਦੇ ਹਾਂ ਉੱਥੇ ਸਾਨੂੰ ਗੁਰੂ ਚਰਨਾਂ ਵਿੱਚ ਬੇਨਤੀ ਕਰਕੇ ਮੰਗਣਾ ਚਾਹੀਦਾ ਮਹਾਰਾਜ ਕਿਰਪਾ ਕਰੋ ਸਾਡੇ ਘਰਾਂ ਵਿੱਚ ਗੁਰਸਿੱਖੀ ਆ ਜਾਏ ਸਾਡੇ ਜੀਵਨ ਵਿੱਚ ਅੰਮ੍ਰਿਤ ਬਾਣੀ ਆ ਜਾਏ ਅਸੀਂ ਨਿਤਨੇਮੀ ਬਣ ਜਾਈਏ ਘਰਾਂ ਵਿੱਚ ਅੰਮ੍ਰਿਤ ਵੇਲਾ ਆਵੇ ਅਸੀਂ ਅੰਮ੍ਰਿਤ ਬਾਣੀ ਨਾਮ ਦੇ ਬਾਣੀ ਬਾਣੇ ਦੇ ਲੜ ਲਾ ਕੇ ਤੇਰੀ ਕਿਰਪਾ ਨਾਲ ਮਹਾਰਾਜ ਤੇਰੇ ਦਿੱਤੇ ਨੇ ਧਰਮ ਨੂੰ ਕਮਾ ਸਕੀਏ ਮੰਗ ਤੇ ਆਖਰ ਮੰਗਣੀ ਚਾਹੀਦੀ ਕਿਉਂਕਿ ਜੋ ਮੰਗਾਂਗੇ ਕਦੀ ਤੇ ਗੁਰੂ ਨੇ ਤਰੁੱਠ ਕੇ ਸਾਡੀ ਝੋਲੀ ਵਿੱਚ ਦਾਤ ਜ਼ਰੂਰ ਪਾਏਗਾ ਮੈਨੂੰ ਮਹਾਤਮਾ ਬੁੱਧ ਦੀ ਉਹ ਗੱਲ ਬੜੀ ਚੰਗੀ ਲੱਗਦੀ ਹੈ ਕਹਿੰਦੇ ਮਹਾਤਮਾ ਬੁੱਧ ਜਦੋਂ ਆਮ ਲੋਕਾਂ ਅੰਦਰ ਸੰਗਤਾਂ ਅੰਦਰ ਉਹ ਆਪਣੇ ਬਚਨ ਕਰਦੇ ਸਨ ਤੇ ਉਹ ਇੱਕ ਸ਼ਬਦ ਵਰਤਦੇ ਸਨ ਹਰ ਆਦਮੀ ਭਗਵਾਨ ਕਾ ਰੂਪ ਹੋ ਸਕਦਾ ਹੈ ਹਰ ਬੰਦਾ ਭਗਵਾਨ ਦਾ ਰੂਪ ਹੋ ਸਕਦਾ ਹੈ ਕਹਿੰਦੇ ਕਿਸੇ ਦਿਨ ਇੱਕ ਜਗਿਆਸੂ ਨੇ ਪੁੱਛ ਲਿਆ ਕਹਿੰਦੇ ਮਹਾਤਮਾ ਜੀ ਤੁਸੀਂ ਜਿੱਥੇ ਬੋਲਦੇ ਹੋ ਜਿੱਥੇ ਵੀ ਤੁਸੀਂ ਉਪਦੇਸ਼ ਦਿੰਦੇ ਹੋ ਹਰ ਥਾਂ ਕਹਿੰਦੇ ਬੰਦਾ ਭਗਵਾਨ ਦਾ ਰੂਪ ਹੋ ਸਕਦਾ ਪਰ ਦਿਸਦਾ ਤੇ ਕੋਈ ਹੈ ਨਹੀਂ ਲੋਕਾਂ ਵਿੱਚੋਂ ਨਜ਼ਰ ਤੇ ਕੋਈ ਨਹੀਂ ਆਉਂਦਾ ਕਹਿੰਦੇ ਮਹਾਤਮਾ ਬੁੱਧ ਜੀ ਨੇ ਇੱਕ ਕਲਮ ਦਿੱਤੀ ਤੇ ਕਾਗਜ਼ ਦਿੱਤਾ ਉਸ ਬੰਦੇ ਨੂੰ ਕਿਹਾ ਨਗਰ ਵਿੱਚ ਚਲਿਆ ਜਾ ਤੇ ਨਗਰ ਵਿੱਚ ਜਾ ਕੇ ਹਰ ਬੰਦੇ ਦਾ ਨਾਂ ਪੁੱਛ ਕੇ ਤੇ ਉਹਦੀ ਇੱਛਾ ਲਿਖ ਕੇ ਲੈ ਕੇ ਆ ਉਹਦੀ ਮਨ ਦੀ ਮੰਗ ਲਿਖ ਕੇ ਲੈ ਕੇ ਆ ਉਹ ਬੰਦਾ ਗਿਆ ਜੀ ਸਵੇਰ ਤੋਂ ਜਾ ਗਿਆ ਸ਼ਾਮਾਂ ਤੱਕ ਇੱਕ ਇੱਕ ਬੰਦੇ ਦਾ ਨਾਂ ਉਹਦੀ ਇੱਛਾ ਮਨ ਦੀ ਭਾਵਨਾ ਪੁੱਛ ਕੇ ਤੇ ਲਿਖ ਕੇ ਲੈ ਕੇ ਆ ਗਿਆ ਕਹਿੰਦੇ ਹੁਣ ਪੜ੍ਹ ਕੇ ਸੁਣਾ ਜਦੋਂ ਪੜ੍ਹ ਕੇ ਸੁਣਾਇਆ ਕੋਈ ਬੰਦਾ ਦੁੱਧ ਮੰਗਦਾ ਪੁੱਤ ਮੰਗਦਾ ਘਰ ਪਰਿਵਾਰ ਤੰਦਰੁਸਤੀ ਮਾਇਆ ਧਨ ਪਦਾਰਥ ਬੇਅੰਤ ਤਰ੍ਹਾਂ ਦੀਆਂ ਮੰਗਾਂ ਨੇ ਪਰ ਮਹਾਤਮਾ ਬੁੱਧ ਨੇ ਕਿਹਾ ਕਹਿੰਦੇ ਜਿੰਨੀਆਂ ਮੰਗਾਂ ਤੂੰ ਲਿਖ ਕੇ ਲੈ ਕੇ ਆਇਆ ਇਹਨਾਂ ਵਿੱਚੋਂ ਹੈ ਕਿਸੇ ਨੇ ਪਰਮਾਤਮਾ ਨੂੰ ਮੰਗਿਆ ਹੋਵੇ ਇਹਨਾਂ ਵਿੱਚੋਂ ਹੈ ਕਿਸੇ ਨੇ ਮੰਗ ਮੰਗੀ ਹੋਵੇ ਕਿ ਮੈਂ ਪਰਮਾਤਮਾ ਦਾ ਰੂਪ ਹੋ ਜਾਵਾਂ ਜੇ ਬੰਦਾ ਭਗਵਾਨ ਹੋ ਸਕਦਾ ਉਹਦਾ ਰੂਪ ਪਰ ਜਿਸ ਅੰਦਰ ਮੰਗ ਹੀ ਨਹੀਂ ਚਾਹਤ ਹੀ ਨਹੀਂ ਚਾਹੀ ਨਹੀਂ ਤੇ ਉਹਨੂੰ ਰਾਹ ਕਿਵੇਂ ਮਿਲੇਗਾ ਜੇ ਮੰਗ ਹੀ ਨਹੀਂ ਉਹਦੀ ਪੂਰਤੀ ਕਿਵੇਂ ਹੋਵੇਗੀ ਮੈਂ ਬੇਨਤੀ ਤਾਂ ਹੱਥ ਜੋੜ ਕੇ ਕਹਾਂ ਕਿ ਹਰ ਸਿੱਖ ਨੂੰ ਗੁਰੂ ਚਰਨਾਂ ਵਿੱਚ ਆ ਕੇ ਇਹ ਅਰਦਾਸ ਕਰਨੀ ਚਾਹੀਦੀ ਹੈ ਰੋਜ਼ਾਨਾ ਮਹਾਰਾਜ ਮੇਰੇ ਘਰ ਪਰਿਵਾਰ ਵਿੱਚ ਮੇਰੇ ਜੀਵਨ ਵਿੱਚ ਗੁਰਸਿੱਖੀ ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਅਸੀਂ ਬਾਣੀ ਬਾਣੀ ਦੇ ਧਾਰਨੀ ਬਣ ਸਕੀਏ ਮਹਾਰਾਜ ਨੇ ਇੱਥੇ ਕਿਹਾ ਕਹਿੰਦੇ ਐਸੀ ਕਿਰਪਾ ਕਰੋ ਪ੍ਰਭ ਮੇਰੇ ਤੇ ਇਹੋ ਜੀ ਕਿਰਪਾ ਵਰਤਾ ਨਾਨਕ ਦਾਸ ਦਸਾਏ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੇਰੇ ਸਿਮਰਨ ਬਾਣੀ ਨਾਮ ਨਾਲ ਜੁੜ ਸਕਾਂ ਅੱਗੇ ਬਚਨ ਵਰਤਿਆ ਜੀ ਪੌੜੀ ਪੌੜੀ ਵਿੱਚ ਮਹਾਰਾਜ ਕਹਿੰਦੇ ਨੇ ਕਹਿੰਦੇ ਛੱਛਾ ਛੋਹਰੇ ਦਾਸ ਤੁਮਾਰੇ ਛੋਹਰੇ ਦਾ ਇੱਥੇ ਅਰਥ ਬਾਲਕ ਸੇਵਕ ਬੱਚੇ ਇਹ ਬੋਲੀ ਵੀ ਬੋਲੀ ਜਾਂਦੀ ਆ ਰਾਜਸਥਾਨ ਵਿੱਚ ਕੁਝ ਲੋਕ ਇਹ ਭਾਸ਼ਾ ਬੋਲਦੇ ਨੇ
ਇੱਥੇ ਮਹਾਰਾਜ ਨੇ ਕਿਹਾ ਛੱਛਾ ਛੋਰੇ ਦਾਸ ਤੁਮਾਰੇ, ਅਰਦਾਸ ਕਰੋ ਹੇ ਸਤਿਗੁਰੂ ਅਸੀਂ ਤੁਹਾਡੇ ਬੱਚੇ ਵਾਂ, ਅਸੀਂ ਤੁਹਾਡੇ ਸੇਵਕ ਵਾਂ, ਦਾਸ ਦਾਸਨ ਕੇ ਪਾਨੀ ਹਾਰੇ। ਥੋੜ੍ਹਾ ਜਿਹਾ ਇਹਦੇ ਅਰਥ ਨੂੰ ਸਮਝਿਓ, ਅਸੀਂ ਤੇਰੇ ਬੱਚੇ ਵਾਂ ਤੇ ਇੱਕ ਸਾਡੇ ਤੇ ਕਿਰਪਾ ਕਰ, ਜਿਹੜੇ ਤੇਰੇ ਦਾਸ ਨੇ, ਜਿਹੜੇ ਤੇਰੇ ਸੇਵਕ ਨੇ, ਜਿਹੜੇ ਤੇਰੇ ਚਰਨਾਂ ਵਿੱਚ ਜੁੜੇ ਹੋਏ ਨੇ, ਸਾਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਕੇ ਪਾਣੀ ਭਰਨ ਦੀ ਭਾਵੇਂ ਸੇਵਾ ਬਖਸ਼ ਦੇ। ਫਿਰ ਥੋੜ੍ਹਾ ਇਹਦੇ ਅਰਥ ਨੂੰ ਸਮਝਿਓ, ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਕਹਿੰਦੇ ਹੇ ਸਤਿਗੁਰੂ ਅਸੀਂ ਤੇਰੇ ਬੱਚੇ ਹਾਂ ਤੇ ਜਿਹੜੇ ਤੇਰੇ ਚਰਨਾਂ ਵਿੱਚ ਜੁੜੀਆਂ ਹੋਈਆਂ ਆਤਮਾਵਾਂ ਨੇ ਨਾ, ਭਜਨ ਬੰਦਗੀ ਵਾਲੀਆਂ, ਇੱਕ ਕਿਰਪਾ ਕਰਕੇ ਸਾਨੂੰ ਤੇ ਉਹਨਾਂ ਦਾ ਵੀ ਸੇਵਕ ਬਣਾ ਕੇ, ਭਾਵੇਂ ਪਾਨੀ ਹਾਰੇ ਦਾ ਅਰਥ ਉਹਨਾਂ ਦੀ ਪਾਣੀ ਭਰਨ ਦੀ ਜਾਂ ਹੋਰ ਸੇਵਾਵਾਂ ਵਿੱਚ ਸਾਨੂੰ ਜੋੜ ਦੇ, ਭਾਵ ਸਾਡਾ ਭਲਾ ਹੋ ਸਕੇ, ਜੇ ਕਿਸੇ ਗੁਰਮੁਖ ਦੀ ਸੇਵਾ ਤੇ ਸੰਗਤ ਮਿਲ ਸਕੇ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਆਇਆ, ਇੱਕ ਬੜਾ ਕੀਮਤੀ ਸਲੋਕ ਹੈ ਭਗਤ ਕਬੀਰ ਜੀ ਦਾ, ਤੇ ਸੁਣੋ ਇਹਨੂੰ ਧਿਆਨ ਨਾਲ। ਕਬੀਰ ਸਾਹਿਬ ਕਹਿੰਦੇ ਆ, ਭਗਤ ਕਬੀਰ ਜੀ ਕਹਿੰਦੇ, ਇੱਕ ਉਹ ਰਾਣੀ ਹੈ ਜਿਹੜੀ ਜਿਸ ਤੇ ਛਤਰ ਝੁਲਦੇ ਨੇ, ਜਿਹਦਾ ਪਤੀ ਬਾਦਸ਼ਾਹ ਛਤਰਪਤੀ ਬਾਦਸ਼ਾਹ, ਜਿਹਦੇ ਕੋਲ ਕੀਮਤੀ ਘੋੜੇ, ਕੀਮਤੀ ਹਾਥੀ ਸਵਾਰੀਆਂ ਨੇ, ਰਾਜ ਭਾਗ ਹੈ। ਇੱਕ ਉਹ ਇਸਤਰੀ ਹੈ ਤੇ ਇੱਕ ਉਹ ਇਸਤਰੀ ਜਿਹੜੀ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਦੀ ਆ। ਕਹਿਣ ਲੱਗੇ, ਰਾਜੇ ਦੀ ਉਸ ਰਾਣੀ ਨਾਲੋਂ ਜਿਹਦੇ ਕੋਲ ਰਾਜ ਭਾਗ ਹੈ, ਕੀਮਤੀ ਸਵਾਰੀਆਂ ਨੇ, ਇਹਨਾਂ ਨਾਲੋਂ ਤੇ ਕਿਸੇ ਰੱਬੀ ਸੰਤ ਦੀ ਸੇਵਾ ਕਰਨ ਵਾਲੀ, ਪਾਣੀ ਭਰਨ ਵਾਲੀ ਇਸਤਰੀ ਚੰਗੀ ਹੈ, ਕਿਉਂਕਿ ਉਹ ਬੰਦਗੀ ਵਾਲੇ ਦੀ ਸੇਵਾ ਕਰ ਰਹੀ ਆ। ਇਹ ਬਾਣੀ ਦਾ ਸ਼ਬਦ ਹੈ, ਸਲੋਕ ਸੁਣੋ ਤੁਸੀਂ। ਕਹਿੰਦੇ ਕਬੀਰ ਹੈ ਗੈ ਬਾਹਨ ਸਗਨ ਕੰਨ, ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਬੁੱਝੈ ਹਰ ਜਨ ਕੀ ਪਨਿਹਾਰ। ਇਹਨੂੰ ਇੱਕ ਵਾਰ ਅਰਥ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ, ਪੰਕਤੀ ਵੱਲ ਧਿਆਨ ਦਿਓ। ਕਹਿੰਦੇ ਕਬੀਰ ਹੈ ਗੈ ਵਾਹਨ ਸਗਨ ਕੰਨ, ਇੱਥੇ ਹੈ ਦਾ ਅਰਥ ਏ ਹਵੈ ਘੋੜੇ, ਗੈ ਦਾ ਅਰਥ ਏ ਗਜ ਹਾਥੀ, ਹੈ ਗੈ ਵਾਹਨ ਵਾਹਨ ਬਹੁਤੇ ਸਗਨ ਕੰਨ, ਛਤਰਪਤੀ ਕੀ ਨਾਰ ਇੱਕ ਉਹ ਇਸਤਰੀ ਜਿਹੜਾ ਛਤਰਪਤੀ ਬਾਦਸ਼ਾਹ ਹੈ ਤੇ ਉਹਦੀ ਨਾਰ ਘਰ ਵਾਲੀ, ਜਿਨ੍ਹਾਂ ਕੋਲ ਕੀਮਤੀ ਹਾਥੀ ਘੋੜੇ ਆਦਿਕ ਸਵਾਰੀਆਂ ਨੇ, ਤੇ ਅੱਗੇ ਬਚਨ ਵਰਤਿਆ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ, ਹਰ ਜਨ ਕੀ ਪਨਿਹਾਰ, ਪਨਿਹਾਰ ਪਾਣੀ ਭਰਨ ਵਾਲੀ, ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ ਜਲ ਛਕਾਉਣ ਵਾਲੀ ਮਾਈ, ਤੇ ਇੱਕ ਰਾਜੇ ਦੀ ਰਾਣੀ, ਰਾਜੇ ਦੀ ਰਾਣੀ ਉਸ ਜਲ ਛਕਾਉਣ ਵਾਲੀ ਮਾਈ ਦੀ ਬਰਾਬਰੀ ਨਹੀਂ ਕਰ ਸਕਦੀ, ਕਿਉਂਕਿ ਉਹ ਬੰਦਗੀ ਵਾਲਿਆਂ ਦੀ ਸੇਵਾ ਕਰਦੀ ਆ। ਕਿੱਡਾ ਕੀਮਤੀ ਬੋਲ ਕਿਹਾ ਬਾਣੀ ਨੇ, ਮਹਾਰਾਜ ਨੇ ਇੱਥੇ ਵੀ ਇਹ ਕਿਹਾ। ਕਹਿੰਦੇ ਦਾਸ ਦਾਸਨ ਕੇ ਪਾਨੀ ਹਾਰੇ, ਕਹਿੰਦੇ ਹੇ ਸਤਿਗੁਰੂ ਸਾਡੇ ਤੇ ਕਿਰਪਾ ਕਰ, ਸਾਨੂੰ ਆਪਣੇ ਸੇਵਕਾਂ ਦੇ ਸੇਵਕ ਬਣਾ ਕੇ ਤੇ ਸਾਨੂੰ ਤੇ ਸੇਵਾ ਬਖਸ਼ ਦੇ। ਫਿਰ ਮਹਾਰਾਜ ਨੇ ਕਿਹਾ, ਕਹਿੰਦੇ ਛੱਛਾ ਛਾਰ ਖੋਤ ਤੇਰੇ ਸੰਤਾ, ਕਹਿੰਦੇ ਜਿਹੜੇ ਤੇਰੇ ਸੰਤ ਜਨ ਨੇ, ਭਗਤੀ ਵਾਲੇ, ਬੰਦਗੀ ਵਾਲੇ। ਮੈਂ ਇਹ ਜ਼ਰੂਰ ਕਹਾਂਗਾ, ਇੱਥੇ ਕਰਮ ਕਾਂਡੀਆਂ ਦਾ ਜ਼ਿਕਰ ਨਹੀਂ, ਇੱਥੇ ਪਖੰਡੀਆਂ ਦਾ ਜ਼ਿਕਰ ਨਹੀਂ, ਇੱਥੇ ਬੰਦਗੀ ਵਾਲਿਆਂ ਦਾ ਜ਼ਿਕਰ ਹੈ, ਭਗਤੀ ਵਾਲਿਆਂ ਦਾ। ਗੁਰੂ ਮੇਰ ਕਰੇ ਉਂਝ ਬਹੁਤ ਵਾਰੀ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਸ਼ਬਦਾਂ ਨੂੰ ਵਰਤ ਕੇ ਕਈ ਵਾਰੀ ਕਰਮ ਕਾਂਡੀ ਤੇ ਪਖੰਡੀ ਬੰਦਿਆਂ ਨੇ ਧਰਮ ਦਾ ਬਾਣਾ ਪਾ ਕੇ ਆਮ ਸੰਗਤਾਂ ਨੂੰ ਗੁੰਮਰਾਹ ਕੀਤਾ। ਰੱਬ ਮਿਹਰ ਕਰੇ ਉਂਝ ਇਹੋ ਜਿਹੇ ਲੋਕਾਂ ਦੇ ਮਨ ਵਿੱਚ ਪੈ ਆਵੇ ਮਨਾ, ਜਿਹੜੇ ਪਾਪ ਕਰੀ ਜਾ ਰਹੇ ਹਾਂ, ਅੰਦਰੋਂ ਕੁਝ ਹੋਰ ਆ, ਬਾਹਰੋਂ ਕੁਝ ਹੋਰ, ਕੱਲ੍ਹ ਇਹਦਾ ਲੇਖਾ ਜ਼ਰੂਰ ਹੋਣਾ। ਵੇਖੋ, ਇਹ ਪੜ੍ਹਦੇ ਨਾ ਰਹਿ ਜਾਈਏ, ਮੈਂ ਤੁਸੀਂ ਸਾਰੇ, ਇਹ ਨਾ ਹੋਵੇ
ਕਿ ਅਸੀਂ ਇਹੀ ਕਹੀ ਜਾਈਏ ਵੀ ਸੱਜਣ ਠੱਗ ਨੂੰ ਮਹਾਰਾਜ ਨੇ ਕਿਹਾ ਸੀ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਵੀ ਸੱਜਣ ਠੱਗ ਨੂੰ ਇਹ ਕਿਹਾ ਸੀ, ਕੱਲ ਲੇਖਾ ਮੰਗਿਆ ਜਾਣਾ ਨਹੀਂ ਭਾਈ। ਜੇ ਸੱਜਣ ਠੱਗ ਨੂੰ ਮਹਾਰਾਜ ਨੇ ਕਿਹਾ ਕੀਤੇ ਕਰਮਾਂ ਦਾ ਲੇਖਾ ਹੋਵੇਗਾ, ਤੇ ਅੱਜ ਵੀ ਜੇ ਕੋਈ ਧਰਮ ਦੇ ਨਾਮ ਤੇ ਕਰਮ ਕਾਂਡ ਕਰਦਾ ਤੇ ਉਹ ਵੀ ਚੇਤਾ ਰੱਖੇ, ਲੇਖਾ ਸਾਡਾ ਵੀ ਹੋਏਗਾ। ਮੈਂ ਫਿਰ ਬੇਨਤੀ ਕਰਾਂ, ਇੱਥੇ ਬੰਦਗੀ ਵਾਲਿਆਂ ਦੀ ਗੱਲ ਕੀਤੀ ਮਹਾਰਾਜ ਨੇ, ਕਹਿੰਦੇ ਛੱਛਾ ਛਾਰ ਹੋਤ ਤੇਰੇ ਸੰਤਾ। ਹੇ ਸਤਿਗੁਰੂ, ਜਿਹੜੇ ਤੇਰੇ ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਸੰਤ ਜਨ ਨੇ, ਉਹਨਾਂ ਦੀ ਚਰਨ ਧੂੜ ਬਣਾ ਦੇ ਸਾਨੂੰ, ਭਾਵ ਉਹਨਾਂ ਦੀ ਸੇਵਾ ਵਿੱਚ ਲਾ ਦੇ। ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਮੈਂ ਫਿਰ ਬੇਨਤੀ ਕਰਾਂ, ਇਹ ਜਿਹੜੀ ਬੰਦਗੀ ਵਾਲੀਆਂ ਆਤਮਾਵਾਂ ਨੇ, ਜਿਨ੍ਹਾਂ ਦਾ ਹਿਰਦਾ ਗੁਰੂ ਗੁਰੂ ਜਪ ਕੇ ਗੁਰੂ ਵਿੱਚ ਸਮਾ ਗਿਆ, ਇਹ ਉਹਨਾਂ ਦੀ ਗੱਲ ਹੈ। ਕਹਿੰਦੇ ਭਾਈ ਛੱਛਾ ਛਾਰ ਖੋਤ ਤੇਰੇ ਸੰਤਾ, ਕਹਿਣ ਲੱਗੇ ਸਾਨੂੰ ਇਹੋ ਜਿਹੇ ਰੱਬ ਦੀ ਬੰਦਗੀ ਕਰਨ ਵਾਲੇ ਸੰਤਾਂ ਦੀ ਚਰਨ ਧੂੜ ਉਹਨਾਂ ਦੀ ਸੰਗਤ ਬਖਸ਼ ਦੇ। ਗੁਰਮੁਖੋ, ਆਪਾਂ ਅਰਦਾਸ ਵਿੱਚ ਵੀ ਨਿਤ ਪੜ੍ਹਦੇ ਹਾਂ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਹੇ ਸਤਿਗੁਰੂ, ਸਾਨੂੰ ਉਹਨਾਂ ਦਾ ਮਿਲਾਪ ਕਰਵਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤ ਆਵੇ। ਉੱਥੇ ਸਿੱਖ ਨੂੰ ਇਹ ਵੀ ਕਹਿ ਦੇਣਾ ਚਾਹੀਦਾ, ਮਹਾਰਾਜ ਇਹ ਵੀ ਕਿਰਪਾ ਰੱਖੀ ਕਿ ਸਾਨੂੰ ਕਰਮ ਕਾਂਡੀਆਂ ਤੇ ਪਖੰਡੀਆਂ ਤੋਂ ਵੀ ਬਚਾ ਕੇ ਰੱਖੀ। ਮਹਾਰਾਜ ਨੇ ਇਹਨੂੰ ਕਿਹਾ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸਹੀ, ਹੋ ਟੁੰਡੇਂਦੀ ਜੱਗ ਸਵਾਇਆ ਜਾਂ ਨਾਨਕ ਬਿਰਲੇ ਕੀ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਦਸੰਦੜਿਆਂ ਦੁਰਮਤ ਖੋਟੀ ਮਤ ਭੈੜੀ ਮਤ ਦੂਰ ਹੁੰਦੀ ਆ, ਹੇ ਭਾਈ ਉਹਨੂੰ ਆਪਣਾ ਮਿੱਤਰ ਬਣਾ। ਤੇ ਸਤਿਗੁਰੂ ਕਹਿਣ ਲੱਗੇ, ਇਹੋ ਜਿਹੇ ਬੰਦੇ ਬਹੁਤੇ ਕੋਈ ਨਹੀਂ, ਹੋ ਟੁੰਡੇਂਦੀ ਜੱਗ ਸਵਾਇਆ ਜਨ ਨਾਨਕ ਬਿਰਲੇ ਕੀ। ਇਹੋ ਜਿਹੀਆਂ ਆਤਮਾਵਾਂ ਬਿਰਲੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਦਰਸ਼ਨ ਕੀਤੀਆਂ, ਜਿਨ੍ਹਾਂ ਦੀ ਸੰਗਤ ਕੀਤੀਆਂ ਸਾਡਾ ਭਲਾ ਹੁੰਦਾ, ਜਿਹੜੇ ਬੰਦਗੀ ਵਿੱਚ ਪਰਨਾਏ ਨੇ। ਛੱਛਾ ਛਾਰ ਹੋਤ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਹੇ ਭਗਵੰਤ ਪਰਮਾਤਮਾ, ਆਪਣੀ ਕਿਰਪਾ ਕਰ, ਸਾਨੂੰ ਬੰਦਗੀ ਵਾਲਿਆਂ ਦੀ ਸੰਗਤ ਬਖਸ਼ ਦੇ। ਫਿਰ ਮਹਾਰਾਜ ਨੇ ਅੱਗੇ ਕਿਹਾ, ਕਹਿੰਦੇ ਛਾੜ ਸਿਆਨਪ ਬਹੁ ਚਤੁਰਾਈ। ਹੁਣ ਇਹ ਸਾਡੇ ਮਨ ਨੂੰ ਕਿਹਾ, ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਭਾਈ, ਮਨ ਦੀ ਸਿਆਨਪ ਛੱਡ ਦੇ, ਮਨ ਦੀ ਚਤੁਰਤਾ ਤਿਆਗ ਦੇ। ਛਾੜ ਸਿਆਨਪ ਬਹੁ ਚਤੁਰਾਈ, ਸੰਤਨ ਕੀ ਮਨ ਟੇਕ ਟਿਕਾਈ। ਜਦੋਂ ਮਨ ਦੀ ਚਤੁਰਤਾ, ਮਨ ਦੀ ਸਿਆਣਪ ਛੱਡੇਗਾ ਸੱਚ ਜਾਣੀ, ਫਿਰ ਤੈਨੂੰ ਗੁਰੂ ਦੀ ਕਿਰਪਾ ਨਾਲ ਕਦੀ ਬੰਦਗੀ ਵਾਲਿਆਂ ਦਾ ਮਿਲਾਪ ਹੋ ਕੇ ਤੇ ਰੱਬ ਦੀ ਸਿਮਰਨ ਕਰਨ ਦਾ ਸਬੱਬ ਬਣੇਗਾ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਮੈਂ ਵਿੱਚ ਰੱਖ ਕੇ ਕਹਿੰਦੇ ਆਪਣੇ ਆਪ ਨੂੰ, ਕਿਉਂਕਿ ਅੱਜ ਕਹਿਣ ਵਾਲੇ ਵੀ ਬਹੁਤ ਐਸੇ ਨੇ ਜਿਹੜੇ ਜ਼ੁਬਾਨੀ ਸ਼ਬਦ ਕੁਝ ਬੋਲਦੇ ਨੇ, ਅੰਦਰ ਦੀ ਬਿਰਤੀ ਕੁਝ ਹੈ। ਮੈਂ ਮੁਕਰਦਾ ਨਹੀਂ ਇਹ ਗੱਲ ਤੋਂ। ਮੈਂ ਬੇਨਤੀ ਤੁਹਾਨੂੰ ਜਿਹੜੀ ਕਹਿਣ ਲੱਗਿਆ, ਸਿੱਖ ਗੁਰੂ ਅੱਗੇ ਭਾਵਨਾ ਨਾਲ ਅਰਦਾਸ ਕਰੇ, ਮਹਾਰਾਜ ਅਸੀਂ ਮਨ ਦੀ ਚਤੁਰਤਾ ਤਿਆਗ ਦਈਏ। ਨਹੀਂ ਤੇ ਬੰਦਾ ਧਾਰਮਿਕ ਸਥਾਨਾਂ ਤੇ ਨਾ ਆ ਇੱਕ ਦੂਜੇ ਨੂੰ ਠਿੱਬੀਆਂ ਲਾਈ ਜਾਂਦੇ ਨੇ। ਬੰਦਾ ਕਹਿੰਦਾ ਗੁਰਦੁਆਰੇ ਆ, ਕਿਸੇ ਨੂੰ ਗੁਰਦੁਆਰੇ ਕੋਸ਼ਿਸ਼ ਕਰਨੀ, ਇਹਦਾ ਨਿਰਾਦਰ ਕਰ ਦਈਏ, ਕਿਸੇ ਦਾ ਅਪਮਾਨ ਕਰ ਦਈਏ, ਕਿਸੇ ਨੂੰ ਮੰਦਾ ਬੋਲ ਦਈਏ। ਨਹੀਂ ਭਾਈ, ਇਹ ਹੁਣ ਤੇ ਇੱਥੋਂ ਤੱਕ ਵੀ ਚੱਲ ਪਿਆ, ਹੱਥ ਜੋੜ ਕੇ ਮੈਂ ਕਹਿ ਰਿਹਾ। ਬੰਦਾ ਬਹਿੰਦਾ ਕਈ ਵਾਰੀ ਕਥਾ ਕਰਨ ਬਾਣੀ ਦੀ, ਉੱਥੇ ਬੈਠ ਕੇ ਵੀ ਬੰਦਾ ਕਿਸੇ 'ਤੇ ਤਵੇ ਲਾਈ ਜਾਂਦਾ। ਮੈਂ ਤੇ ਕੰਨਾਂ ਨਾਲ ਸੁਣਿਆ, ਤੁਸੀਂ ਬਾਣੀ ਦੀ ਸ਼ਬਦ ਦੀ ਇਤਿਹਾਸ ਦੀ ਵਿਆਖਿਆ ਕਰੋ। ਕਹਿੰਦੇ ਗੱਲ ਨਹੀਂ ਬਣੀ, ਜਿਹੜਾ ਬੰਦਾ ਚਾਰ ਲੋਕਾਂ ਦੀ ਨਿੰਦਿਆ ਕਰਦੇ, ਕਹਿਣ ਲੱਗੇ ਇਹਨੂੰ ਪਤਾ ਵੀ ਕਥਾ ਕੀਰਤਨ ਦਾ ਢੰਗ ਕੀ ਆ। ਨਹੀਂ ਭਾਈ, ਜੇ ਗੁਰੂ ਦੀ ਹਜ਼ੂਰੀ 'ਚੋਂ ਕਿਸੇ ਦਾ ਨਿਰਾਦਰ ਕਰਾਂਗੇ,
ਇੱਥੇ ਬੈਠ ਕੇ ਕਿਸੇ ਤੇ ਤਵੇ ਲਾਉਣੇ ਆ ਤੇ ਫਿਰ ਭਲਾ ਕਿੱਥੇ ਹੋਵੇਗਾ। ਗੁਰੂ ਦੀ ਹਜ਼ੂਰੀ 'ਚ ਤੇ ਗੁਰੂ ਦਾ ਸ਼ਬਦ ਚਾਹੀਦਾ, ਗੁਰੂ ਦੀ ਹਜ਼ੂਰੀ 'ਚ ਤੇ ਇਤਿਹਾਸ ਦੀ ਗੱਲ ਚਾਹੀਦੀ ਹੈ। ਇੱਥੇ ਮਹਾਰਾਜ ਕਹਿੰਦੇ ਮਨ ਦੀ ਚਤੁਰਤਾ ਛੱਡ ਬੰਦੇ, ਛਾੜ ਸਿਆਣਪ ਬਹੁ ਚਤੁਰਾਈ, ਸੰਤਨ ਕੀ ਮਨ ਟੇਕ ਟਕਾਈ। ਜਦੋਂ ਆਪਣੀ ਸਿਆਣਪ ਛੱਡੇਗਾ, ਚਤੁਰਤਾ ਛੱਡੇਗਾ, ਫਿਰ ਤੈਨੂੰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ। ਅਖੀਰ ਤੇ ਕਿਹਾ ਫਿਰ ਕਹਿੰਦੇ ਛਾਰ ਕੀ ਪੁੱਤਰੀ ਪਰਮ ਗਤ ਪਾਈ, ਨਾਨਕ ਜਾਕੋ ਸੰਤ ਸਹਾਈ। ਕਹਿਣ ਲੱਗੇ ਆ ਮਿੱਟੀ ਦਾ ਪੁਤਲਾ ਆਪਣਾ ਜੀਵਨ ਸੰਵਾਰ ਲੈਂਦਾ, ਕਿਹਨਾਂ ਦਾ, ਜਿਨ੍ਹਾਂ ਨੇ ਮਨ ਦੀ ਸਿਆਣਪ ਚਤੁਰਤਾ ਛੱਡ ਕੇ ਭਾਵਨਾ ਦੇ ਨਾਲ ਗੁਰੂ ਦੀ ਤੇ ਰੱਬੀ ਬੰਦਗੀ ਵਾਲਿਆਂ ਦੀ ਸੰਗਤ ਕੀਤੀ, ਉਹਨਾਂ ਦਾ ਭਲਾ ਹੋ ਜਾਂਦਾ। ਜਿਹੜੇ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਜੁੜਦੇ ਨੇ, ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਸਾਡੇ ਅੰਤਰ ਆਤਮੇ ਤੇਰਾ ਭੈ, ਤੇਰੀ ਭਾਵਨੀ, ਤੇਰੇ ਚਰਨਾਂ ਦੀ ਪ੍ਰੀਤ ਸਾਨੂੰ ਬਖਸ਼ ਦੇ। ਮਨ ਜਿਹੜੀਆਂ ਹੁਜਤਾਂ ਕਰਦਾ ਇਧਰੋਂ ਕਿਨਾਰਾ ਕਰਦਾ, ਫਿਰ ਸਾਡੇ ਜੀਵਨ ਦਾ ਭਲਾ ਹੈ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨਾ, ਭੁੱਲਾਂ ਦੀ ਖਿਮਾ ਬਖਸ਼ਣਾ ਜੀ, ਫਤਿਹ ਦੀ ਸਾਂਝ ਪਾਓ ਸਮੁੱਚੀ ਸੰਗਤ, ਸਤਿਗੁਰੂ ਜੀ ਦਾ ਕੁਟਾਨ ਕੁਟ ਸ਼ੁਕਰ ਹੈ। ਭੁੱਲਾਂ ਦੀ ਖਿਮਾ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਨੀ ਵਸਾਇਆ ਕਹਿ ਨਾਨਕ, ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ।

ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਹੇਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਦਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੋ ਜਿਸ ਦੀਆਂ ਇਹ ਬੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪੇ ਯਾਰੋ ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ

ਕੋਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇ ਵਾਲੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਤੇ ਆਈਆਂ ਸੰਗਤ

ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਜ਼ਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਦੇ ਰਹਿਣਾ ਜੀ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

सिर दुखां के दुख देह नाम संतोखिया उतरे मन की भुख।

ਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਤਿਅੰਤ ਕਿਰਪਾ ਮਿਹਰਾਮਤ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਮੇਂ ਅਤੇ ਸਵਾਸਾਂ ਦਾ ਲਾਹਾ ਖੱਟ ਰਹੇ ਹੋ ਜੀ। ਧੰਨਵਾਦੀ ਹਾਂ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਨਾਲ ਆਪ ਸੰਗਤਾਂ ਨੂੰ ਜੋੜ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਉਣ ਵਾਲੀ 28 ਜੂਨ ਤੋਂ ਬੱਚਿਆਂ ਦਾ ਸਮਰ ਕੈਂਪ ਸ਼ੁਰੂ ਹੋ ਰਿਹਾ ਹੈ। ਆਪਣੇ ਆਪਣੇ ਬੱਚਿਆਂ ਨੂੰ ਇਸ ਸਮਰ ਕੈਂਪ ਦੇ ਵਿੱਚ ਜ਼ਰੂਰ ਲੈ ਕੇ ਆਈਏ। ਗੁਰਮਤਿ ਗੁਰਬਾਣੀ ਔਰ ਗੁਰਸ਼ਬਦ ਗੁਰ ਇਤਿਹਾਸ ਦੇ ਨਾਲ ਹਰ ਸਾਲ ਹੀ ਵਿੰਟਰ ਤੇ ਸਮਰ ਦੋ ਕੈਂਪ ਗੁਰੂ ਘਰ ਦੇ ਸਮੁੱਚੇ ਪ੍ਰਬੰਧ ਵੱਲੋਂ ਕੀਤੇ ਜਾਂਦੇ ਨੇ। 600-700 ਦੇ ਕਰੀਬ ਬੱਚੇ ਇਹਨਾਂ ਕੈਂਪਾਂ ਦੇ ਵਿੱਚ ਹਾਜ਼ਰੀ ਭਰਦੇ ਨੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਇਸ ਵਾਰ ਵੀ ਆਪ ਜੀਆਂ ਨੇ 28 ਜੂਨ ਤੋਂ ਲੈ ਕੇ 2 ਜੁਲਾਈ ਤੱਕ ਇਹਨਾਂ ਸਮਰ ਕੈਂਪ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ, ਹਾਜ਼ਰੀਆਂ ਭਰਨੀਆਂ। 4 ਜੁਲਾਈ ਦਾ ਅੰਮ੍ਰਿਤ ਸੰਚਾਰ ਹੈ, ਦਿਨ ਸ਼ਨੀਵਾਰ ਸਵੇਰੇ 7 ਵਜੇ। ਸੋ ਜਿਹੜੇ ਮਾਈਆਂ ਭਾਈਆਂ ਨੇ ਅੰਮ੍ਰਿਤ ਦੀ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਨੀ ਹੋਵੇ, ਗੁਰੂ ਘਰ ਦੀ ਲਾਇਬ੍ਰੇਰੀ ਵਿਖੇ ਆਪਣੇ ਨਾਮ ਦਰਜ ਕਰਵਾ ਕੇ ਕਕਾਰ ਪ੍ਰਾਪਤ ਕਰੋ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਧੀਆਂ ਬਣੀਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ। ਉਪਰੰਤ 6 ਜੁਲਾਈ ਤੋਂ 16 ਅਗਸਤ ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਥਿਆ ਪਾਠ ਬੋਧ ਸਮਾਗਮ ਪ੍ਰਾਰੰਭ ਹੋ ਰਹੇ ਨੇ, ਤਿੰਨਾਂ ਦਾ ਵੀ ਆਪ ਜੀ ਨੇ ਲਾਭ ਲੈਣਾ ਹੈ। ਬਾਹਰ ਇਸ਼ਤਿਹਾਰ ਲੱਗੇ ਹੋਏ ਨੇ, ਉਹਨਾਂ ਤੋਂ QR ਕੋਡ ਨੂੰ ਸਕੈਨ ਕਰਕੇ ਰਜਿਸਟਰ ਕਰੋ। ਪਾਠ ਬੋਧ ਸਮਾਗਮਾਂ ਵਿੱਚ ਵੀ ਆਪ ਜੀ 10 ਸਾਲ ਦੀ ਉਮਰ ਤੋਂ ਲੈ ਕੇ ਵਡੇਰੀ ਬਜ਼ੁਰਗਾਂ ਦੀ ਉਮਰ ਤੱਕ ਆਪ ਜੀ ਹਾਜ਼ਰੀਆਂ ਭਰ ਸਕਦੇ ਹੋ। ਵੱਧ ਤੋਂ ਵੱਧ ਇਹਨਾਂ ਸਾਰੇ ਹੀ ਸਮਾਗਮਾਂ ਦਾ ਆਪ ਜੀ ਨੇ ਲਾਹਾ ਲੈਣਾ ਹੈ। ਆਓ ਗੁਰਬਾਣੀ ਕੀਰਤਨ ਨਾਲ ਜੁੜ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ। ਅਤੇ 10:10 'ਤੇ ਪਰਿਵਾਰ ਵੱਲੋਂ ਰੱਖੇ ਗਏ ਸ੍ਰੀ ਸਹਿਜ ਪਾਤਸ਼ਾਹ ਸਾਹਿਬ ਜੀ ਦੇ ਭੋਗ ਪਾਏ ਗਏ ਜਾਣਗੇ ਜੀ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਸਾਰੇ ਜਾਣੇ ਪਹਿਲਾਂ ਸ਼ਬਦ ਕੀਰਤਨ ਨਾਲ ਜੁੜੀਏ ਜੀ। ਅਤੇ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੀਸ਼ਰਵਾਦ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ, ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ, ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ। ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਹਦਾ ਟਾਈਮ ਹੈ 6:30 ਵਜੇ ਸ਼ਾਮ ਤੋਂ ਲੈ ਕੇ 8:30 ਵਜੇ ਸ਼ਾਮ ਤੱਕ ਹੋਵੇ ਕਰੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ ਅਤੇ ਆਪਣੇ ਨਾਮ ਰਜਿਸਟਰ ਜ਼ਰੂਰ ਕਰਵਾ ਲੈਣੇ ਜੀ। ਆਓ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Infatti,
1: ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਮੱਲੀ ਪਰਿਵਾਰ ਵੱਲੋਂ ਆਪਣੇ ਬੇਟੇ ਮਨਤਾਜ ਸਿੰਘ ਅਤੇ ਬੇਟੀ ਅਮਨੀਤ ਕੌਰ, ਤਿੰਨਾਂ ਦੇ ਵੀ ਆਨੰਦ ਕਾਰਜਾਂ ਦੀ ਖੁਸ਼ੀ ਨੂੰ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਹੁਣ ਭੋਗ ਪਾਏ ਜਾਣਗੇ। ਆਓ ਬੜੇ ਪਿਆਰ ਦੇ ਨਾਲ ਭੋਗ ਦੇ ਸਲੋਕ ਹੁਣ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ।

ਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਪੈ ਅਠੋ ਨੰਦਨ ਪ੍ਰਥਮ ਰਾਗ ਭੈਰਵੈ ਕਰਹੀ ਪੰਚ ਰਾਗਨੀ ਸੰਗੋ ਚਰੈ ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆ ਕੀ ਗਾਵੈ ਹੈ ਬੰਗਲੀ ਪੁੰਨ ਅਸਲੇ ਕੀ ਪਹੀ ਬਾਰੀ ਭੈਰੋਂ ਕੀ ਪਾਂਚੋ ਨਾਰੀ ਪੰਚਮ ਹਰਕਤ ਸਾਖ ਸੁਣਾਵੇ ਬੰਗਾਲਮ ਮਧ ਮਾਧਵ ਗਾਵੇ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹੇ ਗਾਇਨ ਪਾਤਰ ਦੁਤੀਆ ਮਾਲ ਕਉ ਸਕਿਆ ਲਾਪਹੇ ਸੰਗ ਰਾਗਨੀ ਪੰਚਉ ਥਾਪੈ ਗੂਣ ਕਰੀਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀਏ ਪੰਚ ਗਾਈ ਮਾਲ ਰਾਗ ਕਉ ਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖਉ ਖਟਿਓ ਪੌਰਾ ਨਦ ਗਾਏ ਅਸ਼ਟ ਮਾਲ ਕੌ ਸਕ ਸੰਗ ਲਾਏ।

ਕੋਈ ਨਾਉਂ ਨਾ ਜਾਣੀ ਮੇਰਾ ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਿ ਆਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਚ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਵਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਾਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਮੱਲੀ ਪਰਿਵਾਰ ਵੱਲ ਆਪਣੀ ਬੇਟੀ ਅਵਨੀਤ ਕੌਰ ਮੱਲੀ ਅਤੇ ਬੇਟਾ ਮਨਤਾਜ ਸਿੰਘ ਮੱਲੀ ਦੇ ਵਿਆਹ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਹੀ ਪਰਿਵਾਰ ਵੱਲੋਂ ਪਿਛਲੇ ਦਿਨੀ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਇਆ ਆਪ ਜੀ ਦੀ ਕਿਰਪਾ ਸਦਕਾ ਭੋਗ ਪਾਏ ਗਏ ਪਾਠੀ ਸਿੰਘਾਂ ਕੋਲ ਪਾਠ ਕਰਦਿਆਂ ਭੋਗ ਪਾਉਂਦਿਆਂ ਸੇਵਾ ਕਰਦਿਆਂ ਬੇਅੰਤ ਪੁੱਲਾਂ ਬਖਸ਼ ਦੇਣਾ ਜੀ ਕਿਰਪਾ ਕਰਨੀ ਸੇਵਕਾਂ ਦੇ ਕਾਰਜ ਰਾਸ ਕਰਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ ਪਰਿਵਾਰ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਸ਼ੁਕਰਾਨੇ ਵਜੋਂ ਆਪ ਜੀ ਨੂੰ ਸੁੰਦਰ ਪਛਾਕੀ ਅੰਗੀਕਾਰ ਕਰਾਏ ਲੋਕ ਪ੍ਰਲੋਕ ਸੇਵਕਾਂ ਦੇ ਪਰਦੇ ਟੱਕਣੇ ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਪਰਿਵਾਰ ਦੇ ਹਿਰਦੇ ਵਿੱਚ ਵਸਾਉਣਾ ਜੀ ਆਪ ਜੀ ਦੇ ਹਜ਼ੂਰ ਛੇ ਪੌੜੀਆਂ ਨਾਲ ਸਹਿ ਬਾਣੀ ਦੇ ਕੀਰਤਨ ਦੀ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਦਿਨ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ
ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਾਹ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਮ ਦੇ। ਖੰਡਾ ਜਾਕੈ ਹਾਥ ਮੈਂ, ਸੋ ਹਮਰੀ ਰਚਿਆ ਕਰਹੀ। ਬੋਲੇ ਸੋ ਨਿਹਾਲ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੀਆਂ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਮੱਲੀ ਪਰਿਵਾਰ ਵੱਲ ਆਪਣੇ ਬੱਚਿਆਂ ਦੇ ਆਨੰਦ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਸਤਿਗੁਰ ਕਿਰਪਾ ਕਰਨ, ਸੇਵਕਾਂ ਦੇ ਕਾਰਜ ਸੰਪੂਰਨ ਕਰਨ, ਚੜ੍ਹਦੀਆਂ ਕਲਾ ਬਖਸ਼ਣ, ਪਰਿਵਾਰ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਸਦਾ ਬਣੀ ਰਹੇ। ਸਾਡਾ ਵਿਸ਼ਵਾਸ, ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਹੋਵੇ। ਅਸੀਂ ਕੋਈ ਵੀ ਕਾਰਜ ਕਰੀਏ, ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਆਗੇ ਅਰਦਾਸ, ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਣ, ਪਰਿਵਾਰ ਨੂੰ ਹੁਣ ਕੜਾ ਪ੍ਰਸ਼ਾਦੀ ਦੇਗ ਵਰਤੇਗੀ, ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸਭ ਨੇ ਹੀ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾ ਕਰਨੀ ਜੀ। ਹੁਣ ਸਮਾਂ ਕਥਾ ਦਾ ਹੈ, ਗਿਆਨੀ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਤਿੰਨਾਂ ਪਾਸੋਂ ਚੱਲ ਰਹੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤਾ ਵਿੱਚੋਂ ਕਥਾ ਸਰਵਣ ਕਰੀਏ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਾਠ ਬੋਧ ਸਮਾਗਮ ਜੋ ਆਰੰਭ ਹੋ ਰਹੇ ਨੇ ਗੁਰਦੁਆਰਾ ਸਾਹਿਬ ਵਿਖੇ, ਅਗਲੇ ਮਹੀਨੇ, ਸੋ ਉਸ 40 ਦਿਨਾਂ ਦਾ ਇਹ ਪਾਠ ਬੋਧ ਸਮਾਗਮ ਹੋਵੇਗਾ, ਜਿਸ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜੀ। ਇਹਦੇ ਵਿੱਚ ਸੰਥਿਆ ਕਰਾਈ ਜਾਵੇਗੀ, ਗੁਰਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਆਪਾਂ ਕਰਨਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਜ਼ਰੂਰ ਲਾਹੇ ਪ੍ਰਾਪਤ ਕਰਨੇ ਆਏ ਹੋਏ ਵਿਦਵਾਨਾਂ ਪਾਸੋਂ ਜੀ, ਆਓ ਬੜੇ ਪਿਆਰ ਦੇ ਨਾਲ ਹੁਣ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸ੍ਰਵਨ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਵਚਨ ਕਿਹਾ, ਕਹਿਣ ਲੱਗੇ ਜਦੋਂ ਕੋਈ ਸ਼ਰਧਾਲੂ ਸੇਵਕ ਸਿੱਖ ਗੁਰੂ ਚਰਨਾਂ ਵਿੱਚ ਆਉਂਦਾ ਹੈ ਤੇ ਗੁਰੂ ਆਏ ਹੋਏ ਸਿੱਖ ਤੇ ਸਭ ਤੋਂ ਪਹਿਲਾਂ ਤਿੰਨ ਬਖਸ਼ਿਸ਼ਾਂ ਵਰਤਾਉਂਦਾ ਹੈ। ਉਹ ਸ਼ਬਦ ਵਰਤੇ ਨੇ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਸਤਿਗੁਰੂ ਕਹਿਣ ਲੱਗੇ ਪਹਿਲੀ ਗੱਲ, ਜਦੋਂ ਕੋਈ ਗੁਰੂ ਚਰਨਾਂ ਵਿੱਚ ਆਉਂਦਾ ਗੁਰੂ ਵਿੱਚ ਵਰਤ ਕੇ ਆਪ ਰਹਿਮਤ ਕਰਕੇ ਜਨਮਾਂ ਜਨਮਾਂਤਰਾਂ ਦੇ ਕੀਤੇ ਜੀਵ ਦੇ ਪਾਪ ਕਰਮ ਕੱਟ ਦਿੰਦਾ। ਇਹ ਵਚਨ ਉਂਝ ਗੁਰੂ ਅਮਰਦਾਸ ਜੀ ਦਾ ਤੇ ਸਿੱਖ ਨਿਤਨੇਮ ਅੰਦਰ ਰੋਜ਼ਾਨਾ ਇਹਨਾਂ ਅੰਮ੍ਰਿਤ ਬੋਲਾਂ ਨੂੰ ਪੜ੍ਹਦਾ ਹੈ। ਮਹਾਰਾਜ ਕਹਿਣਗੇ ਕਰ ਕਿਰਪਾ ਕਿਲਵਿਖ ਕੱਟੇ, ਕਿਲਵਿਖ ਦਾ ਅਰਥ ਹੈ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਕਰਮ ਗੁਰੂ ਬਖਸ਼ਿਸ਼ ਕਰਕੇ ਕੱਟਦਾ। ਨਾਲ ਵਚਨ ਵਰਤਿਆ ਗਿਆਨ ਅੰਜਨ ਸਾਰਿਆ, ਆਪਣੇ ਗਿਆਨ ਦੀ ਦਾਤ ਦੇ ਕੇ, ਗਿਆਨ ਦੀ ਬਖਸ਼ਿਸ਼ ਕਰਕੇ ਤੇ ਅਗਿਆਨਤਾ ਨੂੰ ਕੱਟ ਦਿੰਦਾ। ਤੇ ਅੱਗੇ ਫਿਰ ਵਚਨ ਕਿਹਾ ਅੰਦਰੋਂ ਜਿਨਕਾ ਮੋਹ ਟੁੱਟਾ,

ਜੀ ਨੇ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਲਿਖਵਾਈ। 1601 ਤੋਂ ਲੈ ਕੇ 1604 ਈਸਵੀ ਤੱਕ ਮਹਾਰਾਜ ਜੀ ਨੇ ਜਦੋਂ ਇਹ ਬਖਸ਼ਿਸ਼ਾਂ ਵਰਤਾਈਆਂ, ਅੰਮ੍ਰਿਤ ਬਾਣੀ ਦੀ ਸੰਪਾਦਨਾ ਕੀਤੀ, ਉਸ ਵੇਲੇ ਜਿਹੜੇ ਲਿਖਾਰੀ ਸਿੱਖ ਨੇ ਉਹ ਭਾਈ ਗੁਰਦਾਸ ਸਾਹਿਬ ਜੀ ਨੇ। ਗੱਲ ਇਹ ਵੀ ਚੇਤਾ ਰੱਖਿਓ ਕਿ ਭਾਈ ਗੁਰਦਾਸ ਸਾਹਿਬ ਜੀ ਉਂਜ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਰਿਸ਼ਤੇ ਵਜੋਂ ਮਾਮਾ ਜੀ ਵੀ ਲੱਗਦੇ ਨੇ, ਕਿਉਂਕਿ ਜਿਹੜੇ ਗੁਰੂ ਅਰਜੁਨ ਦੇਵ ਜੀ ਦੇ ਮਾਤਾ ਜੀ ਮਾਤਾ ਭਾਨੀ ਜੀ ਨੇ, ਮਾਤਾ ਭਾਨੀ ਜੀ ਦੇ ਚਾਚੇ ਦੇ ਪੁੱਤਰ ਨੇ ਭਾਈ ਗੁਰਦਾਸ ਸਾਹਿਬ ਜੀ, ਤਾਂ ਕਰਕੇ ਰਿਸ਼ਤੇ ਵਿੱਚੋਂ ਉਂਜ ਮਾਮਾ ਜੀ ਲੱਗਦੇ ਨੇ। ਪਰ ਅੰਮ੍ਰਿਤ ਬਾਣੀ ਰਚਨਾ ਕਰਨ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਨੇ, ਪਰ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਭਾਈ ਗੁਰਦਾਸ ਸਾਹਿਬ ਜੀ ਦੀ ਆਪਣੀ ਰਚਨਾ ਵੀ ਹੈ, ਜਿਸ ਨੂੰ ਆਪਾਂ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਜਾਂ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਸ਼ਬਦ ਵਰਤਨੇ ਆ। ਵਾਰਾਂ ਵੱਖਰੀਆਂ ਨੇ, ਕਵਿਤ ਵੱਖਰੇ ਨੇ। ਗੁਰੂ ਅਰਜੁਨ ਦੇਵ ਮਹਾਰਾਜ ਨੇ ਤਰੁੱਟ ਕੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਚੰਗੀ ਤਰ੍ਹਾਂ ਸਮਝਣਾ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਮਾਨੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਹੈ, ਉਹ ਭਾਈ ਗੁਰਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੂੰ ਜ਼ਰੂਰ ਪੜ੍ਹੇ, ਤਾਂ ਜੋ ਪੜ੍ਹ ਵਿਚਾਰ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਾਲਤਾ, ਬਾਣੀ ਦਾ ਗਹਿਰਾਪਨ, ਗੁਰਬਾਣੀ ਦੀ ਡੂੰਘਿਆਈ ਤੇ ਜੋ ਟੂਕ ਮਾਤਰ ਕੀਤੇ ਇਸ਼ਾਰੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ, ਉਹ ਸਾਨੂੰ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਪਤਾ ਲੱਗ ਸਕੇ। ਤੋ ਇਸ ਕਰਕੇ ਰੋਜ਼ਾਨਾ ਆਪ ਦੀ ਸ਼ਰਵਣ ਕਰਦੇ ਹੋ। ਅੱਜ 344 ਨੰਬਰ ਦਾ ਜਿਹੜਾ ਇਹ ਕਵਿਤ ਹੈ, ਇਹਦੇ ਅੰਦਰ ਭਾਈ ਗੁਰਦਾਸ ਸਾਹਿਬ ਗੁਰੂ ਪਰਮਾਤਮਾ ਦਾ ਸਵਰੂਪ ਹੈ, ਗੁਰੂ ਵਿੱਚ ਪਰਮਾਤਮਾ ਕਿਵੇਂ ਵਰਤਦਾ, ਜਿਹੜੇ ਗੁਣ ਪਰਮਾਤਮਾ ਦੇ ਨੇ ਉਹੀ ਗੁਣ ਗੁਰੂ ਦੇ ਨੇ, ਇਹ ਸਾਰਾ ਵਿਸਤਾਰ ਸਮਝਾ ਰਹੇ ਨੇ। ਆਓ ਇੱਕ ਵਾਰ ਆਪ ਜੀ ਇਕਾਗਰਤਾ ਬਖਸ਼ੋ, ਗੁਰੂ ਬਖਸ਼ੀ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਂਝ ਤੇ ਇੱਕ ਜਨਮ ਸਾਖੀ ਵਿੱਚ ਗਾਥਾ ਮਿਲਦੀ ਆ, ਜਿੱਥੇ ਗੁਰੂ ਤੇ ਪਰਮਾਤਮਾ ਦੀ ਆਪਸੀ ਅਭੇਦਤਾ ਦਾ ਜ਼ਿਕਰ ਹੈ, ਜੋ ਭਾਈ ਗੁਰਦਾਸ ਸਾਹਿਬ ਇੱਥੇ ਕਹਿ ਰਹੇ ਨੇ। ਇਹ ਜਨਮ ਸਾਖੀ ਵਿੱਚੋਂ ਵੀ ਇੱਕ ਗੱਲ ਮਿਲਦੀ ਆ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੋਦੀਖਾਨਾ ਤਿਆਗ ਕੇ ਰੋਜ਼ਾਨਾ ਦੀ ਤਰ੍ਹਾਂ ਵੇਈ ਨਦੀ ਦੇ ਇਸ਼ਨਾਨ ਚ ਗਏ, ਅੱਗੇ ਇਸ਼ਨਾਨ ਕਰਕੇ ਬਾਹਰ ਪਰਤਦੇ ਆ, ਅੱਜ ਇਸ਼ਨਾਨ ਕਰਕੇ ਤੇ 3 ਦਿਨ ਸਤਿਗੁਰੂ ਦੇ ਦਰਸ਼ਨ ਨਹੀਂ ਹੋਏ। ਉੱਥੇ ਜਨਮ ਸਾਖੀ ਦਾ ਕਰਤਾ ਕਹਿੰਦਾ, ਬੋਲ ਨੇ ਉਹ ਸਾਧ ਭਾਸ਼ਾ ਦੇ ਕਿ ਤਬ ਗੁਰੂ ਨਾਨਕ ਪਰਮੇਸ਼ਵਰ ਕੇ ਸਨਮੁਖ ਹੁਆ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਸਾਕਸ਼ਾਤ ਹੋਏ ਤੇ ਉੱਥੇ ਲਿਖਿਆ, ਕਹਿਣ ਲੱਗੇ ਪਰਮਾਤਮਾ ਨੇ 3 ਵਚਨ ਗੁਰੂ ਨਾਨਕ ਸਾਹਿਬ ਜੀ ਨੂੰ ਕਹੇ। ਉਹ 3 ਕੀ ਨੇ? ਕਹਿਣ ਲੱਗੇ, ਮੈਂ ਪਾਰ ਬ੍ਰਹਮ ਪਰਮੇਸ਼ਵਰ, ਤੁਸੀਂ ਗੁਰ ਪਰਮੇਸ਼ਵਰ, ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਇਹਦੇ ਭਾਵ ਸਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਰਮਾਤਮਾ ਨੇ ਮਾਨੋ ਬੋਲ ਕੇ ਕਿਹਾ ਕਿ ਤੁਹਾਡੇ ਵਿੱਚ ਮੈਂ ਖੁਦ ਵਰਤਦਾ ਹਾਂ, ਜਿਹਨੂੰ ਬਾਣੀ ਨੇ ਵੀ ਕਿਹਾ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਤੇ ਹੇ ਗੁਰੂ ਨਾਨਕ ਸਾਹਿਬ ਜੀ, ਜਿਸ ਉੱਪਰ ਤੁਹਾਡੀ ਨਜ਼ਰ ਹੋਵੇਗੀ, ਤੁਹਾਡੀ ਕਿਰਪਾ ਹੋਏਗੀ, ਉਸ ਉੱਪਰ ਮੇਰੀਆਂ ਬਖਸ਼ਿਸ਼ਾਂ ਵਰਤ ਜਾਣਗੀਆਂ। ਇੱਕ ਤੇ ਇਹ ਜ਼ਿਕਰ ਜਨਮ ਸਾਖੀ ਵਿੱਚ ਮਿਲਦਾ,

ਪਰ ਅੱਜ ਜਿਹੜੀ ਇਹ ਕਵਿਤਾ ਹੈ ਨਾ ਜਿਹੜਾ ਅੱਜ ਦਾ, ਇੱਥੇ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਪਰਮਾਤਮਾ ਜਿਹੜਾ ਸੱਤ ਸਵਰੂਪ ਹੈ, ਸੱਤ ਸਵਰੂਪ ਦਾ ਭਾਵ ਜਿਹੜਾ ਸੱਚਾ ਹੈ, ਕਦੀ ਬਿਨਸਣਾ ਨਹੀਂ, ਤੇ ਗੁਰੂ ਵੀ ਉਸੇ ਤਰ੍ਹਾਂ ਸੱਤ ਸਵਰੂਪ ਹੈ, ਉਹ ਸਾਰਾ ਜ਼ਿਕਰ ਕਰ ਰਹੇ ਨੇ। ਅਰਥ ਇੱਕ ਇੱਕ ਧਿਆਨ ਨਾਲ ਸੁਣਿਓ, ਆਪਾਂ ਨਾਲ ਨਾਲ ਬਾਣੀ ਵਿੱਚੋਂ ਵੀ ਵਾਚਾਂਗੇ। ਪਹਿਲੀ ਪੰਕਤੀ ਹੈ ਵੀ ਨਿਰੰਕਾਰ, ਨਿਰਾਧਾਰ, ਨਿਰਾਹਾਰ, ਨਿਰਵਿਕਾਰ। ਇੱਥੇ ਪਹਿਲਾ ਸ਼ਬਦ ਹੈ ਨਿਰੰਕਾਰ। ਨਿਰੰਕਾਰ ਦੇ ਅਰਥ ਹੁੰਦੇ ਨੇ ਇੱਕ ਸ਼ਬਦ ਦੇ ਆਕਾਰ, ਆਕਾਰ ਦਾ ਭਾਵ ਹੋ ਗਿਆ ਜਿਸ ਨੂੰ ਆਪਾਂ ਮਿਣ ਤੋਲ ਸਕਦੇ ਹਾਂ। ਜਿਵੇਂ ਮੰਨ ਲਓ ਆਪਾਂ ਇਸ ਦਰਬਾਰ ਵਿੱਚ ਬੈਠੇ ਹਾਂ ਤੇ ਇਹਦਾ ਆਕਾਰ ਆਪਾਂ ਮਿਥ ਦਾਂਗੇ ਵੀ ਇਹਦੀ ਇੰਨੀ ਲੰਬਾਈ, ਇੰਨੀ ਚੌੜਾਈ। ਇਸੇ ਤਰ੍ਹਾਂ ਆਪਾਂ ਹਰ ਵਸਤੂ ਦਾ ਆਕਾਰ, ਕਿਸੇ ਮਨੁੱਖ ਦੇ ਸਰੀਰ ਦਾ ਆਪਾਂ ਆਕਾਰ ਮਿਥਣਾ ਹੋਵੇ ਤੇ ਮਿਥਨੇ ਆ ਵੀ ਇਹ 6 ਫੁੱਟ ਲੰਮਾ ਹੈ, ਇੰਨੀ ਚੌੜਾਈ ਹੈ, ਇੰਨੀ ਲੰਬਾਈ ਹੈ, ਸਾਰਾ ਕੁਝ ਮਿਥਿਆ ਜਾਂਦਾ। ਇੱਕ ਹੋ ਗਿਆ ਆਕਾਰ ਜਿਹੜਾ ਗਿਣਿਆ ਮਿਥਿਆ ਤੇ ਤੋਲਿਆ ਜਾ ਸਕੇ, ਇੱਕ ਹੋ ਗਿਆ ਸ਼ਬਦ ਨਿਰੰਕਾਰ ਜਿਹੜਾ ਆਕਾਰ ਤੋਂ ਰਹਿਤ ਹੈ, ਜਿਹਨੂੰ ਕਿਸੇ ਸੀਮਾ ਵਿੱਚ ਨਹੀਂ ਲੈ ਕੇ ਆ ਸਕਦੇ। ਇੱਥੇ ਭਾਈ ਗੁਰਦਾਸ ਸਾਹਿਬ ਨੇ ਪਹਿਲੀ ਗੱਲ ਕਹੀ, ਕਹਿੰਦੇ ਜੇ ਪਰਮਾਤਮਾ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ, ਤੇ ਯਾਦ ਰੱਖੋ ਗੁਰੂ ਵੀ ਨਿਰੰਕਾਰ ਦਾ ਹੀ ਰੂਪ ਹੈ, ਗੁਰੂ ਵੀ ਨਿਰੰਕਾਰ ਹੈ। ਫਿਰ ਮੈਂ ਤੁਹਾਨੂੰ ਬੇਨਤੀ ਕਰਾਂ, ਆ ਜਪਜੀ ਸਾਹਿਬ ਅੰਦਰ ਆਪਾਂ 2 ਬਚਨ ਪੜ੍ਹਦੇ ਹਾਂ। ਵੈਸੇ ਉਹਦੇ ਵਿੱਚੋਂ ਸਾਨੂੰ ਗਿਆਤ ਵੀ ਬੜੀ ਮਿਲਦੀ ਆ ਤੇ ਅਖੀਰ ਤੇ ਜਾ ਕੇ ਨਿਰੰਕਾਰ ਦਾ ਜ਼ਿਕਰ ਵੀ ਮਿਲਦਾ। ਇਹ 1 ਬਚਨ ਆਪਾਂ ਪੜ੍ਹਦੇ ਹਾਂ ਕਿ ਇਹ ਪਰਮਾਤਮਾ, ਇਹ ਨਿਰੰਕਾਰ ਤੇਰੇ ਬਣਾਏ ਹੋਏ ਆਕਾਰ ਅੰਦਰ, ਸ਼ਬਦਾਂ ਨੂੰ ਧਿਆਨ ਨਾਲ ਸੁਣਿਓ, ਇਹ ਨਿਰੰਕਾਰ ਤੇਰੇ ਬਣਾਏ ਹੋਏ ਆਕਾਰ ਅੰਦਰ, ਤੇਰੀ ਬਣਾਈ ਹੋਈ ਸ੍ਰਿਸ਼ਟੀ ਅੰਦਰ, ਇੱਥੇ ਅਸੰਖ ਬੰਦੇ, ਅਸੰਖ ਦਾ ਅਰਥ ਅਣਗਿਣਤ, ਗਿਣਤੀ ਤੋਂ ਪਰੇ। 1 ਵਿੱਚ ਪੜਾਂਗੇ ਵੀ ਗਿਣਤੀ ਤੋਂ ਪਰੇ ਬੰਦੇ ਇੱਥੇ ਜਪੀ ਨੇ, ਤਪੀ ਨੇ, ਭਾਵਨਾ ਵਾਲੇ ਨੇ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਜਪੀ ਨੇ, ਭਾਵਨਾ ਵਾਲੇ ਨੇ, ਤਪ ਤਾਉਣ ਵਾਲੇ ਨੇ। ਅੱਗੇ ਸਾਰੇ ਬਚਨ ਵੀ ਗ੍ਰੰਥ

ਸਤੀ ਨੇ ਸਾਰੇ ਸ਼ਬਦ ਵਰਤੇ ਮਹਾਰਾਜ ਨੇ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਫਿਰ ਕਿਹਾ ਅਸੰਖ ਗ੍ਰੰਥ ਮੁਖ ਵੇਦ ਪਾਠ, ਅਣਗਿਣਤ ਗ੍ਰੰਥ ਨੇ, ਗ੍ਰੰਥਾਂ ਦਾ ਪਾਠ ਕਰਨ ਵਾਲੇ ਨੇ, ਵੇਦਾਂ ਦਾ ਪਾਠ ਹੈ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਣਗਿਣਤ ਜੋਗੀ ਨੇ ਜਿਹੜੇ ਮਨ ਵਿੱਚ ਉਦਾਸੀ ਧਾਰਨ ਕਰਕੇ ਜੋਗ ਦੇ ਰਾਹ ਤੁਰੇ ਨੇ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਤੇਰੀ ਬਣਾਈ ਸ੍ਰਿਸ਼ਟੀ ਅੰਦਰ ਅਣਗਿਣਤ ਭਗਤ ਨੇ ਤੇਰੇ ਗੁਣਾਂ ਦੀ ਵਿਚਾਰ ਕਰਦੇ ਨੇ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਸਤ ਵਿੱਚ ਧਰਮ ਵਿੱਚ ਕਾਇਮ ਨੇ, ਤੇਰੀਆਂ ਦਿੱਤੀਆਂ ਦਾਤਾਂ ਲੈ ਕੇ ਦਾਨ ਪੁੰਨ ਕਰਨ ਵਾਲੇ ਦਾਤਾਰ ਬਣੇ ਹੋਏ ਨੇ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਾਕਸਾਰ, ਅਸੰਖ ਮੋਹਣ ਲਿਵ ਲਾਏ ਤਾਰ, ਅਣਗਿਣਤ ਮੋਨੀ ਬੰਦੇ ਨੇ ਧਰਮ ਦਾ ਕਰਮ ਜਾਣ ਕਰਕੇ ਮੋਹਣ ਧਾਰਨ ਕਰਕੇ ਬੈਠੇ ਆ, ਅਣਗਿਣਤ ਬੰਦੇ ਨੇ, ਵੇਖੋ ਧਿਆਨ ਨਾਲ ਸੁਣੋ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿਣੀ ਆ, ਇਸ ਪੌੜੀ ਅੰਦਰ ਮਹਾਰਾਜ ਨੇ ਕਿਹਾ ਐ ਪਰਮਾਤਮਾ ਤੇਰੀ ਰਜਾ ਅੰਦਰ, ਤੇਰੇ ਬਣਾਏ ਆਕਾਰ ਅੰਦਰ, ਜਪੀ ਤਪੀ ਗ੍ਰੰਥ ਗ੍ਰੰਥਾਂ ਦਾ ਪਾਠ ਕਰਨ ਵਾਲੇ ਸੂਰਮੇ ਬੰਦੇ ਆਪਣੇ ਤੇ ਵਾਰ ਸਹਿਣ ਵਾਲੇ ਬੇਅੰਤ ਕੁਝ ਹੈ, ਪਰ ਅਖੀਰ ਤੇ ਇੱਕ ਬਚਨ ਵਰਤਿਆ ਕਹਿੰਦੇ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਹੜਾ ਨਿਰੰਕਾਰ ਸ਼ਬਦ ਇੱਥੇ ਵਰਤਿਆ ਗੁਰੂ ਜੀ ਨੇ ਉੱਥੇ ਵੀ ਕਿਹਾ, ਕਹਿੰਦੇ ਐ ਪਰਮਾਤਮਾ ਮੈਂ ਤੇ ਤੇਰੀ ਬਣਾਈ ਹੋਈ ਇਹ ਜਿਹੜੀ ਕੁਦਰਤ ਹੈ, ਆਕਾਰ ਹੈ, ਇਹਨੂੰ ਦੇਖ ਕੇ ਵੀ ਵਿਸਮਾਦ ਵਿੱਚ ਚਲਿਆ ਜਾਂਦਾ, ਹੈਰਾਨ ਹੋ ਜਾਂਦਾ, ਕਹਿਣ ਤੋਂ ਗੱਲ ਬਾਹਰ ਹੋ ਜਾਂਦੀ ਹੈ। ਕੁਦਰਤ ਕਵਨ ਕਹਾਂ ਵਿਚਾਰ, ਕੀ ਕਵਾਂ, ਵਾਰਿਆ ਨਾ ਜਾਵਾਂ ਏਕ ਵਾਰ, ਮੈਂ ਤੇ ਤੇਰੇ ਤੋਂ ਇੱਕ ਵਾਰ ਕੁਰਬਾਨ ਹੋਣ ਜੋਗਾ ਵੀ ਨਹੀਂ। ਹਾਂ ਮੈਂ ਇੰਨਾ ਕਹਿ ਸਕਦਾ ਕਿ ਪਰਮਾਤਮਾ ਜੋ ਤੁਧ ਭਾਵੈ ਸਾਈ ਭਲੀ ਕਾਰ, ਇਹ ਜਪੀ ਤਪੀ ਧਰਮ ਕਮਾਉਣ ਵਾਲੇ, ਬੰਦਗੀ ਕਰਨ ਵਾਲੇ, ਫੱਟ ਸਹਿਣ ਵਾਲੇ ਤੇਰੇ ਹੁਕਮ ਵਿੱਚ ਨੇ, ਮੈਨੂੰ ਇੰਨਾ ਪਤਾ ਵੀ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਰਹਿਣ ਵਾਲਾ ਤੇ ਆਕਾਰ ਰਹਿਤ ਨਿਰੰਕਾਰ ਹੈ। ਜੇ ਤੂੰ ਨਿਰੰਕਾਰ ਹੈ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਚ ਗੁਰੂ ਵੀ ਨਿਰੰਕਾਰ ਦਾ ਹੀ ਰੂਪ ਹੈ। ਪਹਿਲੀ ਗੱਲ ਇਹਦਾ ਇੱਕ ਜਵਾਬ ਹੋਰ, ਚਲੋ ਆਪਾਂ ਬੜੇ ਠਰਮੇ ਨਾਲ ਨਾ ਇਹਨੂੰ ਵਿਚਾਰਨੇ, ਜਦੋਂ ਆਪਾਂ ਆਮ ਬੰਦੇ ਸਾਰੇ ਆਖਨੇ ਵੀ ਇੱਥੇ ਜੀ ਹੁਣ ਪਾਪੀ ਬੰਦੇ, ਚੋਰੀਆਂ ਕਰਨ ਵਾਲੇ, ਠੱਗ ਬੰਦੇ, ਹੱਤਿਆ ਕਰਨ ਵਾਲੇ, ਗੱਲਬਾਤ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲਾਂ ਕਿਹਾ, ਮਹਾਰਾਜ ਨੇ ਸਦੀਆਂ ਪਹਿਲਾਂ ਕਿਹਾ, ਕਹਿੰਦੇ ਤੇਰੀ ਬਣਾਈ ਸ੍ਰਿਸ਼ਟੀ ਅੰਦਰ ਜੇ ਇੱਕ ਪਾਸੇ ਧਰਮੀ ਆ ਜਿਨ੍ਹਾਂ ਦੀ ਗਿਣਤੀ ਕਰ ਦਿੱਤੀ, ਤੇ ਇੱਕ ਪਾਸੇ ਮਹਾਰਾਜ ਕਹਿੰਦੇ ਆ, ਕਹਿੰਦੇ ਐ ਪਰਮਾਤਮਾ ਤੇਰੀ ਸ੍ਰਿਸ਼ਟੀ ਦੇ ਅੰਦਰ ਹੀ, ਤੇਰੇ ਬਣਾਏ ਨਿਰੰਕਾਰ ਆਕਾਰ ਅੰਦਰ ਹੀ ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗੱਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਤੇਰੀ ਬਣਾਈ ਸ੍ਰਿਸ਼ਟੀ ਅੰਦਰ ਇੱਥੇ ਮੂਰਖਾਂ ਦਾ ਵੀ ਕੋਈ ਘਾਟਾ ਨਹੀਂ, ਉਹ ਵੀ ਬੜੇ ਨੇ, ਅਣਗਿਣਤ ਨੇ, ਤੇਰੇ ਹੁਕਮ ਚ ਨੇ। ਅਸੰਖ ਮੂਰਖ ਅੰਧਕੋਰ, ਬਿਲਕੁਲ ਅਗਿਆਨੀ, ਅਸੰਖ ਮੂਰਖ ਨੇ, ਚੋਰ ਨੇ, ਪਾਪ ਨੇ, ਗੱਲ ਵੱਢ ਕੇ ਹੱਤਿਆ ਕਮਾਉਣ ਵਾਲੇ ਨੇ। ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗੱਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਫਿਰ ਅੱਗੇ ਕਿਹਾ ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਚ ਮਲ ਭਖ ਖਾਹੇ, ਕੂੜੇ ਬੰਦੇ ਬੜੇ ਨੇ। ਮਲੇਚ ਮਲ ਭਖ ਖਾਏ ਦਾ ਅਰਥ ਨਾ ਖਾਣ ਯੋਗ ਵਸਤੂਆਂ ਨੂੰ ਵੀ ਆਹਾਰ ਬਣਾ ਕੇ ਖਾਈ ਜਾਂਦੇ ਨੇ, ਮਲੇਚ ਪਾਪੀ ਬੜੇ ਨੇ। ਅਸੰਖ ਮਲੇਚ ਮਲ ਭਖ ਖਾਹੇ, ਮਹਾਰਾਜ ਕਹਿਣ ਲੱਗੇ ਸਾਰਿਆਂ ਦੀ ਗਿਣਤੀ ਕਰਕੇ। ਫਿਰ ਅਖੀਰ ਤੇ ਕੀ ਕਿਹਾ, ਜਪਜੀ ਸਾਹਿਬ ਦਾ ਭਾਵ ਸਮਝੋ, ਪਹਿਲੀ ਪੌੜੀ ਵਿੱਚ ਧਰਮੀਆਂ ਦਾ ਕਿਹਾ,
ਇਹ ਚ ਕਿਹਾ ਇੱਥੇ ਮੂਰਖ ਪਾਪੀ ਅੰਧ ਘੋਰ ਵਾਲੇ ਅਗਿਆਨੀ ਗਲਬੜ ਹੱਤਿਆ ਕਮਾਉਣ ਵਾਲੇ ਕਪਟ ਕਰਨ ਵਾਲੇ ਸਾਰਿਆਂ ਦੀ ਗਿਣਤੀ ਕਰਕੇ ਅਖੀਰ ਤੇ ਫਿਰ ਕਿਹਾ ਕਹਿੰਦੇ ਭਾਈ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਕਿਹਾ ਪਰਮਾਤਮਾ ਤੂੰ ਨਿਰੰਕਾਰ ਹੈ, ਤੇਰਾ ਬਣਾਇਆ ਆਕਾਰ ਹੈ, ਆਕਾਰ ਸਦੀਵੀ ਨਹੀਂ, ਤੂੰ ਸਦੀਵ ਸਲਾਮਤ ਰਹਿਣ ਵਾਲਾ। ਮੈਂ ਤੇ ਤੇਰੀ ਬਣਾਈ ਕਾਦਰ ਦੀ ਕੁਦਰਤ ਨੂੰ ਵੇਖ ਕੇ ਮੇਰੇ ਵਿੱਚ ਤੇ ਇੰਨੀ ਸਮਰੱਥਾ ਨਹੀਂ ਤੇਰੇ ਤੋਂ ਇੱਕ ਵਾਰ ਕੁਰਬਾਨ ਵੀ ਹੋ ਸਕਾਂ। ਮੈਂ ਤੁਹਾਨੂੰ ਬੇਨਤੀ ਇਹ ਕਹਿ ਰਿਹਾ, ਥੋੜ੍ਹਾ ਥੋੜ੍ਹਾ ਇਹਨੂੰ ਧਿਆਨ ਨਾਲ ਸਮਝੋ। ਭਾਈ ਗੁਰਦਾਸ ਸਾਹਿਬ ਨੇ ਜਿਹੜਾ ਅੱਜ ਬਚਨ ਕਿਹਾ ਨਾ, ਕਹਿੰਦੇ ਪਰਮਾਤਮਾ ਨਿਰੰਕਾਰ ਹੈ, ਉਹਦਾ ਬਣਾਇਆ ਆਕਾਰ ਹੈ ਸਾਰਾ, ਉਹਦੇ ਬਣਾਏ ਆਕਾਰ ਵਿੱਚ ਬੇਅੰਤ ਤਰ੍ਹਾਂ ਦੇ ਵਰਤਾਰੇ ਵਰਤਦੇ ਆ, ਧਰਮੀ ਨੇ ਪਾਪੀ ਨੇ। ਪਰ ਇਹ ਪਰਮਾਤਮਾ ਜੇ ਨਿਰੰਕਾਰ ਹੈ ਤੇ ਗੁਰੂ ਵੀ ਨਿਰੰਕਾਰ ਦਾ ਹੀ ਰੂਪ ਹੈ। ਇੱਥੇ ਕਿਹਾ ਨਿਰੰਕਾਰ ਪਹਿਲਾ ਵਚਨ, ਦੂਜਾ ਸ਼ਬਦ ਇੱਥੇ ਵਰਤਿਆ ਨਿਰਾਧਾਰ। ਨਿਰਾਧਾਰ ਇੱਕ ਸ਼ਬਦ ਹੁੰਦਾ ਆਧਾਰ, ਆਧਾਰ ਦਾ ਅਰਥ ਹੁੰਦਾ ਆਸਰਾ, ਤੇ ਨਿਰਾਧਾਰ ਦਾ ਅਰਥ ਹੋ ਗਿਆ ਜਿਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਫਿਰ ਅਰਥ ਨੂੰ ਸਮਝਿਓ, ਪਰਮਾਤਮਾ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਉਹ ਨਿਰਾਧਾਰ ਹੈ। ਜੇ ਪਰਮਾਤਮਾ ਨਿਰਾਧਾਰ ਹੈ ਤੇ ਇੱਥੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਗੁਰੂ ਵੀ ਪਰਮਾਤਮਾ ਸਵਰੂਪ ਆਸਰੇ ਤੋਂ ਰਹਿਤ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਵੇਖੋ ਫਿਰ ਬੇਨਤੀ ਨੂੰ ਸੁਣਿਓ, ਦੁਨਿਆਵੀ ਤੌਰ ਤੇ ਆਪਾਂ ਆਸਰਾ ਭਾਲਦੇ ਹਾਂ, ਆਪਾਂ ਪਰਿਵਾਰਕ ਜੀਆਂ ਦਾ ਆਸਰਾ ਭਾਲਦੇ ਹਾਂ, ਗੁਰੂ ਦੀ ਓਟ ਲੈਂਦੇ ਹਾਂ, ਆਸਰਾ ਭਾਲਦੇ ਹਾਂ। ਪਰ ਯਾਦ ਰੱਖੋ ਜਿਹੜਾ ਗੁਰੂ ਪਰਮਾਤਮਾ ਹੈ, ਮਹਾਰਾਜ ਕਹਿੰਦੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਬਲਕਿ ਉਹ ਤੇ ਜੀਵਾਂ ਨੂੰ ਆਸਰਾ ਦੇਣ ਵਾਲਾ, ਜੀਵ ਉਹਦੀ ਟੇਕ ਲੈਂਦੇ ਆ, ਗੁਰੂ ਦੀ ਆਪਾਂ ਟੇਕ ਲੈਂਦੇ ਹਾਂ, ਗੁਰੂ ਨੂੰ ਕਦੀ ਕਿਸੇ ਦੀ ਟੇਕ ਦੀ ਲੋੜ ਨਹੀਂ। ਇੱਥੇ ਵਚਨ ਵਰਤੇ ਨਿਰੰਕਾਰ, ਨਿਰਾਧਾਰ, ਫਿਰ ਕਿਹਾ ਨਿਰਾਹਾਰ। ਨਿਰਾਹਾਰ ਦਾ ਅਰਥ ਇੱਕ ਸ਼ਬਦ ਹੁੰਦਾ ਆਹਾਰ, ਆੜਾ ਲਾ ਕੇ, ਆਹਾਰ ਦਾ ਅਰਥ ਹੁੰਦਾ ਭੋਜਨ। ਨਿਰਾਹਾਰ ਦਾ ਅਰਥ ਹੋ ਗਿਆ ਜਿਹੜਾ ਭੋਜਨ ਤੋਂ ਰਹਿਤ ਹੈ। ਇੱਥੇ ਕਿਹਾ ਪਰਮਾਤਮਾ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ। ਯਕੀਨ ਜਾਣੋ ਪਰਮਾਤਮਾ ਸਵਰੂਪ ਗੁਰੂ ਨਾਨਕ ਸਾਹਿਬ ਨੇ, ਜੇ ਪਰਮਾਤਮਾ ਨੂੰ ਲੋੜ ਨਹੀਂ ਤੇ ਗੁਰੂ ਵੀ ਨਿਰਾਹਾਰ ਹੈ, ਉਹਨੂੰ ਵੀ ਆਹਾਰ ਦੀ ਲੋੜ ਨਹੀਂ। ਇਹ ਥੋੜੀਆਂ ਥੋੜੇ ਨੁਕਤੇ ਨੇ। ਵੈਸੇ ਵੇਖੋ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਬਾਣੀ ਚ ਇੱਕ ਬਚਨ ਆਉਂਦਾ ਵੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਪਰਮਾਤਮਾ ਨਿਰੰਕਾਰ ਦਾ ਇੱਕ ਆਕਾਰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਮਨੁੱਖਤਾ ਦਾ ਭਲਾ ਕਰਨ ਆਈ। ਇਸ ਸ਼ਬਦ ਨੂੰ ਫਿਰ ਸਮਝਿਓ, ਪਰਮਾਤਮਾ ਦਾ ਨਿਰੰਕਾਰ ਦਾ ਇੱਕ ਆਕਾਰ ਧਾਰਨ ਕਰਕੇ ਤੇ ਗੁਰੂ ਜੀ ਮਨੁੱਖਤਾ ਦਾ ਭਲਾ ਕਰਨ ਆਏ। ਇਸ ਕਾਰਨ ਭਾਈ ਗੁਰਦਾਸ ਸਾਹਿਬ ਕਹਿੰਦੇ ਉਂਝ ਗੁਰੂ ਨਿਰਾਧਾਰ ਹੈ, ਨਿਰਾਹਾਰ ਹੈ, ਜਿਵੇਂ ਪਰਮਾਤਮਾ ਨਿਰਾਧਾਰ ਤੇ ਨਿਰਾਹਾਰ ਹੈ। ਵੈਸੇ ਤੇ ਤੁਸੀਂ ਜਨਮ ਸਾਖੀ ਵਿੱਚ

ਚੋਰਾਂ ਦੇ ਨਗਰ ਵਿੱਚ ਗਏ ਠੱਗਾਂ ਦੇ, ਉਹ ਵੀ ਇਹੀ ਕੰਮ ਕਰਦੇ ਸੀ। ਪਰ ਉਹ ਜਦੋਂ ਗੁਰੂ ਨਾਨਕ ਸਾਹਿਬ ਲਈ ਪ੍ਰਸ਼ਾਦ ਪਾਣੀ ਲੈ ਕੇ ਆਉਂਦੇ ਆ, ਸੱਜਣ ਠੱਗ ਸੋਚਦੇ ਵੀ ਇੱਕ ਵਾਰੀ ਇਹ ਜਿਹੜਾ ਇਹ ਚਿਹਰੇ ਤੇ ਇੰਨਾ ਜਾਹੋ ਜਲਾਲ ਹੈ, ਲੱਗਦਾ ਕੋਈ ਚੰਗਾ ਵਪਾਰੀ ਹੈ। ਠੱਗਾਂ ਲੋਕਾਂ ਨੇ ਵੀ ਇਹੀ ਸੋਚਿਆ ਸੀ, ਇੱਕ ਵਾਰੀ ਆਪਾਂ ਭੋਜਨ ਛਕਾਈਏ ਫਿਰ ਵੇਖਣੇ ਆ। ਤੇ ਮਹਾਰਾਜ ਕੋਲ ਜਦੋਂ ਲੈ ਕੇ ਆਉਂਦਾ ਤੇ ਸਤਿਗੁਰੂ ਇੱਕ ਵਚਨ ਵਰਤਦੇ ਆ, ਕਹਿਣ ਲੱਗੇ ਇੱਕ ਵਾਰੀ ਨਾਮ ਦਾ

ਆਮ ਬੰਦੇ ਦੀ ਤਰ੍ਹਾਂ ਨਾ ਜਾਣੀ। ਗੁਰੂ ਪਰਮਾਤਮਾ ਸਵਰੂਪ ਹੈ, ਜੇ ਪਰਮਾਤਮਾ ਆਕਾਰ ਤੋਂ ਰਹਿਤ ਨਿਰੰਕਾਰ ਹੈ, ਤੇਰੀਆਂ ਅੱਖਾਂ ਸਾਹਮਣੇ ਉਹ ਆਕਾਰ ਵਿੱਚ ਵਰਤਦਾ, ਪਰ ਗੁਰੂ ਹੈ ਨਿਰੰਕਾਰ, ਗੁਰੂ ਵੀ ਆਕਾਰ ਤੋਂ ਰਹਿਤ ਹੈ। ਦੂਜੀ ਗੱਲ, ਗੁਰੂ ਜਿਵੇਂ ਪਰਮਾਤਮਾ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਨਿਰਾਧਾਰ ਹੈ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਗੁਰੂ ਨੂੰ ਵੀ ਕਿਸੇ ਆਸਰੇ ਦੀ ਲੋੜ ਨਹੀਂ। ਤੀਜੀ ਗੱਲ, ਨਿਰਾਹਾਰ, ਜੇ ਪਰਮਾਤਮਾ ਨਿਰਾਹਾਰ ਹੈ, ਭੋਜਨ ਤੋਂ ਰਹਿਤ ਹੈ, ਉਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ, ਤੇ ਗੁਰੂ ਵੀ ਏਡਾ ਸਮਰੱਥ ਹੈ, ਉਹਨੂੰ ਕਿਸੇ ਆਹਾਰ ਦੀ ਲੋੜ ਨਹੀਂ। ਤਿੰਨ ਵਚਨ ਹੋ ਗਏ, ਫਿਰ ਚੌਥਾ ਵਚਨ ਆ ਗਿਆ। ਇਹ ਸ਼ਬਦ ਐਸੀ ਨੇ, ਚੌਥਾ ਵਚਨ ਲਿਖਿਆ ਨਿਰਵਿਕਾਰ। ਨਿਰਵਿਕਾਰ ਦਾ ਅਰਥ ਹੋ ਗਿਆ ਪਰਮਾਤਮਾ ਨੂੰ ਕੋਈ ਵਿਕਾਰ ਨਹੀਂ, ਕਿਸੇ ਤਰ੍ਹਾਂ ਦਾ ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਅਹੰਕਾਰ। ਕਹਿੰਦੇ ਜੇ ਪਰਮਾਤਮਾ ਨੂੰ ਕੋਈ ਵਿਕਾਰ ਨਹੀਂ, ਤੇ ਯਕੀਨ ਜਾਣੋ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਦੇ ਨੇੜੇ ਵੀ ਕੋਈ ਵਿਕਾਰ ਨਹੀਂ। ਵੈਸੇ ਥੋੜ੍ਹਾ ਥੋੜ੍ਹਾ ਇਹਨੂੰ ਸਮਝੀਏ, ਆਪਾਂ 10 ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ, ਸੁਣਦੇ ਹਾਂ, ਤੇ 10 ਗੁਰੂ ਸਾਹਿਬਾਨ ਕਿਰਪਾ ਕਰਕੇ ਆਏ ਹੋਏ ਵਿਕਾਰੀ ਬੰਦਿਆਂ ਨੂੰ ਬਖਸ਼ਿਸ਼ਾਂ ਵਰਤਾ ਕੇ ਵਿਕਾਰਾਂ ਤੋਂ ਰਹਿਤ ਕਰ ਰਹੇ ਨੇ, ਪਰ ਖੁਦ ਸਤਿਗੁਰੂ ਸਾਹਿਬਾਨ ਕਿਸੇ ਵਿਕਾਰ ਤੇ ਅੰਤਰ ਆਤਮੇ ਆਪਣੇ ਜੀਵਨ ਵਿੱਚ ਨਹੀਂ ਵਸਾਉਂਦੇ, ਵਿਕਾਰ ਤੋਂ ਰਹਿਤ ਨੇ, ਜੋ ਭਾਈ ਸਾਹਿਬ ਕਹਿ ਰਹੇ ਨੇ। ਪਰ ਆਪਾਂ ਨਾਲ ਥੋੜ੍ਹਾ ਥੋੜ੍ਹਾ ਅੱਜ ਦੇ ਜਿਹੜੇ ਗੁਰੂ ਬਣੇ ਬੈਠੇ ਨੇ, ਕੋਈ ਪਿਤਾ ਜੀ ਕਹਾ ਰਿਹਾ, ਕੋਈ ਆਪਣੇ ਆਪ ਨੂੰ ਬਾਪੂ ਕਹਾ ਰਿਹਾ ਆਸਾਰਾਮ ਬਾਪੂ, ਕੋਈ ਆਪਣੇ ਆਪ ਨੂੰ ਕਿਸੇ ਢੰਗ ਨਾਲ ਗੁਰੂ ਅਖਵਾ ਰਿਹਾ, ਤੇ ਇਹਨਾਂ ਦੇ ਤੇ ਕੀਤੇ ਜਿਹੜੇ ਕਰਮ ਨੇ ਵਿਕਾਰਾਂ ਦੇ, ਉਹ ਗੁਰਮੁਖੋ ਜਗਤ ਦੇ ਸਾਹਮਣੇ ਨੇ, ਪਰ ਫਿਰ ਵੀ ਜਿਹੜੀ ਲੁਕਾਈ ਹੈ ਉਹ ਗੁਰੂ ਦੇ ਗਿਆਨ ਤੋਂ ਬਿਨਾਂ ਅਗਿਆਨਤਾ ਵੱਸ ਪੈ ਕੇ ਇਹਨਾਂ ਕਰਮ ਕਾਂਡੀਆਂ ਪਖੰਡੀਆਂ ਦੇ ਪਿੱਛੇ ਆਪਣਾ ਜੀਵਨ ਕੁਰਾਏ ਪਾ ਰਹੀ ਹੈ। ਭਾਈ ਗੁਰਦਾਸ ਸਾਹਿਬ ਨੇ ਕਿੱਡੀ ਵੱਡੀ ਗੱਲ ਕਹੀ, ਕਹਿੰਦੇ ਗੁਰੂ ਵਿਕਾਰ ਤੋਂ ਰਹਿਤ ਹੈ, ਜੇ ਪਰਮਾਤਮਾ ਵਿਕਾਰ ਤੋਂ ਰਹਿਤ ਤੇ ਗੁਰੂ ਵਿਕਾਰ ਤੋਂ ਰਹਿਤ। ਉਹਨੇ ਇੱਕ ਗੱਲ ਬੜੀ ਸਮਝਣ ਵਾਲੀ ਆ, ਚਲੋ ਆਪਾਂ ਥੋੜ੍ਹਾ ਜਿਹਾ ਵਾਚੀਏ, ਕਿ ਇੱਕ ਵਾਰੀ 6ਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਬਿਲਾਸ ਪਾਤਸ਼ਾਹ 6ਵੀਂ ਬਿਜਕਰ ਸੰਗਤਾਂ ਨੇ ਸਿੱਖਾ ਪੁੱਛਿਆ, ਮਹਾਰਾਜ ਗੁਰੂ ਕਿੰਨੇ ਤਰ੍ਹਾਂ ਦੇ ਨੇ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਗੁਰੂ 4 ਤਰ੍ਹਾਂ ਦੇ ਨੇ। ਪਹਿਲਾ ਬਚਨ ਵਰਤੇ, ਇੱਕ ਨੇ ਪਾਰਸ ਗੁਰੂ, ਦੂਜਾ ਮਹਾਰਾਜ ਨੇ ਕਿਹਾ 52 ਚੰਦਨ ਗੁਰੂ, ਤੀਜਾ ਬਚਨ ਵਰਤਿਆ ਭ੍ਰਿੰਗੀ ਗੁਰੂ, ਤੇ ਚੌਥਾ ਬਚਨ ਵਰਤਿਆ ਦੀਪਕ ਗੁਰੂ। 4 ਸ਼ਬਦ ਕਹੇ, ਧਿਆਨ ਨਾਲ ਸੁਣੋ, ਪਾਰਸ ਗੁਰੂ, 52 ਚੰਦਨ ਗੁਰੂ, ਭ੍ਰਿੰਗੀ ਗੁਰੂ, ਤੇ ਚੌਥਾ ਦੀਪਕ ਗੁਰੂ। ਮੀਰੀ ਪੀਰੀ ਦੇ ਮਾਲਕ ਨੂੰ ਪੁੱਛਿਆ, ਮਹਾਰਾਜ ਇਹਨਾਂ ਸ਼ਬਦਾਂ ਦੀ ਵਿਆਖਿਆ ਖੋਲ ਕੇ ਸਮਝਾਓ, ਇਹ ਕੀ ਭਾਵ ਨੇ ਇਹਨਾਂ ਦੇ? ਹੁਣ ਮਹਾਰਾਜ ਸਮਝਾਉਂਦੇ, ਵੇਖੋ 6ਵੇਂ ਪਾਤਸ਼ਾਹ ਕਹਿੰਦੇ, ਇੱਕ ਨੇ ਪਾਰਸ ਗੁਰੂ, ਪਾਰਸ ਇੱਕ ਧਾਤ ਹੈ, ਉਹ ਕੁਛ ਧਾਤਾਂ ਨੂੰ ਛੂਹ ਜਾਏ, ਜਿਵੇਂ ਪਾਰਸ ਲੋਹਾ ਜਾਂ ਚਾਂਦੀ ਪਿੱਤਲ ਆਦਿਕ ਨੂੰ ਛੂਏ ਤਾਂ ਸੋਨਾ ਬਣ ਜਾਂਦਾ, ਆਪਾਂ ਸੁਣਦੇ ਪੜ੍ਹਦੇ ਹਾਂ। ਹੁਣ ਮਹਾਰਾਜ ਕਹਿੰਦੇ ਕੁਝ ਬੰਦੇ ਪਾਰਸ ਗੁਰੂ ਦੀ ਨਿਆਈ ਨੇ, ਉਹਨਾਂ ਕੋਲ ਇੱਕ ਅੱਧਾ ਚੰਗਾ ਕਰਮ ਹੁੰਦਾ ਪਾਰਸ ਦੀ ਨਿਆਈ, ਤੇ ਕੋਲ ਬਹਿਣ ਵਾਲਿਆਂ ਅੰਦਰ ਇੱਕ ਅੱਧਾ ਗੁਣ ਭਰ ਦਿੰਦੇ ਨੇ, ਪਰ ਉਹਨਾਂ ਕੋਲ ਇਹ ਸਮਰੱਥਾ ਨਹੀਂ ਕਿ ਜੇ ਪਾਰਸ ਨੇ ਲੋਹੇ ਨੂੰ ਸੋਨਾ ਬਣਾਇਆ ਤੇ ਅੱਗੇ ਉਹੀ ਲੋਹਾ ਜਿਹੜਾ ਸੋਨਾ ਬਣਿਆ ਉਹ ਕਿਸੇ ਨੂੰ ਛੂਹ ਕੇ ਲੋਹੇ ਨੂੰ ਸੋਨਾ ਬਣਾ ਦੇਵੇ। ਬੇਨਤੀ ਨੂੰ ਫਿਰ ਸਮਝਿਓ, ਪਾਰਸ ਨੇ ਲੋਹੇ ਨੂੰ ਸੋਇਆ, ਸੋਨਾ ਬਣ ਗਿਆ, ਪਰ ਜਿਹੜਾ ਲੋਹਾ ਸੋਨੇ ਦਾ ਰੂਪ ਹੋ ਗਿਆ ਉਹਦੇ ਵਿੱਚ ਪਾਰਸ ਇਹ ਸਮਰੱਥਾ ਨਹੀਂ ਭਰ ਸਕਦਾ ਕਿ ਉਹ ਅੱਗੇ ਕਿਸੇ ਲੋਹੇ ਨੂੰ ਸੋਨਾ ਬਣਾਏ। ਮਹਾਰਾਜ ਕਹਿੰਦੇ ਪਾਰਸ ਗੁਰੂ ਉਹ ਹੁੰਦੇ ਨੇ ਜਿਨ੍ਹਾਂ ਵਿੱਚ ਇੱਕ ਅੱਧਾ ਗੁਣ ਹੁੰਦਾ ਤੇ ਇੱਕ ਅੱਧੇ ਗੁਣ ਦੀ ਬਦੌਲਤ ਹੀ ਉਹ ਆਮ ਲੋਕਾਂ ਨੂੰ ਆਪਣੇ ਪਿੱਛ ਲੱਗ ਲਾ ਕੇ ਪਰਮਾਕੇ ਤੇ ਆਪਣੇ ਆਪ ਨੂੰ ਮੱਥਾ ਟਕਵਾ ਕੇ ਆਪਣੀ ਪੂਜਾ ਕਰਵਾਉਂਦੇ ਆ, ਇਹ ਪਾਰਸ ਗੁਰੂ ਨੇ। ਦੂਜਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਇੱਕ ਨੇ 52 ਚੰਦਨ ਗੁਰੂ, ਚੰਦਨ ਇੱਕ ਰੁੱਖ ਹੈ।

0: ਸਾਲ ਭਰ ਵਿੱਚ ਦੀ ਕਿਸੇ ਖਾਸ ਰੁੱਤ ਅੰਦਰ, ਇਹ ਸ਼ਬਦਾਂ ਨੂੰ ਯਾਦ ਰੱਖਿਓ, ਹਰ ਵੇਲੇ ਨਹੀਂ, ਸਾਲ ਭਰ ਵਿੱਚ ਖਾਸ ਰੁੱਤ ਵਿੱਚ ਉਹ ਆਪਣੇ ਅੰਦਰੋਂ ਇੱਕ ਮਹਿਕ ਖਿਲਾਰਦਾ ਤੇ ਕੋਲ ਖਲੋਤੇ ਰੁੱਖਾਂ ਅੰਦਰ ਮਹਿਕ ਪੈਦਾ ਕਰਦਾ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿੰਦੇ ਖਾਸ ਰੁੱਤ ਵਿੱਚ ਮਹਿਕ ਖਿਲਾਰਦਾ, ਕੋਲ ਖਲੋਤੇ ਰੁੱਖਾਂ ਅੰਦਰ ਸੁਗੰਧ ਮਹਿਕ ਭਰਦਾ, ਪਰ ਚੰਦਨ ਦੇ ਨੇੜੇ ਵੀ ਜੇ ਕਿਤੇ ਬਾਂਸ ਵਰਗਾ ਰੁੱਖ ਖਲੋਤਾ ਹੋਵੇ, ਉਹਦੇ ਵਿੱਚ ਇਹ ਸਮਰੱਥਾ ਨਹੀਂ ਕਿ ਬਾਂਸ ਅੰਦਰ ਮਹਿਕ ਪੈਦਾ ਕਰ ਦੇਵੇ। ਮਹਾਰਾਜ ਕਹਿੰਦੇ ਕੁਝ ਗੁਰੂ ਆਪਣੇ ਆਪ ਅੰਦਰ ਉਹ ਚੰਦਨ ਦੀ ਨਿਆਈ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਤੇ ਚੰਦਨ ਦੀ ਨਿਆਈ ਉਹ ਕਿਸੇ ਵੇਲੇ ਕੋਈ ਇੱਕ ਅੱਧਾ ਚੰਗਾ ਕਰਮ ਕਰਕੇ ਤੇ ਆਮ ਲੋਕਾਂ ਨੂੰ ਭਰਮਾ ਲੈਂਦੇ ਨੇ, ਪਰ ਉਹਨਾਂ ਵਿੱਚ ਗੁਰੂ ਵਾਲੀ ਕਾਬਲੀਅਤ ਨਹੀਂ। ਸਾਲ ਭਰ ਵਿੱਚ ਦੀ ਕੋਈ ਇੱਕ ਅੱਧਾ ਚੰਗਾ ਕਰਮ ਕੀਤਾ, ਲੋਕਾਂ ਵਾਹ ਵਾਹ ਵਾਹ ਵਾਹ ਕੀਤੀ, ਬੰਦਾ ਬੜਾ ਭਲਾ, ਗੁਰੂ ਦੇ ਕਾਬਲੇ ਮੱਥੇ ਟੇਕੇ, ਪਰ ਸਮਰੱਥਾ ਕੋਈ ਨਹੀਂ ਉਹਦੇ ਅੰਦਰ। ਫਿਰ ਮਹਾਰਾਜ ਨੇ ਇੱਕ ਤੀਜਾ ਬਚਨ ਕਿਹਾ, ਕਹਿੰਦੇ ਇੱਕ ਭਰਿੰਗੀ ਗੁਰੂ ਹੈ, ਤੇ ਭਰਿੰਗੀ ਇੱਕ ਖਾਸ ਕਿਸਮ ਦਾ ਕੀੜਾ ਹੈ। ਪੰਜਾਬ ਦੀ ਧਰਤੀ ਤੇ ਖਾਸ ਕਰਕੇ ਜਦੋਂ ਮੀਂਹ ਵਰਦੇ ਨੇ ਤੇ ਉਦੋਂ ਬੜੇ ਪ੍ਰਗਟ ਹੁੰਦੇ ਨੇ ਭਰਿੰਗੀ ਕੀੜੇ। ਉਹ ਕੀ ਕਰਦਾ, ਜਿਹੜਾ ਭਰਿੰਗੀ ਕੀੜਾ ਹੈ, ਆਪਣੇ ਤੋਂ ਛੋਟੇ ਕੀਟ ਨੂੰ ਪਕੜਦਾ, ਕੀੜੇ ਨੂੰ ਪਕੜਦਾ, ਉਹਦੇ ਕੰਨ ਵਿੱਚ ਆਪਣੀ ਬੋਲੀ ਬੋਲਦਾ। ਤੁਸੀਂ ਹੈਰਾਨ ਹੋਵੋਗੇ, ਕਾਦਰ ਦੀ ਕੁਦਰਤ ਹੈ। ਭਰਿੰਗੀ ਕੀੜਾ ਆਪਣੇ ਤੋਂ ਛੋਟੇ ਕੀੜਿਆਂ ਨੂੰ ਪਕੜ ਕੇ ਉਹਨਾਂ ਦੇ ਕੰਨ ਵਿੱਚ ਆਪਣੀ ਬੋਲੀ ਬੋਲ ਕੇ ਉਹਨਾਂ ਨੂੰ ਆਪਣੀ ਬੋਲੀ ਬੋਲਣ ਲਾ ਲੈਂਦਾ। ਮਹਾਰਾਜ ਕਹਿੰਦੇ ਕੁਝ ਭਰਿੰਗੀ ਗੁਰੂ ਨੇ। ਵੈਸੇ ਸਭ ਤੋਂ ਵੱਧ ਮਹਾਰਾਜ ਦੇ ਜੀਵਨ ਦੀ ਗਾਥਾ ਪੜ੍ਹਦੇ ਇੰਜ ਪ੍ਰਤੀਤ ਹੁੰਦੇ ਕਿ ਭਰਿੰਗੀ ਗੁਰੂ ਬੜੇ ਨੇ ਸੰਸਾਰ ਦੇ, ਜਿਹੜੇ ਕੰਨ ਵਿੱਚ ਬੋਲ ਬੋਲਦੇ ਆ ਤੇ ਆਮ ਲੋਕਾਂ ਨੂੰ ਪਰਮਾ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਬੋਲੀ ਬੋਲਣ ਲਾ ਲੈਂਦੇ ਆ। ਫਿਰ ਮਹਾਰਾਜ ਨੇ ਕਿਹਾ ਇੱਕ ਚੌਥਾ ਗੁਰੂ ਹੈ, ਦੀਪਕ ਗੁਰੂ। ਆਪ ਜੀ ਨੂੰ ਪਤਾ ਹੋਵੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤ ਬਾਣੀ ਵਿੱਚ ਜਦੋਂ ਤੁਲਨਾ ਦਿੱਤੀ ਤੇ ਦੀਪਕ ਗੁਰੂ ਨਾਲ ਦਿੱਤੀ। ਇੱਕ ਬਾਣੀ ਵਿੱਚ ਬਚਨ ਆਉਂਦਾ, ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਹਿ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਮਹਾਰਾਜ ਕਹਿੰਦੇ ਗੁਰੂ ਦਾਤਾ ਹੈ, ਗੁਰੂ ਠੰਡ ਦਾ ਘਰ ਹੈ, ਗੁਰੂ ਮਾਨੋ ਇੱਕ ਦੀਵੇ ਦੀ ਨਿਆਈ ਹੈ। ਸਤਿਗੁਰੂ ਨੇ ਬਚਨ ਵਰਤਿਆ, ਕਹਿਣ ਲੱਗੇ ਇੱਕ ਦੀਪਕ ਗੁਰੂ ਹੈ ਤੇ ਗੁਰੂ ਨਾਨਕ ਸਾਹਿਬ ਦਾ ਘਰ ਦੀਪਕ ਗੁਰੂ ਦੀ ਨਿਆਈ ਹੈ। ਭਾਵ ਕੀ ਹੈ ਕਿ ਜੇ ਇੱਕ ਸਿੱਖ ਨੇ ਗੁਰੂ ਨਾਨਕ ਸਾਹਿਬ ਤੋਂ ਉਪਦੇਸ਼ ਲਿਆ, ਉਹਨੇ ਸਿੱਖੀ ਨੂੰ ਕਮਾਇਆ, ਉਹਨੇ ਅੱਗੇ ਕਿਸੇ ਸਿੱਖ ਨੂੰ ਅੰਮ੍ਰਿਤ ਬਾਣੀ ਦਾ ਸੁਨੇਹਾ ਦਿੱਤਾ, ਉਹਨੇ ਦੂਜੇ ਨੂੰ ਸਿੱਖੀ ਨਾਮ ਨਾਲ ਜੋੜਿਆ, ਉਹਨੇ ਅੱਗੇ ਤੀਜੇ ਨੂੰ ਸੁਨੇਹਾ ਦਿੱਤਾ, ਉਹਨੇ ਤੀਜੇ ਨੂੰ ਜੋੜਿਆ। ਤੁਸੀਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹੋ ਮਹਾਰਾਜ ਜੀ ਦਾ, ਗੁਰੂ ਨਾਨਕ ਸਾਹਿਬ ਦੇ ਦਰ ਭਾਈ ਭਗੀਰਥ ਆਇਆ, ਭਗੀਰਥ ਨੇ ਉਪਦੇਸ਼ ਲਿਆ, ਉਹ ਲਾਹੌਰ ਦੇ ਮਨਸੁਖ ਵਪਾਰੀ ਨੂੰ ਸਿੱਖ ਬਣਾਉਂਦਾ, ਮਨਸੁਖ ਵਪਾਰੀ ਨੇ ਉਪਦੇਸ਼ ਲਿਆ, ਉਹ ਸੰਗਲਾ ਦੀਪ ਦੇ ਸ਼ਿਵ ਨਾਭ ਬਾਦਸ਼ਾਹ ਨੂੰ ਗੁਰੂ ਨਾਨਕ ਦਰ ਨਾਲ ਜੋੜਦਾ। ਇਹ ਦੀਪਕ ਗੁਰੂ ਦੀ ਨਿਆਈ ਹੈ। ਫਿਰ ਤੁਹਾਨੂੰ ਹੋਰ ਬੇਨਤੀ ਕਰਾਂ, ਹਜ਼ਾਰ ਦੀਵਾ ਇੱਕ ਜਗ੍ਹਾ ਪਿਆ, ਇੱਕ ਦੀਵਾ ਜਗਦਾ, ਬਾਕੀ ਬੁਝੇ ਨੇ, ਇੱਕ ਦੀਵਾ ਦੂਜੇ ਨੂੰ ਜਗਾ ਸਕਦਾ, ਦੂਜਾ ਤੀਜੇ ਵਿੱਚ ਸਮਰੱਥਾ ਪੈਦਾ ਕਰਦਾ, ਤੂੰ ਤੀਜੇ ਨੂੰ ਜਗਾ, ਤੀਜਾ ਚੌਥੇ ਨੂੰ ਜਗਾ ਸਕਦਾ। ਹਜ਼ਾਰਾਂ ਦੀਵੇ ਜਗ ਪੈਣ, ਬਾਹਰੋਂ ਕੋਈ ਬੰਦਾ ਆਵੇ ਉਹਨੂੰ ਪੁੱਛਿਆ ਜਾਏ ਵੀ ਪਹਿਲਾਂ ਕਿਹੜਾ ਦੀਵਾ ਜਗਿਆ, ਬਾਅਦ ਵਿੱਚ ਕਿਹੜਾ, ਕੋਈ ਪਛਾਣ ਕੇ ਨਹੀਂ ਦੱਸ ਸਕਦਾ, ਕਿਉਂਕਿ ਬੁਝਿਆਂ ਦੀ ਤੇ ਕੋਈ ਗੱਲ ਕੀਤੀ ਜਾ ਸਕਦੀ ਆ, ਜਗਦੇ ਹੋਇਆਂ ਦੀ ਕੀ ਗੱਲ ਕਰੋਗੇ, ਉੱਥੇ ਸ਼ੁਕਰ ਕਰ ਸਕਦੇ ਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਗੱਲ ਖੋਲ ਕੇ ਸਮਝਾਈ, ਚਾਰ ਤਰ੍ਹਾਂ ਦੇ ਗੁਰੂ ਨੇ, ਪਾਰਸ ਗੁਰੂ, ਬਾਵਣ ਚੰਦਨ, ਭਰਿੰਗੀ ਗੁਰੂ ਤੇ ਦੀਪਕ ਗੁਰੂ। ਗੁਰੂ ਨਾਨਕ ਸਾਹਿਬ ਦੇ ਘਰ ਨੂੰ ਜਾਂ ਅੰਮ੍ਰਿਤ ਬਾਣੀ ਨੂੰ ਆਪਾਂ ਦੀਪਕ ਗੁਰੂ, ਭਾਵ ਇੱਕ ਜਗਦਾ ਹੋਇਆ ਦੀਵੇ ਦੀ ਨਿਆਈ ਜਿਹੜਾ ਹਮੇਸ਼ਾ ਪ੍ਰਕਾਸ਼ ਕਰਦਾ, ਆਪਾਂ ਤਸਵੀਰ ਦਿੰਦੇ ਹਾਂ। ਇੱਥੇ ਭਾਈ ਗੁਰਦਾਸ ਸਾਹਿਬ ਨੇ ਜੋ ਕਿਹਾ ਜੀ, ਇਹਦੇ ਅਰਥਾਂ ਵੱਲ ਧਿਆਨ ਕਰੋ। ਭਾਈ ਗੁਰਦਾਸ ਸਾਹਿਬ ਕਹਿੰਦੇ ਨਿਰੰਕਾਰ, ਨਿਰਾਧਾਰ, ਨਿਰਾਹਾਰ, ਨਿਰਵਿਕਾਰ। ਪਰਮਾਤਮਾ ਜੇ ਨਿਰੰਕਾਰ ਹੈ, ਨਿਰ ਆਸਰਾ ਹੈ, ਆਹਾਰ ਤੋਂ ਰਹਿਤ ਹੈ, ਬਕਾਰ ਤੋਂ ਰਹਿਤ ਹੈ, ਤੇ ਗੁਰੂ ਨਾਨਕ ਦਾ ਦਰ ਵੀ, ਗੁਰੂ ਵੀ ਆਕਾਰ ਤੋਂ ਰਹਿਤ, ਆਸਰੇ ਤੋਂ ਰਹਿਤ, ਆਹਾਰ ਤੋਂ ਰਹਿਤ ਤੇ ਬਕਾਰ ਤੋਂ ਰਹਿਤ ਹੈ। ਅਗਲੇ ਬਚਨ ਕਹਿੰਦੇ ਅਜੋਨੀ ਅਕਾਲ ਅਪਰੰਪਰ ਅਭੇਵ ਹੈ। ਅਜੋਨੀ ਜੂਨਾ ਤੋਂ ਰਹਿਤ, ਜੇ ਪਰਮਾਤਮਾ ਜੂਨਾ ਤੋਂ ਰਹਿਤ ਹੈ, ਤੇ ਇੱਥੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਗੁਰੂ ਵੀ ਕਦੀ ਜੂਨ ਵਿੱਚ ਨਹੀਂ ਆਉਂਦਾ। ਅਕਾਲ ਇੱਕ ਸ਼ਬਦ ਹੁੰਦਾ ਹੈ, ਕਾਲ ਦੂਜਾ ਅਕਾਲ। ਕਾਲ ਦਾ ਅਰਥ ਹੁੰਦਾ ਸਮਾਂ ਤੇ ਮੌਤ। ਅਕਾਲ ਦਾ ਅਰਥ ਹੁੰਦਾ ਜਿਹੜਾ ਸਮੇਂ ਤੇ ਮੌਤ ਦੇ ਪ੍ਰਭਾਵ ਤੋਂ ਪਰੇ ਹੈ। ਕਹਿੰਦੇ ਜੇ ਪਰਮਾਤਮਾ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਮੌਤ ਤੇ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ, ਤੇ ਯਾਦ ਰੱਖੋ ਗੁਰੂ ਵੀ ਸਮੇਂ ਤੇ ਮੌਤ ਦੇ ਪ੍ਰਭਾਵ ਤੋਂ ਪਰੇ ਹੈ, ਗੁਰੂ ਵੀ ਅਕਾਲ ਹੈ। ਫਿਰ ਅੱਗੇ ਕਿਹਾ ਅਪਰੰਪਰ ਅਭੇਵ ਹੈ। ਅਪਰੰਪਰ ਜਿਹਦਾ ਪਾਰਾਵਾਰ ਕੋਈ ਨਹੀਂ, ਅਭੇਵ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਜੇ ਪਰਮਾਤਮਾ ਅਪਰੰਪਰ ਹੈ ਤੇ ਗੁਰੂ ਗੁਰੂ ਵੀ ਜਿਹਦਾ ਪਾਰਾਵਾਰ ਕੋਈ ਨਹੀਂ, ਤੇ ਜੇ ਪਰਮਾਤਮਾ ਅਭੇਵ ਹੈ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਤੇ ਕਦੀ ਗੁਰੂ ਦੀਆਂ ਬਖਸ਼ਿਸ਼ਾਂ ਦਾ ਭੇਦ ਵੀ ਨਹੀਂ ਪਾਇਆ ਜਾ ਸਕਦਾ। ਭਾਈ ਗੁਰਦਾਸ ਸਾਹਿਬ ਤੁਲਨਾ ਕਰ ਰਹੇ ਨੇ, ਮੇਰੀ ਬੇਨਤੀ ਨੂੰ ਸਮਝੋ। ਕਹਿੰਦੇ ਪਰਮਾਤਮਾ ਦਾ ਜਿਹੜਾ ਸਵਰੂਪ ਹੈ ਸਤ ਚਿੱਤ ਆਨੰਦ, ਬਿਲਕੁਲ ਉਹੀ ਰੂਪ ਗੁਰੂ ਦਾ ਹੁੰਦਾ। ਫਿਰ ਅਗਲੇ ਬੋਲ ਵਰਤੇ ਕਹਿੰਦੇ ਨਿਰਮੋਹ, ਨਿਰਵੈਰ, ਨਿਰਲੇਪ, ਨਿਰਦੋਖ। ਕਹਿੰਦੇ ਜੇ ਪਰਮਾਤਮਾ ਮੋਹ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਉਹਨੂੰ ਕਿਸੇ ਵੀ ਤਰ੍ਹਾਂ ਬਕਾਰ ਦਾ ਲੇਪ ਨਹੀਂ, ਤੇ ਪਰਮਾਤਮਾ ਸਿਰ ਕਿਸੇ ਵੀ ਤਰ੍ਹਾਂ ਦੇ ਪਾਪ ਦਾ ਦੋਖ ਨਹੀਂ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਗੁਰੂ ਵੀ ਇਸੇ ਤਰ੍ਹਾਂ ਹੈ, ਗੁਰੂ ਵੀ ਨਿਰਮੋਹ ਹੈ। ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਜੇ ਸਤਿਗੁਰੂ ਨੇ ਜੰਗ ਦੇ ਮੈਦਾਨ ਅੰਦਰ ਆਪਣੇ ਜਾਨੋ ਪਿਆਰੇ ਸਿੱਖ ਤੋਰੇ ਨੇ, ਤੇ ਯਾਦ ਰੱਖੋ ਜੰਗ ਦੇ ਮੈਦਾਨ ਵਿੱਚ ਆਪਣੇ ਪੁੱਤਰ ਵੀ ਤੋਰੇ ਨੇ ਦਾ ਭਾਵ ਹੈ ਉਹ ਨਿਰਮੋਹ ਹੈ, ਮੋਹ ਨਹੀਂ। ਸਿੱਖਾਂ ਭਾਵੇਂ ਕਿਹਾ ਮਹਾਰਾਜ ਭਾਈ ਦਇਆ ਸਿੰਘ ਜੀ ਵਰਗੇ ਰੱਬੀ ਪੁਰਖਾਂ ਸਤਿਗੁਰੂ ਇੱਕ ਪੁੱਤਰ ਰੱਖੋ, ਮਹਾਰਾਜ ਨੇ ਕਿਹਾ ਨਹੀਂ, ਮੈਂ ਸਿੱਖਾਂ ਤੇ ਪੁੱਤਰਾਂ ਵਿੱਚ ਫਰਕ ਕੋਈ ਨਹੀਂ, ਮੈਨੂੰ ਜੇ ਜੇ ਸਿੱਖ ਨੇ ਉਹ ਜੇ ਪੁੱਤਰ ਨੇ। ਨਿਰਮੋਹ ਹੈ ਨਾ, ਆਪਣੇ ਪਿਤਾ ਨੂੰ ਸ਼ਹਾਦਤ ਲਈ ਤੋਰਿਆ। ਇੱਥੇ ਬਚਨ ਵਰਤੇ ਵੀ ਗੁਰੂ ਨਿਰਮੋਹ ਬਿਰਤੀ ਦਾ ਮਾਲਕ ਹੈ, ਗੁਰੂ ਅੰਦਰ ਕੋਈ ਮੋਹ ਮਮਤਾ ਨਹੀਂ। ਜੇ ਪਰਮਾਤਮਾ ਨਿਰਵੈਰ ਹੈ ਤੇ ਯਾਦ ਰੱਖੋ ਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ। ਸੈਦਾ ਸੈਦ ਖਾਂ ਆਉਂਦਾ ਹੈ ਔਰੰਗਜ਼ੇਬ ਕੋਲ ਪ੍ਰਣ ਕਰਕੇ ਕਿ ਮੈਂ ਕਲਗੀਧਰ ਜੀ ਨੂੰ ਜਿਉਂਦਾ ਜਾਂ ਮੁਰਦਾ ਲੈ ਕੇ ਆਵਾਂਗਾ। ਯਾਦ ਰੱਖਿਓ ਨਸੀਰਾਂ ਉਹਦੀ ਭੈਣ ਹੈ। ਮੈਂ ਸੰਖੇਪ ਕਾ ਨਸੀਰਾਂ ਬੇਨਤੀ ਕੀਤੀ, ਮਹਾਰਾਜ ਇਹ ਪਾਪੀਆਂ ਦੀ ਸੰਗਤ ਕਰਕੇ ਪਾਪਾਂ ਦੇ ਰਾਹ ਤੁਰ ਗਿਆ, ਕਿਰਪਾ ਕਰਿਓ ਇਹਨੂੰ ਮਾਰਿਓ ਨਾ, ਇਹਨੂੰ ਤਾਰ ਦਿਓ। ਸੈਦ ਖਾਂ ਫੌਜ ਲੈ ਕੇ ਆਇਆ, ਔਰੰਗਜ਼ੇਬ ਕੋਲ ਪੱਗ ਲਾ ਕੇ ਪ੍ਰਣ ਕਰਕੇ ਆਇਆ। ਕਲਗੀਧਰ ਪਾਤਸ਼ਾਹ ਇੰਨੇ ਨਿਰਵੈਰ ਨੇ, ਆਪਣੇ ਭਾਣੇ ਮੌਤ ਬਣ ਕੇ ਆਇਆ। ਨਸੀਰਾਂ ਦੀ ਕੀਤੀ ਅਰਦਾਸ ਪ੍ਰਵਾਨ ਹੋਈ, ਗੁਰੂ ਕਲਗੀਧਰ ਮਹਾਰਾਜ ਨੇ ਆਪਣੀ ਨਦਰ ਭਰ ਕੇ ਵੇਖਿਆ, ਆਪਣੀ ਨੇਤਰਾਂ ਵਿੱਚੋਂ ਬਖਸ਼ਿਸ਼ ਵਰਤਾਈ, ਤੇ ਸੈਦਕਾਂ ਸ਼ਸਤਰ ਸੁੱਟ ਕੇ ਗੁਰੂ ਕਲਗੀਧਰ ਜੀ ਦੇ ਚਰਨਾਂ ਤੇ ਟਹਿ ਪਿਆ। ਕੀ ਨਿਰਵੈਰ ਨੀ ਮਹਾਰਾਜ, ਜੇ ਚਾਹੁੰਦੇ ਵੀ ਤੂੰ ਤੇ ਮੌਤ ਦਾ ਪੈਗਾਮ ਲੈ ਕੇ ਆਇਆ, ਮੈਂ ਤੈਨੂੰ ਬਖਸ਼ਣਾ ਕੋਈ ਨੀ। ਇਹਨੂੰ ਕਿਹਾ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਵੀ ਨਿਰਵੈਰ ਹੈ, ਨਿਰਮੋਹ, ਨਿਰਵੈਰ, ਨਿਰਲੇਪ, ਨਿਰਦੋਖ। ਪਰਮਾਤਮਾ ਸਿਰ ਦੋਸ਼ ਕੋਈ ਨਹੀਂ, ਗੁਰੂ ਸਿਰ ਵੀ ਕਦੀ ਵੀ ਕਿਸੇ ਪਾਪ ਕਰਮ ਦਾ ਦੋਸ਼ ਕੋਈ ਨਹੀਂ। ਫਿਰ ਅਗਲੇ ਬਚਨ ਨਿਰਭੈ ਨਿਰੰਜਨ ਅਤਹਿ ਪਰ ਅਤੇਵ ਹੈ। ਕਹਿੰਦੇ ਪਰਮਾਤਮਾ ਨਿਰਭੈ ਹੈ, ਨਿਰੰਜਨ ਕਾਲਖ ਤੋਂ ਰਹਿਤ। ਇੱਕ ਸ਼ਬਦ ਹੁੰਦਾ ਅੰਜਨ, ਅੰਜਨ ਸੁਰਮਾ, ਸੁਰਮੇ ਦਾ ਰੰਗ ਕਾਲਾ, ਨਿਰੰਜਨ ਕਾਲਖ ਤੋਂ ਰਹਿਤ। ਕਹਿੰਦੇ ਜੇ ਪਰਮਾਤਮਾ ਨਿਰਭੈ, ਭੈ ਤੋਂ ਰਹਿਤ, ਤੇ ਨਿਰੰਜਨ ਕਾਲਖ ਤੋਂ ਰਹਿਤ ਹੈ, ਕਹਿੰਦੇ ਜਿਹੜਾ ਗੁਰੂ ਵੀ ਹੈ, ਗੁਰੂ ਵੀ ਭੈ ਤੋਂ ਰਹਿਤ ਤੇ ਨਿਰੰਜਨ, ਉਹਨੂੰ ਵੀ ਕਿਸੇ ਵੀ ਤਰ੍ਹਾਂ ਦੀ ਕਾਲਖ ਨਹੀਂ, ਉਹ ਵੀ ਨਿਰਭੈ ਤੇ ਨਿਰੰਜਨ ਬਿਰਤੀ ਦਾ ਹੀ ਮਾਲਕ ਹੈ। ਫਿਰ ਅਗਲੇ ਬਚਨ ਨੇ ਆਪਾਂ ਪੂਰਾ ਕਰਨਾ ਸ਼ਬਦ, ਥੋੜਾ ਰਹਿ ਗਏ ਦੋ ਪੰਕਤੀਆਂ, ਕਹਿੰਦੇ ਅਵਗਤ ਅਗਮ ਅਗੋਚਰ ਅਗਾਧ ਬੋਧ। ਕਹਿੰਦੇ ਪਰਮਾਤਮਾ ਇੱਥੇ ਲਿਖਿਆ ਅਵਗਤ, ਅਵਗਤ ਜਿਸ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ, ਜਿਹਦੀ ਮਹਿਮਾ ਨਹੀਂ ਕੋਈ ਜਾਣ ਸਕਦਾ। ਜੇ ਪਰਮਾਤਮਾ ਦੀ ਮਹਿਮਾ ਵਿਖਿਆਨ ਨਹੀਂ ਕੀਤੀ ਜਾ ਸਕਦੀ, ਆਪਾਂ ਬਾਣੀ ਚ ਪੜ੍ਹਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੇਰੇ ਕਿਹੜੇ ਕਿਹੜੇ ਗੁਣ ਕਹੀਏ, ਜਿਹਬਾ ਏਕ ਕਵਨ ਗੁਣ ਕਹੀਏ। ਜੇ ਪਰਮਾਤਮਾ ਦੀ ਗਤੀ ਮਹਿਮਾ ਨਹੀਂ ਵਿਖਿਆਨ ਕੀਤੀ ਜਾ ਸਕਦੀ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਵੀ ਅਵਗਤ ਹੈ, ਗੁਰੂ ਦੀ ਮਹਿਮਾ ਵਡਿਆਈ ਗਿਣੀ ਨਹੀਂ ਜਾ ਸਕਦੀ। ਆ ਵੇਖੋ, ਮੈਂ ਕਦੀ ਕਦਾਈ ਮਨ ਚ ਆਉਂਦਾ ਹੈ, ਤੁਸੀਂ ਕਿਸੇ ਸਥਾਨ ਤੇ ਵੇਖੋ, ਇੱਥੇ ਲਾਓ, ਕਿੰਨੇ ਸਾਲਾਂ ਤੋਂ ਦਿਨ ਰਾਤ ਬਾਣੀ ਦੇ ਦੀਵਾਨ ਚੱਲਦੇ ਨੇ ਪ੍ਰਵਾਹ, ਪਰ ਗੁਰੂ ਦੀ ਵਡਿਆਈ ਕੀਤੀ ਜਾਂਦੀ ਆ, ਕਦੀ ਗੁਰੂ ਦੇ ਗੁਣਾਂ ਦਾ ਅੰਤ ਤੇ ਨਹੀਂ ਪਾਇਆ ਗਿਆ। ਕਿੰਨੇ ਤਰ੍ਹਾਂ ਦੇ ਗੁਰੂ ਦੇ ਵਜ਼ੀਰ ਆਉਂਦੇ ਨੇ, ਰਾਗੀ ਢਾਡੀ ਪ੍ਰਚਾਰਕ ਸਾਹਿਬਾਨ, ਨਿਤ ਵਡਿਆਈ ਹੋ ਰਹੀ ਆ, ਪਰ ਗੁਰੂ ਦੀ ਵਡਿਆਈ ਕਰਕੇ ਉਹਦਾ ਥਾਂ ਤੇ ਨਹੀਂ ਪਾਇਆ ਗਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਪਰਮਾਤਮਾ ਅਵਗਤ ਹੈ, ਗੁਰੂ ਵੀ ਅਵਗਤ ਹੈ। ਅਗਮ ਅਗੋਚਰ, ਅਗਮ ਅਗੋਚਰ ਦਾ ਅਰਥ ਹੈ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਗਮ ਅਗੋਚਰ ਅਗਾਧ ਬੋਧ ਬੇਅੰਤ ਹੈ, ਤੇ ਇਸੇ ਤਰ੍ਹਾਂ ਗੁਰੂ ਵੀ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਵੀ ਪਰੇ ਹੈ। ਅੱਗੇ ਕਿਹਾ ਅਚੁੱਤ ਅਲੱਖ ਅਤ ਅਸ਼ਲ ਅਸ਼ੇਵ ਹੈ। ਕਹਿੰਦੇ ਯਾਦ ਰੱਖੋ, ਪਰਮਾਤਮਾ ਨੂੰ ਛਲਿਆ ਨਹੀਂ ਜਾ ਸਕਦਾ। ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ ਅਸ਼ਲ, ਫਿਰ ਕਿਹਾ ਅਸ਼ੇਵ, ਉਹਦੀ ਕਰਨੀ ਵਿੱਚ ਕੋਈ ਛੇਦ ਨਹੀਂ ਕਰ ਸਕਦਾ, ਇਹਨੇ ਵੀ ਸੰਨ ਲਾ ਕੇ ਤੋੜ ਭੰਨ ਕਰ ਦੇਗਾ। ਕਹਿੰਦੇ ਜੇ ਪਰਮਾਤਮਾ ਛਲਿਆ ਨਹੀਂ ਜਾ ਸਕਦਾ, ਉਹਦੀ ਕਰਨੀ ਵਿੱਚ ਕੋਈ ਛੇਦ ਨਹੀਂ ਕਰ ਸਕਦਾ, ਉਹਦੇ ਕੀਤੇ ਕਰਮ ਨੂੰ ਕੋਈ ਵਿਗਾੜ ਨਹੀਂ ਸਕਦਾ, ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਨੂੰ ਵੀ ਕੋਈ ਛਲ ਨਹੀਂ ਸਕਦਾ, ਗੁਰੂ ਦੀ ਕਰਨੀ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਉਹ 'ਚ ਛੇਦ ਨਹੀਂ ਕਰ ਸਕਦਾ। ਉਹ ਗੱਲ ਵੱਖਰੀ ਹੈ ਕਿ ਬੰਦਾ ਕਈ ਵਾਰ ਗੁਰੂ ਪਰਮਾਤਮਾ ਨੂੰ ਛਲਣ ਦੀ ਕੋਸ਼ਿਸ਼ ਕਰਦਾ ਜ਼ਰੂਰ ਹੈ। ਛਲਣ ਦਾ ਭਾਵ ਗੁਰੂ ਨਾਲ ਫਰੇਬ ਕਰ ਜਾਣਾ, ਢੰਗ ਵਰਤ ਜਾਣਾ, ਜਦੋਂ ਅਰਦਾਸ ਕਰਨੀ ਦੁੱਖ ਵੇਲੇ ਭਾਵਨਾ ਕੁਝ ਹੋਰ, ਕਾਰਜ ਵੇਲੇ ਕਾਰਜ ਸਫਲ ਹੋ ਗਿਆ ਤੇ ਬਿਰਤੀ ਕੁਝ ਹੋਰ। ਬੰਦਾ ਛਲਾਵੇ ਵਾਲੀ ਬਿਰਤੀ ਰੱਖਦਾ, ਪਰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਭੁੱਲੀ ਨਾ, ਗੁਰੂ ਪਰਮਾਤਮਾ ਨੂੰ ਕਦੀ ਕੋਈ ਛਲ ਨਹੀਂ ਸਕਦਾ। ਇੱਥੇ ਬਚਨ ਵਰਤੇ ਅਚੁੱਤ ਅਲੱਖ, ਅਲੱਖ ਜਿਹੜਾ ਲਖਿਆ ਨਹੀਂ ਜਾ ਸਕਦਾ, ਅਤ ਅਛਲ ਅਸ਼ੇਵ ਹੈ ਜਿਹੜਾ ਛਲਿਆ ਨਹੀਂ ਜਾ ਸਕਦਾ ਪਰਮਾਤਮਾ ਵਾਹਿਗੁਰੂ, ਅਛੇਵ ਜਿਹੜਾ ਬਿੰਨਿਆ ਨਹੀਂ ਜਾ ਸਕਦਾ, ਉਹਦੀ ਇਹੋ ਜਿਹੀ ਬਿਰਤੀ ਹੈ। ਇਹ ਸਾਰੇ ਬਚਨ ਇਸ ਤਰ੍ਹਾਂ ਦੇ ਨੇ। ਹੁਣ ਚੌਥੀ ਅਖੀਰਲੀ ਪੰਕਤੀ ਆ, ਕਹਿੰਦੇ ਬਿਸਮੈ ਬਿਸਮ ਅਸਚਰਜੈ ਅਸਚਰਜ ਮੈਂ ਅਦਪੁੱਤ ਪਰਮਦ ਪੁੱਤ ਗੁਰਦੇਵ ਹੈ। ਬਿਸਮੈ ਬਿਸਮ, ਬਿਸਮੈ ਬਿਸਮ ਦਾ ਅਰਥ ਤੇ ਅਸਚਰਜੈ ਅਸਚਰਜ ਮੈਂ ਇਹਦਾ ਅਰਥ ਹੈ ਵੀ ਪਰਮਾਤਮਾ ਹੈਰਾਨ ਕਰਨ ਵਾਲੇ ਕਰਮ ਕਰ ਦਿੰਦਾ, ਉਹ ਇੰਨੀ ਸਮਰੱਥਾ ਦਾ ਮਾਲਕ ਹੈ। ਕਈ ਵਾਰ ਉਹਦਾ ਭਾਣਾ ਵਾਪਰਦਾ ਬੰਦੇ ਦੀ ਸੋਚ ਤੋਂ ਪਰੇ ਦਾ ਕਰਮ, ਬੰਦਾ ਕਹਿੰਦਾ ਮੈਂ ਹੈਰਾਨ ਹੋ ਗਿਆ, ਇਹ ਹੋ ਨਹੀਂ ਸਕਦਾ ਸੀ। ਸਤਿ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜਿਵੇਂ ਪਰਮਾਤਮਾ ਹੈਰਾਨ ਕਰਨ ਵਾਲੀਆਂ ਬਖਸ਼ਿਸ਼ਾਂ ਵਰਤਾ ਦਿੰਦਾ, ਇਹ ਯਾਦ ਰੱਖ ਗੁਰੂ ਵਿੱਚ ਵੀ ਇੰਨੀ ਸਮਰੱਥ ਹੈ, ਗੁਰੂ ਵੀ ਹੈਰਾਨ ਕਰਨ ਵਾਲੇ ਕਰਮ ਬਖਸ਼ਿਸ਼ਾਂ ਵਰਤਾਉਂਦਾ। ਬੰਦਾ ਕਈ ਵਾਰੀ ਸੋਚਦਾ ਵੀ ਇਹ ਹੋ ਨਹੀਂ ਸਕਦਾ ਸੀ, ਪਰ ਇਹ ਕਰਮ ਕਿਵੇਂ ਹੋ ਗਿਆ। ਚਲੋ ਸਮੇਂ ਦੀ ਸੀਮਾ, ਉਦਾਹਰਣ ਦੇ ਤੌਰ ਤੇ ਕੋਈ ਬੰਦਾ ਇੰਨਾ ਰੋਗੀ, ਡਾਕਟਰਾਂ ਜਵਾਬ ਦਿੱਤਾ, ਕਈ ਵਾਰੀ ਉਹਨੇ ਭਾਵਨਾ ਨਾਲ ਗੁਰੂ ਦੀ ਟੇਕ ਲਈ, ਅਰਦਾਸ ਬੇਨਤੀ ਕੀਤੀ, ਗੁਰੂ ਦੀ ਐਸੀ ਕਿਰਪਾ ਵਰਤੀ, ਜਿਹੜਾ ਬੰਦਾ ਮਰਨ ਕੰਢੇ ਸੀ ਰੱਬ ਦੀ ਗੁਰੂ ਦੀ ਨਜ਼ਰ ਹੋਈ, ਉਹ ਬੰਦਾ ਦਿਨੋ ਦਿਨ ਗੁਰੂ ਦੀ ਬਖਸ਼ਿਸ਼ ਨਾਲ ਤੰਦਰੁਸਤ ਹੋ ਗਿਆ। ਤੇ ਕਈ ਵਾਰੀ ਰਿਪੋਰਟਾਂ ਡਾਕਟਰਾਂ ਕੋਲ ਜਾਂਦੀਆਂ, ਉਹ ਕਹਿੰਦੇ ਇਹ ਹੈਰਾਨ ਹੋ ਗਏ, ਸਾਡੇ ਮੰਨਣ ਤੋਂ ਪਰੇ ਹੋ ਗਈ, ਬੰਦਾ ਤੇ ਮੌਤ ਦੇ ਮੂੰਹ ਵਿੱਚ ਲਿਆ ਗਿਆ ਸੀ ਮਾਨੋ। ਮਹਾਰਾਜ ਕਹਿੰਦੇ ਭਾਈ ਪਰਮਾਤਮਾ ਬੇਅੰਤ ਹੈ, ਵਿਸਮ ਵਿਸਮੈ ਵਿਸਮ ਅਸਚਰਜ ਹੈ ਅਸਚਰਜ ਮੈਂ। ਗੁਰੂ ਤੇ ਪਰਮਾਤਮਾ ਦੇ ਕੌਤਕ ਅਸਚਰਜ ਕਰਨ ਵਾਲੇ ਨੇ। ਫਿਰ ਅਖੀਰ ਤੇ ਕਿਹਾ ਕਹਿੰਦੇ ਅਦਪੁੱਤ ਪਰਮਦ ਪੁੱਤ ਗੁਰਦੇਵ ਹੈ। ਅਦਭੁਤ ਪਰਮਦ ਪੁੱਤ ਦਾ ਅਰਥ ਕੀ? ਹੈ ਪਰਮਾਤਮਾ ਗੁਰਦੇਵ ਜਿਹੜਾ ਪ੍ਰਕਾਸ਼ ਸਵਰੂਪ ਹੈ, ਤੇਰੀਆਂ ਬਖਸ਼ਿਸ਼ਾਂ ਨੂੰ ਜਦੋਂ ਕੋਈ ਜੀਵ ਮਾਣਦਾ, ਜਦੋਂ ਜੀਵ ਭੋਗਦਾ ਤੇ ਉਹ ਫਿਰ ਤੈਨੂੰ ਪਰਮ ਅਵਸਥਾ ਦਾ ਮਾਲਕ ਕਹਿ ਕੇ ਪੁਕਾਰਦਾ ਕਿ ਤੂੰ ਅਦਭੁਤ ਹੈ, ਬੇਅੰਤ ਹੈ, ਤੂੰ ਪਰਮਦ ਪੁੱਤ, ਪਰਮਦ ਪੁੱਤ ਪਰਮ ਵਿਸਮਾਦ ਕਰਨ ਵਾਲੇ ਗੁਰਦੇਵ ਹੈ, ਪ੍ਰਕਾਸ਼ ਸਵਰੂਪ ਹੈ। ਤੈਨੂੰ ਵਾਰ ਵਾਰ ਇਵੇਂ ਜਿਹੜੇ ਜੀਵ ਨੇ, ਸ਼ਰਧਾਲੂ ਨੇ, ਸੇਵਕ ਨੇ, ਕਾਦਰ ਦੀ ਕੁਦਰਤ ਵਿੱਚ ਜੀਵ ਨੇ, ਤੈਨੂੰ ਨਮਸਕਾਰਾਂ ਕਰਦੇ ਨੇ। ਬੇਨਤੀ ਕਹਾਂ, ਜਿਹੜਾ ਅੱਜ ਦਾ ਸ਼ਬਦ ਸੀ ਇਹਦੇ ਵਿੱਚ ਮੁੱਖ ਭਾਵ ਇਹ ਕਿਹਾ ਵੀ ਜਿਹੜੇ ਸਵਰੂਪ ਪਰਮਾਤਮਾ ਦੇ ਨੇ, ਅਜੂਨੀ, ਅਭੈ, ਨਿਰੰਕਾਰ, ਨਿਰੰਜਨ, ਇਹ ਸਾਰੇ ਹੀ ਵਰਤਾਰਾ ਬਿਲਕੁਲ ਗੁਰੂ ਵਿੱਚ ਵੀ ਇਸੇ ਤਰ੍ਹਾਂ ਵਰਤਦਾ ਹੈ। ਭਾਵ ਗੁਰੂ ਬੇਅੰਤ ਹੈ। ਅਸੀਂ ਗੁਰੂ ਚਰਨਾਂ ਵਿੱਚ ਜੁੜੀਏ, ਬਾਣੀ ਪੜ੍ਹੀਏ, ਸੇਵਾ ਕਰੀਏ, ਸਿਮਰਨ ਕਰੀਏ, ਸੰਗਤ ਕਰੀਏ, ਫਿਰ ਸਾਡੇ ਜੀਵਨ ਦਾ ਭਲਾ ਹੈ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ। ਬੜੇ ਪਿਆਰ ਨਾਲ ਬੈਠ ਕੇ ਵਿਚਾਰਾਂ ਸੁਣੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਉਚੇਚੇ ਤੌਰ 'ਤੇ ਸਿੰਘ ਸਾਹਿਬ ਜੀ ਆਏ ਨੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਗੁਰੂ ਕੇ ਅਰਦਾਸੀਏ ਸਿੱਖ ਜੀ ਆਇਆਂ ਨੂੰ, ਤੇ ਅਗਲਾ ਜਿਹੜਾ ਸਮਾਗਮ ਉਹ ਆਪ ਜੀ ਭਾਈ ਸਾਹਿਬ ਉਹਨਾਂ ਪਾਸੋਂ ਸ਼੍ਰਵਣ ਕਰੋ। ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਕੀ ਫਤਿਹ। ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਦੀ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਗੰਗਾਨਗਰ ਵਾਲੇ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਅਤਿ ਸਤਿਕਾਰ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਾਲੇ ਸਾਡੇ ਕੋਲ ਪਹੁੰਚੇ ਹਨ। ਸੰਗਤਾਂ ਵੱਲੋਂ, ਪ੍ਰਬੰਧਕਾਂ ਵੱਲੋਂ ਤਿੰਨਾਂ ਨੂੰ ਜੀ ਆਇਆਂ ਆਖਦੇ ਹਾਂ। ਹੁਣ ਗੁਰੂ ਘਰ ਵੱਲੋਂ ਉਹਨਾਂ ਨੂੰ ਬੇਨਤੀ ਕਰਦੇ ਹਾਂ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਵਾਲੇ, ਆਪ ਜੀ ਨੂੰ ਸਰੂਪਾ ਭੇਟ ਕਰਨਗੇ। ਸੋ ਬੇਨਤੀ ਹੈ ਸਿੰਘ ਸਾਹਿਬ ਨੂੰ, ਕਿਰਪਾ ਕਰਕੇ ਸਰੂਪਾ ਪ੍ਰਾਪਤ ਕਰੋ ਜੀ। ਸਤਿ ਸ੍ਰੀ ਅਕਾਲ। ਸੋ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਅਸਥਾਨ 'ਤੇ ਹਾਜ਼ਰੀ ਭਰੀ ਹੈ। ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਜੋ ਪੰਥ ਦੀ ਸੇਵਾ ਕਰਦੇ ਨੇ। ਗਿਆਨੀ ਗੁਰਚਰਨ ਸਿੰਘ ਜੀ, ਮੁੱਖ ਗ੍ਰੰਥੀ ਅਰਦਾਸੀਏ ਹੈੱਡ ਸ੍ਰੀ ਦਰਬਾਰ ਸਾਹਿਬ ਦੇ। ਸੋ ਸੰਗਤਾਂ ਵੱਲੋਂ ਫਿਰ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀਸ ਝੁਕਾਏ। ਤੂੰ ਦਾਤਾ ਬਖਸ਼ਣ ਹਾਰਾ ਤੇਰੇ ਬਿਨਾਂ ਪਾਰ ਉਤਾਰਾ। ਅਜੀਤ ਵਾਲ ਰਜੋਈ ਕਰਦਾ ਨਹੀਂ ਤੇਰੇ ਬਿਨਾਂ ਪਾਰਸ ਦਾ ਸਰਦਾ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੇ ਦੁੱਖ ਗਵਾਏ ਜੀਓ। ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ। ਮੇਰੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਤਾਂ ਕਿ ਬਾਜਾਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲੱਗ ਜਾਵੇ, ਦਸ ਗੁਰੂ ਸਾਹਿਬਾਨਾਂ ਦੀ ਪ੍ਰਸੰਨਤਾ ਲਈਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜੀ ਜ਼ਿੰਦਗੀ ਸਕੂਨ ਨਾਲ ਸਿੱਖ ਲੈ ਜਿਉਣੀ, ਇਹ ਵਾਰ ਵਾਰ ਸੋਹਣਿਆਂ ਨੇ ਜੱਗ ਉੱਤੇ ਆਉਣੀ। ਆਹ ਜਿਹੜਾ ਸਾਨੂੰ ਮਨੁੱਖਾ ਸਰੀਰ ਮਿਲਿਆ ਇਹ ਵਾਰ ਵਾਰ ਨਹੀਂ ਆਉਣਾ, ਇਹ ਦੇਹੀ ਨਹੀਂ ਮਿਲਣੀ ਵਾਰ ਵਾਰ। ਥੋੜੀ ਜ਼ਿੰਦਗੀ ਸਕੂਨ ਨਾਲ ਸਿੱਖ ਲਾ ਜਿਉਣੀ, ਜਿੰਦ ਵਾਰ ਵਾਰ ਸੋਹਣਿਆਂ ਨੇ ਜੱਗ ਉੱਤੇ ਆਉਣੀ। ਮਨਾ ਸਿੱਖ ਲੈ ਪਿਆਰ ਨਾਲ ਸਭ ਨੂੰ ਬੁਲਾਉਣਾ, ਮਨਾ ਸਿੱਖ ਲੈ ਪਿਆਰ ਨਾਲ ਸਭ ਨੂੰ ਬੁਲਾਉਣਾ, ਤੇ ਇੱਥੋਂ ਨੀਵਿਆਂ ਨੂੰ ਸਿੱਖ ਯਾਰਾ ਗਲ ਨਾਲ ਲਾਉਣਾ। ਮਹਾਰਾਜ ਕਹਿੰਦੇ ਨੀਵਿਆਂ ਦੀ ਬਾਂਹ ਫੜ ਲਿਆ ਕਰ ਇੱਕ ਤੇ ਗਰੀਬਾਂ ਦੀ, ਤੇ ਇੱਥੋਂ ਨੀਵਿਆਂ ਨੂੰ ਸਿੱਖ ਯਾਰਾ ਗਲ ਨਾਲ ਲਾਉਣਾ। ਕਾਹਤੋਂ ਕਰਦਾ ਪ੍ਰਿਤਪਾਲ ਮਨ ਮਾਣੀਆਂ, ਨਾਲ ਜਾਣੀਆਂ ਨੇ ਤੇਰੇ ਖੋਟੀਆਂ ਦੁਆਨੀਆਂ। ਬੇਸ਼ੱਕ ਦੁਨੀਆਦਾਰੀ ਵਿੱਚ ਸਾਨੂੰ ਸਭ ਕੁਝ ਚਾਹੀਦਾ, ਲੀੜਾ ਕੱਪੜਾ ਮਕਾਨ ਘਰ ਬਾਰ ਗੱਡੀਆਂ ਕਾਰਾਂ ਪੈਸਾ ਧੇਲਾ, ਪਰ ਇਹ ਇੱਥੋਂ ਦੇ ਹੀ ਸੁੱਖ ਨੇ, ਇਹ ਦੁਨੀਆਂ ਦੇ ਹੀ ਸੁੱਖ ਹੈ। ਇਹਦੇ ਨਾਲ ਨਾਲ ਦਰਗਾਹ ਦੇ ਵੀ ਚਾਹੀਦੇ। ਇਹ ਸਾਰੀਆਂ ਪਹਿਲਾਂ ਸਾਡੇ ਪਿਓ ਦਾਦੇ ਦੀ ਪ੍ਰੋਪਰਟੀ ਦੇ ਅਸੀਂ ਮਾਲਕ ਬਣ ਗਏ, ਸਾਡੀ ਪ੍ਰੋਪਰਟੀ ਦੇ ਬੱਚਿਆਂ ਨੇ ਮਾਲਕ ਬਣ ਜਾਣਾ, ਗਾਹ ਉਹਨਾਂ ਦੇ ਬੱਚਿਆਂ ਨੇ ਮਾਲਕ ਬਣਨਾ ਜਿਹੜਾ ਉਹਨਾਂ ਨੇ ਕਮਾਇਆ। ਮਹਾਰਾਜ ਨੇ ਗੁਰਬਾਣੀ 'ਚ ਇੱਕ ਸ਼ਬਦ ਲਿਖਿਆ, ਕਹਿੰਦੇ ਖਸਮ ਮਰੇ ਤੋਂ ਨਾਰ ਨਾ ਰੋਵੇ। ਇੱਥੇ ਨਾਰ ਔਰਤ ਨੂੰ ਨਹੀਂ ਕਿਹਾ, ਮਹਾਰਾਜ ਨੇ ਪਤਨੀ ਨੂੰ ਨਹੀਂ ਕਿਹਾ, ਇੱਥੇ ਨਾਰ ਕਿਹਾ ਮਾਇਆ ਨੂੰ, ਜਿਹੜੀ ਬੈਂਕਾਂ 'ਚ ਪਈ ਹੈ, ਅਕਾਊਂਟਾਂ 'ਚ ਪਈ ਹੈ, ਜਿਹਦੇ ਲਈ ਸਾਰੀ ਉਮਰ ਆਪਾਂ ਭਜਨ ਅੱਠ ਕਰਦੇ ਹਾਂ। ਮਾਇਆ ਦੀ ਜ਼ਰੂਰਤ ਹੈ, ਗੁਜ਼ਾਰਾ ਮਾਇਆ ਬਿਨਾਂ ਨਹੀਂ ਹੁੰਦਾ, ਪਰ ਜਿੰਨੀ ਉਹਨੇ ਦਿੱਤੇ ਉਹਦਾ ਸ਼ੁਕਰਾਨਾ ਕਰੀਏ, ਅਤੇ ਜਿਹੜਾ ਸੱਚਾ ਧਨ ਆ ਉਹ ਵੀ ਸਾਡੇ ਪੱਲੇ ਹੋਵੇ। ਮਹਾਰਾਜ ਕਹਿੰਦੇ ਖਸਮ ਮਰੇ ਤੋਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਕਹਿੰਦੇ ਤੁਹਾਡੀ ਮਾਇਆ ਦਾ, ਤੁਹਾਡੀ ਪ੍ਰੋਪਰਟੀ ਦਾ, ਜ਼ਮੀਨ ਦਾ, ਗੱਡੀਆਂ ਦਾ, ਤੁਹਾਡੀ ਕੋਠੀ ਦਾ ਮਾਲਕ ਤਾਂ ਤੁਹਾਡਾ ਪੁੱਤ ਪੋਤਰਾ ਬੈਠਾ, ਉਸ ਰਖਵਾਰੂ ਔਰੋ ਹੋਵੇ ਅਤੇ ਤੁਹਾਡੇ ਕੋਲ ਜਿਹੜਾ ਉਹੀ ਨਾਲ ਜਾਣਾ, ਨਾਮ ਜਾਣਾ, ਬੰਦਗੀ ਜਾਣੀ, ਸੇਵਾ ਜਾਣੀ, ਸਿਮਰਨ ਜਾਣਾ, ਭਜਨ ਜਾਣਾ, ਨਿਤਨੇਮ ਜਾਣਾ, ਚੰਗੇ ਕੰਮ ਕਰਨ ਜਾਣੇ ਆ, ਪੁੰਨ ਦਾਨ ਜਾਣਾ। ਅਤੇ ਇਸੇ ਕਰਕੇ ਮਹਾਰਾਜ ਨੇ ਲਿਖਿਆ ਨਾ, ਕਹਿੰਦੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਭਾਵੇਂ ਤੁਸੀਂ ਮੈਨੂੰ ਕਹੋ, ਮੈਂ ਤੁਹਾਨੂੰ ਕਹਾਂ, ਭਾਵੇਂ ਨਾ ਮੰਨੀਏ, ਪਰ ਬਾਪੂ ਦੀ ਗੱਲ ਤਾਂ ਮੰਨਣੀ ਪੈਣੀ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਜਦੋਂ ਇਹ ਕਹਿੰਦੇ ਆ ਵੀ ਤੇਰਾ ਬੀਜਿਆ ਜਾਣਾ ਨਾਲ ਪੁੰਨ ਦਾਨ, ਤੇ ਇਹਦਾ ਮਤਲਬ ਵੀ ਸਾਨੂੰ ਫਿਰ ਕਮਾ ਲੈਣਾ ਚਾਹੀਦਾ ਕੁਝ ਨਾ ਕੁਝ, ਕੋਈ ਨੇਕ ਕਮਾਈ ਕਰ ਲੈਣੀ ਚਾਹੀਦੀ। ਜ਼ਿੰਦਗੀ ਦਾ ਭਰੋਸਾ ਨਹੀਂ ਹੁੰਦਾ ਕੋਈ, ਜ਼ਿੰਦਗੀ ਬੰਦੇ ਦੇ ਹੱਥ 'ਚ ਨਹੀਂ ਹੈ, ਜ਼ਿੰਦਗੀ ਦੀ ਡੋਰੀ ਇਹ ਰੱਬ ਦੇ ਹੱਥ 'ਚ ਹੀ ਹੈ, ਉਹਨੇ ਕਦੋਂ ਭੇਜਣਾ ਅਤੇ ਕਦੋਂ ਲੈ ਜਾਣਾ ਇਹ ਉਹਨੂੰ ਵੀ ਪਤਾ, ਪਰਮੇਸ਼ੁਰ ਨੂੰ ਹੀ। ਬੰਦਾ ਮੈਂ ਮੇਰੀ ਕਰਦਾ ਹੀ ਰਹਿ ਜਾਂਦਾ, ਅਤੇ ਸਤਿਗੁਰੂ ਕਹਿੰਦੇ ਵੀ ਉਹਨੂੰ ਕਿਤੇ ਤੂੰ ਵੀ ਕਹਿ ਲਿਆ ਕਰ, ਰੱਬ ਰੱਬ ਵੀ ਕਹਿ ਲਿਆ ਕਰ। ਇੱਕ ਤੂੰ ਸ਼ਬਦ ਆ ਨਾ ਜਿਹੜਾ ਆਪਾਂ ਜੇ ਆਮ ਬੰਦੇ ਨੂੰ ਕਹਿ ਦਈਏ ਤੂੰ, ਉਹਨੂੰ ਮਾੜਾ ਲੱਗਦਾ, ਤੁਸੀਂ ਕਹੀਏ ਚੰਗਾ ਲੱਗਦਾ। ਅਤੇ ਮੇਰੇ ਪਾਤਸ਼ਾਹ ਨੇ ਕਈ ਵਾਰੀ ਤੂੰ ਲਿਖਿਆ ਰੱਬ ਨੂੰ ਗੁਰਬਾਣੀ 'ਚ, ਪਿਆਰ ਨਾਲ ਨਾ, ਅੰਦਰੋਂ ਕੁਝ ਵੀ ਕਹਿ ਲਈਏ ਪਿਆਰ ਨਾਲ ਉਹ ਪ੍ਰਮਾਣ ਆ, ਅਤੇ ਜੇ ਤੋਂ ਤੁਸੀਂ ਕਹੀ ਜਾਈਏ ਅਤੇ ਅੰਦਰੋਂ ਜੜਾਂ ਵੱਢਣੀਆਂ, ਹੁਣ ਉਹਦਾ ਨਹੀਂ ਕੋਈ ਫਾਇਦਾ, ਉਹਦਾ ਕੋਈ ਵੀ ਫਾਇਦਾ ਨਹੀਂ। ਕਿਉਂ, ਆਮ ਕਹਾਵਤ ਹੈ, ਕਹਿੰਦੇ ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ,
ਇਹ ਆਮ ਹੀ ਕਹਾਵਤ ਆ। ਉੱਤੋਂ ਮਿੱਠੇ ਬੋਲ ਬਾਹਲੇ ਲੋਕ ਸਾਰੇ ਨਹੀਂ ਮੈਂ ਕਹਿੰਦਾ, ਬਾਹਲੇ ਉਹੀ ਉੱਤੋਂ ਉੱਤੋਂ ਮਿੱਠੇ ਹੁੰਦੇ ਹੁੰਦੇ ਜਿਹੜੇ ਅੰਦਰੋਂ ਕੌੜੇ ਹੋਣ। ਸਮੁੰਦਰ ਕਦੇ ਨਾ ਹੋਵਣ ਮਿੱਠੇ ਭਾਵੇਂ 100 ਮਨ ਸ਼ੱਕਰ ਪਾਈਏ। ਸਮੁੰਦਰ ਖਾਰੇ ਦਾ ਖਾਰਾ ਰਹਿੰਦਾ, ਟਰੱਕਾਂ ਦੇ ਟਰੱਕ ਭਾਵੇਂ ਗੁੜ ਸ਼ੱਕਰ ਦੇ ਲਾਦੀਏ ਖੰਡ ਦੇ ਉਹਦੇ 'ਚ।

ਵੀ ਸਾਡਾ ਨਿਤਨੇਮ ਬਣ ਜਾਏ ਗੁਰੂ ਘਰ ਆਉਣ ਦਾ। ਨਿਤਨੇਮ ਆਉਣੇ ਆ ਸਾਹਿਬ ਮੇਰਾ ਨੀਤਨਵਾ ਸਦਾ ਸਦਾ ਦਤਾਰ। ਆ ਗਏ ਸਾਡੀ ਪਹਿਲੀ ਕਲਾਸ ਆ ਵੀ ਗੁਰੂ ਘਰ ਆ ਗਏ, ਪਹਿਲੀ ਕਲਾਸ ਆ ਇਹ ਉਡਾਈਆ ਹਾਲੇ, ਇਹ ਤੋਂ ਹੀ ਸ਼ੁਰੂ ਹੋਣੇ ਆ। ਆ ਕੇ ਫਿਰ ਬਹਿਣਾ, ਬਹਿ ਕੇ ਫਿਰ ਸੁਣਨਾ, ਸੁਣ ਕੇ ਫਿਰ ਮਨ ਲਾਉਣਾ, ਮਨ ਲਾ ਕੇ ਫਿਰ ਮੰਨਣਾ, ਮੰਨ ਕੇ ਫਿਰ ਅਮਲ ਕਰਨਾ। ਕਿਉਂਕਿ ਇੱਥੇ ਆ ਕੇ ਮੁੜਨ ਦੀ ਗੱਲ ਨਹੀਂ ਕੱਲੀ ਵੀ ਮੱਥਾ ਟੇਕਿਆ ਤਾਂ ਮੁੜ ਗਏ। ਹਾਂ ਇਹ ਵੀ ਭਾਗਾਂ ਵਾਲਾ ਹੀ ਬੰਦਾ ਆਉਂਦਾ, ਇੰਨੀ ਗੱਲ ਜ਼ਰੂਰ ਹੈ ਵੀ ਇਹਦੇ ਦਰਸ਼ਨ ਵੀ ਹਰੇਕ ਬੰਦੇ ਨੂੰ ਨਸੀਬ ਨੀਗੇ। ਦਰਸ਼ਨ ਪਿਆਸੀ ਦਿਨ ਸਰਾਤ, ਚਿੱਤ ਬਵਾਣ ਨਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਪਰ ਆਮ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਬੀਬੀਆਂ ਮਾਵਾਂ ਸਾਡੀਆਂ ਵੀ ਜਿੰਨਾ ਮਿੱਠਾ ਪਾਵਾਂਗੇ ਨਾ, ਜਿੰਨਾ ਗੁੜ ਪਾਵਾਂਗੇ ਓਨਾ ਹੀ ਮਿੱਠਾ ਹੋਣਾ। ਅਤੇ ਜੇ ਮੇਰੇ ਵਰਗਾ ਕਹੇ ਇਕੱਲਾ ਮੱਥਾ ਟੇਕ ਕੇ ਬੜੀ ਗੱਲ ਹੈ, ਜਿੱਥੇ ਚਾਰ ਪ੍ਰਸ਼ਾਦਿਆਂ ਦੀ ਭੁੱਖ ਆ ਅੱਧੇ ਨਾਲ ਨਹੀਂ ਮਿਟਣੀ, ਉਹਦਾ ਓਨਾ ਕੁ ਛਕਣਾ ਹੀ ਪੈਣਾ। ਰੱਬ ਦੇ ਘਰੇ ਵੀ ਸਾਨੂੰ ਤਾਂ ਇੰਨਾ ਦਿੱਤਾ, ਉਹ ਹੀ ਨਹੀਂ ਸ਼ੁਕਰਾਨਾ ਕਰ ਸਕਦੇ ਮਾਲਕ ਦਾ। ਸ਼ੁਕਰਾਨਾ ਕਰਿਆ ਕਰੀਏ, ਢਾਈ ਘੰਟੇ ਦਾ ਦਸਵੰਧ ਬਣਦਾ ਬੰਦੇ ਦਾ ਘੱਟੋ ਘੱਟ, ਅਤੇ ਢਾਈ ਘੰਟਿਆਂ 'ਚੋਂ ਅੱਧਾ ਪੌਣਾ ਘੰਟਾ ਹੀ ਸਵਾ ਘੰਟਾ ਹੀ ਕੱਢ ਲਈਏ ਗੁਰੂ ਨੂੰ ਸਮਰਪਿਤ ਹੋਣ ਦਾ, ਗੁਰੂ ਦੀ ਗੱਲ ਸੁਣਨ ਦਾ, ਵਡਿਆਈ ਮਹਿਮਾ ਬਾਣੀ ਕਥਾ ਕੀਰਤਨ 12 ਢਾਡੀ ਪ੍ਰਚਾਰ, ਗੁਰੂ ਪਾਤਸ਼ਾਹ ਦੇ ਚਰਨਾਂ ਦੀ ਸੇਵਾ, ਲੰਗਰ ਦੀਆਂ ਸਭਾਵਾਂ, ਗੁਰੂ ਘਰ ਦੀ ਝਾੜੂ ਤੋਂ ਲੈ ਕੇ ਚੌਰ ਸਾਹਿਬ ਤੱਕ ਸੇਵਾ, ਕੁਝ ਨਾ ਕੁਝ ਕਮਾਈ ਸਾਡੇ ਹਿੱਸੇ 'ਚ ਆ ਜਾਵੇ ਅਤੇ ਸਾਡਾ ਆਉਣਾ ਸਫਲਾ ਹੋ ਜੂ। ਨਹੀਂ ਤਾਂ ਜਿਵੇਂ ਕੀੜੇ ਮਕੌੜੇ ਆਏ ਨੇ, ਪਸ਼ੂ ਪੰਛੀ ਆਏ ਹੈ, ਉਹ ਜੂਨਾਂ ਕੱਟ ਕੇ ਚਲੇ ਗਏ ਅਤੇ ਅਸੀਂ ਵੀ ਕੱਟ ਕੇ ਚਲੇ ਜਾਣਾ। ਇੱਕ ਹੁੰਦਾ ਜੂਨ ਕੱਟਣੀ, ਇੱਕ ਹੁੰਦਾ ਜ਼ਿੰਦਗੀ ਜਿਉਣੀ ਅਤੇ ਇੱਕ ਜ਼ਿੰਦਗੀ ਕੱਟਣੀ। ਜ਼ਿੰਦਗੀ ਜਿਉਂਦਾ ਬੰਦਾ ਗੁਰਮਤ ਨਾਲ ਜੁੜ ਕੇ ਹੈ, ਕੱਟ ਤਾਂ ਜਾਂਦਾ ਹੀ ਹੈ। ਆਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਐਸੇ ਜਿਹੜਾ ਅੰਦਰੋਂ ਖਾਰਾ ਏ, ਮਿੱਠਾ ਨਹੀਂ ਅੰਦਰੋਂ, ਅਤੇ ਲੋਕਾਂ ਦੀ ਨਿਗਾਹ 'ਚੋਂ ਰੱਬ ਬਣਿਆ ਬੈਠਾ, ਖੁਦਾ ਬਣਿਆ ਬੈਠਾ, ਆਪਣੇ ਆਪ ਨੂੰ ਭਗਤ ਕਹਾਉਂਦਾ, ਅੰਦਰ ਕੌੜਾ ਪਾਉਣਾ ਅਤੇ ਬਾਹਰੋਂ ਧੂਣੇ ਤਪਦਾ ਏ, ਬਾਹਰੋਂ ਅੱਖਾਂ ਮੀਚ ਕੇ ਬੈਠਾ ਰਹਿੰਦਾ ਹੈ ਅਤੇ ਦੁਨੀਆਂ ਦਾ ਵਿਰੋਧੀ ਬਣ ਗਿਆ ਵੀ ਮੈਂ ਹੀ ਬੰਦਗੀ ਕਰਦਾ, ਬਾਕੀ ਸਾਰੇ ਲੋਕ ਮਾੜੇ ਹੈ। ਸਾਰਿਆਂ ਨੂੰ ਮਾੜਾ ਸਮਝਣਾ ਨਹੀਂ ਚੰਗਾ ਹੁੰਦਾ। ਹਾਂ, ਜੇ ਕੋਈ ਮਾੜਾ ਹੈ ਉਹਨੂੰ ਸਮਝਾ ਲੈਣਾ, ਉਹਨੂੰ ਪਿਆਰ ਕਰਨਾ, ਉਹਨੂੰ ਪਿਆਰ ਨਾਲ ਸਮਝਾਵਾਂਗੇ ਦੁਸ਼ਮਣ ਵੀ ਸਮਝ ਜਾਂਦਾ, ਅਤੇ ਜੇ ਪਿਆਰ ਨਾਲ ਨਾ ਸਮਝਾਈਏ ਆਪਦਾ ਬੱਚਾ ਵੀ ਨਹੀਂ ਸਮਝਦਾ। ਮਹਾਰਾਜ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਲਣਾ ਹਟਾਏ। ਕਹਿੰਦੇ ਭਲਾ ਜਿਹੜਾ ਉਹੀ ਬੁਰੇ ਦਾ ਹੀ ਕਰਨਾ ਪੈਂਦਾ, ਚੰਗਾ ਤਾਂ ਬੰਦਾ ਚੰਗਾ ਹੈ ਹੀ, ਅਤੇ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਬੰਦਾ ਆਪਦਾ ਭਲਾ ਕਰੇ ਤਾਂ ਹੀ ਕਿਸੇ ਦਾ ਕਰੂ। ਪਹਿਲਾਂ ਆਪਦੇ ਵਿੱਚੋਂ ਬੁਰਿਆਈਆਂ ਕੱਢਣ ਦੀ ਜ਼ਰੂਰਤ ਪੈਣੀ ਹੈ, ਅਤੇ ਇਹ ਕੋਈ ਦੁਆ ਦੁਨੀਆਂ 'ਤੇ ਐਸੀ ਨਹੀਂ ਬਣੀ, ਕੋਈ ਮੈਡੀਸਨ ਨਹੀਂ ਐਸੀ ਵੀ ਅਸੀਂ ਗੋਲੀ ਲੈ ਲਈਏ ਅਤੇ ਅੰਦਰੋਂ ਬੁਰਿਆਈਆਂ ਨਿਕਲ ਜਾਣ। ਇੱਕੋ ਇੱਕ ਦੁਆ ਏ, ਮੇਰੇ ਰੱਬ ਦੀ ਬਾਣੀ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਜਮਦੂਤ ਦੀ ਫਾਂਸੀ ਕੱਟਣ ਵਾਲੀ ਕੋਈ ਦੁਆ ਨਹੀਂ, ਕੋਈ ਮੈਡੀਸਨ ਨਹੀਂ ਬਣੀ ਦੁਨੀਆਂ ਦੇ ਉੱਤੇ, ਅਤੇ ਪਰ ਮੇਰਾ ਮਾਲਕ ਕਹਿੰਦਾ ਜਿਹੜੀ ਗੁਰਬਾਣੀ ਆ ਨਾ, ਇਹ ਗੁਰਬਾਣੀ ਰੱਬ ਦੀ ਫਾਂਸੀ ਕੱਟਣ ਵਾਲੀ ਗੁਰਬਾਣੀ, ਕਾਟੇ ਜਮ ਕੀ ਫੰਦਾ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੱਲ ਮਰਦਾਨਿਆ, ਇੱਕ ਤਪਸ਼ਵੀ ਬੰਦਾ ਹੰਕਾਰੀ ਹੋ ਗਿਆ ਸੀਗਾ, ਤਾਂ ਬਲੀ ਕਧਾਰੀ ਤਪਸ਼ਵੀ, ਆਪਾਂ ਬਲੀ ਕਧਾਰੀ ਦੀ ਗੱਲ ਕਰਨ ਲੱਗੇ ਹਾਂ। ਬਲੀ ਕਧਾਰੀ ਸੀ ਤਾਂ ਤਪਸ਼ਵੀ, ਤਪੱਸਿਆ ਕਰਨ ਵਾਲਾ, ਪਰ ਕਈ ਵੀਰੀ ਤਪੱਸਿਆ ਕਰਕੇ ਵੀ ਮਾਣ ਆ ਜਾਂਦਾ। ਸਾਡਾ ਨਿਤਨੇਮ ਦਾ ਮਤਲਬ, ਸਾਡਾ ਬਾਣੀ ਪੜ੍ਹਨ ਦਾ ਮਤਲਬ, ਗੁਰੂ ਘਰ ਆਉਣ ਦਾ ਮਤਲਬ, ਸੇਵਾ ਕਰਨ ਦਾ, ਪੁੰਨ ਦਾਨ ਕਰਨ ਦਾ ਮਤਲਬ ਇਹ ਹੁੰਦਾ ਵੀ ਅੰਦਰੋਂ ਨੀਵੇਂ ਰਹੀਏ, ਵੀ ਮਾਣ ਨਾ ਆਵੇ ਕਿਸੇ ਗੱਲ ਦਾ, ਮਾਣ ਨਾ ਕੀਜੈ। ਮਹਾਰਾਜ ਨੂੰ ਕਿਸੇ ਨੇ ਕਿਹਾ, ਕਹਿੰਦੇ ਵੀ ਮਤਲਬ ਰੱਬ ਕਿਵੇਂ ਮਿਲਦਾ, ਤੇ ਮਹਾਰਾਜ ਕਹਿੰਦੇ ਮਾਣ ਨਾ ਕੀਜੈ ਸ਼ਰਨ ਪ੍ਰੀਜੈ। ਪਹਿਲੀ ਗੱਲ ਤਾਂ ਬੰਦਿਆ ਮਾਣ ਨਾ ਕਰੀ, ਨਾ ਸਾਹ ਪਣਦਾ, ਲੀੜੇ ਕੱਪੜੇ ਦਾ, ਘਰ ਬਾਰ ਪਰਿਵਾਰ ਕਿਸੇ ਚੀਜ਼ ਦਾ ਮਾਣ ਨਾ ਕਰੀ, ਮਾਣ ਨਾ ਕੀਜੈ ਸ਼ਰਨ ਪ੍ਰੀਜੈ। ਦੂਜਾ ਕਰੇ ਸੋ ਭਲਾ ਮਨਾਈਐ। ਕਈ ਵੀਰੀ ਮਾੜਾ ਹੋ ਜੇ ਆਪਾਂ ਕਹਿੰਦੇ ਰੱਬ ਨੇ ਕਰਤਾ, ਚੰਗਾ ਹੋਵੇ ਬੰਦਾ ਆਪਦੇ ਮੋਢੇ ਚੜਾਉਂਦਾ ਫਿਰਦਾ ਵੀ ਮੈਂ ਕੀਤਾ। ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਮਾਣ ਨਹੀਂ ਕਰਨਾ, ਦੂਜਾ ਸ਼ਰਨ ਜਾਣਾ ਮਹਾਰਾਜ ਦੀ, ਤੀਜਾ ਜੋ ਉਹ ਕਰਦਾ ਹੈ ਉਹ ਰਜਾਉਂਦਾ, ਉਹ ਭੁੱਖਾ ਰੱਖਦਾ, ਉਹ ਰਾਜ ਕਰਾਉਂਦਾ ਹੈ, ਉਹ ਜਿੱਥੇ ਵੀ ਰੱਖਦਾ ਭਲਾ ਕਰਕੇ ਉਹਦਾ

ਤਲਾਕ ਮੰਗੀਏ, ਉਹ ਮਾਲਕ ਦਾ ਸ਼ੁਕਰਾਨਾ ਕਰੀਏ, ਕਰੇ ਸੋ ਭਲਾ ਮਨਾਈਏ, ਮਾਲਕ ਠੀਕ ਹੈ ਜਿੱਥੇ ਤੂੰ ਰੱਖਿਆ। ਇੱਥੇ ਆਉਣ ਦਾ ਮਕਸਦ ਆ ਵੀ ਮਾਣ ਖਤਮ ਹੋ ਜੇ, ਬਾਣੀ ਪੜ੍ਹਨ ਦਾ ਨਿਤਨੇਮ ਕਰਨ ਦਾ ਮਤਲਬ ਮਾਣ ਖਤਮ ਹੋ ਜੇ। ਤੇ ਬੜੀ ਕਧਾਰੀ ਨੂੰ ਤਪੱਸਿਆ ਕਰਕੇ ਮਾਣ ਹੋ ਗਿਆ, ਹੋ ਜਾਂਦਾ ਕਈ ਵਾਰੀ ਮਾਣ ਵੀ ਮੈਂ ਆਹ ਕੀਤਾ ਮੈਂ ਆਹ ਕੀਤਾ, ਚਲੋ ਘਰੇ ਜੇ ਬੱਚਿਆਂ ਨੂੰ ਕਹਿ ਲਗੇ ਵੱਖਰੀ ਗੱਲ ਵੀ ਮੈਂ ਤੁਹਾਡੇ ਲਈ ਆਹ ਕੀਤਾ, ਰੱਬ ਦੇ ਘਰੇ ਆ ਕੇ ਨਹੀਂ ਆਪਾਂ ਕਹਿ ਸਕਦੇ ਵੀ ਮੈਂ ਗੁਰਦੁਆਰੇ ਲਈ ਆਹ ਕੀਤਾ, ਜਾਂ ਬਾਣੀ ਪੜ੍ਹ ਕੇ ਨਹੀਂ ਕਹਿ ਸਕਦੇ ਆਪਾਂ ਵੀ ਮੈਂ ਕਰ ਰਿਹਾ, ਇੱਕ ਸ਼ਬਦ ਵੀ ਨਹੀਂ ਬੋਲਿਆ ਜਾਣਾ ਸਾਤੋਂ ਜੇ ਉਹ ਮਾਲਕ ਦੀ ਕਿਰਪਾ ਨਾ ਹੋਵੇ। ਇੱਕ ਸ਼ਬਦ ਵੀ ਕੀ ਹੈ ਬੋਲਿਆ ਨਹੀਂ ਜਾ ਸਕਦਾ, ਇੱਕ ਲਾਂਘ ਨਹੀਂ ਪੱਟੀ ਜਾਣੀ, ਚੱਲ ਕੇ ਆਏ ਹਾਂ ਅਤੇ ਉਹਨੇ ਕਿਰਪਾ ਕੀਤੀ ਇਸ ਮੱਤ ਦਿੱਤੀ ਆ। ਬੜੀ ਕਧਾਰੀ ਐਸਾ ਪਾਪੀ ਅਪਰਾਧੀ ਬਣਿਆ ਬੈਠਾ, ਮਹਾਰਾਜ ਕਹਿੰਦੇ ਚੱਲ ਮਰਦਾਨਿਆਂ ਨੂੰ ਸਮਝਾ ਆਈਏ, ਬੜੇ ਸਮਝਾਉਣ ਵਾਲੇ ਪਏ ਆ ਦੁਨੀਆਂ 'ਤੇ। ਜਦੋਂ ਮਹਾਰਾਜ ਘਰੋਂ ਤੁਰੇ ਸੀ ਨਾ ਪਹਿਲੀ ਉਦਾਸੀ 'ਤੇ, ਮਹਾਰਾਜ ਦੇ ਭੈਣ ਜੀ ਬੇਬੇ ਨਾਨਕੀ ਜੀ ਨੇ ਕਿਹਾ ਸੀ, ਕਹਿੰਦੀ ਮਹਾਰਾਜ ਮੇਰੇ ਵੀਰਿਆ ਤੈਨੂੰ ਰੱਬ ਦਾ ਰੂਪ ਮੰਨਿਆ, ਤੂੰ ਹੈ ਵੀ ਰੱਬੀ, ਇਕੱਲਾ ਮੰਨਿਆ ਨਹੀਂ, ਇੱਕ ਤਾਂ ਹੁੰਦਾ ਵੀ ਇਕੱਲਾ ਮੰਨਣਾ, ਆਪਾਂ ਸਾਰੇ ਹੀ ਕਹਿ ਦਿੰਦੇ ਹਾਂ ਜੀ ਅਸੀਂ ਤਾਂ ਗੁਰੂ, ਅਸੀਂ ਸਿੱਖਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਜਿਹਨੂੰ ਮਰਜ਼ੀ ਪੁੱਛ ਲਓ, ਸਾਰੇ ਕਹਾਂਗੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਤੇ ਸਾਡੇ ਅੱਧਿਓਂ ਵੱਧ ਲਾਣਾ ਕਬਰਾਂ 'ਤੇ ਮੱਥੇ ਟੇਕਦੇ ਫਿਰਦੇ, ਪੱਤਰੀਆਂ ਖਿਡਾਉਂਦੇ ਜਵਾਕਾਂ ਦੇ, ਸਾਡਿਆਂ ਦੇ ਖੰਭਣੀਆਂ ਮੰਡੀਆਂ ਹੁੰਦੀਆਂ ਹੱਥਾਂ 'ਤੇ ਘੜਿਆਂ ਦੀ ਥਾਂ, ਅਸੀਂ ਟਿੱਕੇ ਲਾਈ ਫਿਰਦੇ ਹਾਂ ਮਾਤਾ ਦੇ ਜਾ ਕੇ, ਠੀਕ ਆ ਉਹਨਾਂ ਦੇ ਧਰਮ, ਉਹਨਾਂ ਨੂੰ ਮੁਬਾਰਕ ਨੇ ਜਿਹੜੇ ਮੰਨਦੇ, ਕੋਈ ਗੱਲ ਨਹੀਂ ਅਸੀਂ ਮਾੜਾ ਨਹੀਂ ਕਹਿੰਦੇ, ਪਰ ਫਿਰ ਅਸੀਂ ਸਿੱਖ ਕਾਹਦੇ ਹੋਏ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕਾਹਦੇ ਹੋਏ, ਜਦੋਂ ਗੱਲ ਤਾਂ ਮੰਨਣੀ ਨਹੀਂ, ਇਕੱਲਾ ਮੱਥਾ ਟੇਕਣਾ ਮੰਨਣਾ ਨਹੀਂ ਹੁੰਦਾ, ਜਾਂ ਬੀਬੀ ਬਾਪੂ ਚੜ੍ਹਾਈ ਕਰ ਗਿਆ ਉਦੋਂ ਭੋਗ ਪਵਾ ਲਿਆ ਉਹ ਨਹੀਂ ਮੰਨਣਾ, ਜਾਂ ਅਨੰਦ ਕਾਰਜ ਕਰਾ ਲਏ ਵੀ ਚਲੋ ਕਰਾਉਣੇ ਹੀ ਪੈਣੇ ਆ, ਇਹ ਨਹੀਂ ਮੰਨਣਾ ਹੁੰਦਾ। ਮੰਨਣਾ ਹੁੰਦਾ ਵੀ ਅਮਲ ਕਰਨਾ ਗੁਰੂ ਸਾਹਿਬ ਦੇ ਹੁਕਮ 'ਤੇ, ਪਾਤਸ਼ਾਹ ਦੇ ਹੁਕਮਾਂ ਨੂੰ ਸਿਰ ਮੱਥੇ ਮੰਨਣਾ, ਗੁਰੂ ਸਾਹਿਬ ਰਹਿਣੀ ਬਹਿਣੀ ਕਹਿਣੀ ਦੱਸਦੇ ਉਹ 'ਚ ਰਹਿਣਾ, ਅਤੇ ਤਦੇ ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਨਾ ਰਹਿਣੀ ਰਹੇ ਸੋਈ ਸਿੱਖ ਮੇਰਾ, ਹਉ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾਂ ਨਾ ਸਿੱਖ ਖਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਗੱਲ ਰਹਿਣੀ ਦੀ ਹੈ, ਨਾਲ ਇਕੱਲੇ ਪਹਿਰਾਵੇ ਦੀ ਨਹੀਂ, ਇਕੱਲੇ ਸਿੱਖਾਂ ਦੇ ਘਰੇ ਜੰਮਣ ਦੀ ਨਹੀਂ, ਇਕੱਲੇ ਮੱਥੇ ਟੇਕਣ ਦੀ ਨਹੀਂ, ਰਹਿਣੀ ਸਹਿਣੀ ਕਹਿਣੀ ਸਭ ਕੁਝ ਸਿੱਖਣਾ ਪੈਣਾ, ਅਤੇ ਆਹ ਬਾਪੂ ਤੋਂ ਬਿਨਾਂ ਕਿਸੇ ਨੇ ਸਿਖਾਉਣਾ ਨਹੀਂ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਦੁਨੀਆਂ 'ਤੇ ਐਡੀ ਵੱਡੀ ਯੂਨੀਵਰਸਿਟੀ ਵਿਦਿਆਲਾ ਨਹੀਂ ਜਿੱਥੇ ਕਮਲੇ ਤੋਂ ਕਮਲੇ ਬੰਦੇ ਨੂੰ ਵੀ ਮਾਤਾ ਜੇ ਆ ਕੇ ਸੁਣੇ ਗੌਂਗੋ ਜੋ ਜਾਏ ਸੋ ਰਸਨਾ ਪਾਵ ਹੀ, ਆਪਾਂ ਰਹਿ ਰਸ 'ਚ ਪੜ੍ਹਦੇ ਹਾਂ ਦੋਹਰਾ, ਸੁਣੇ ਗੌਂਗ ਜੋ ਜਾਏ ਸੋ ਰਸਨਾ ਪਾਵ ਹੀ, ਸੁਣੇ ਮੂੜ ਚੈਤ ਲਾਏ ਚਤਰਤਾ ਆਵ ਹੀ, ਕਹਿੰਦੇ ਗੁੰਗਾ ਸੁਣ ਲਵੇ ਬੋਲਣ ਲੱਗ ਜੂ, ਮੂਰਖ ਸੁਣ ਲਵੇ ਸਿਆਣਾ ਬਣ ਜੂਗਾ, ਇਹ ਗੁਰਬਾਣੀ ਨੂੰ ਮਹਾਰਾਜ ਨੇ ਇਉਂ ਲਿਖਿਆ ਸੱਚੇ ਪਾਤਸ਼ਾਹ ਨੇ। ਆਓ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੂੰ ਬੇਬੇ ਨਾਨਕੀ ਕਹਿੰਦੀ, ਕਹਿੰਦੀ ਵੀਰਾ ਤੂੰ ਰੱਬ ਹੈ ਪਰ ਮੇਰੀ ਭਰਜਾਈ ਦਾ, ਮੇਰੇ ਭਤੀਜਿਆਂ ਦਾ ਕੀ ਬਣੋ, ਬਿਰਧ ਮਾਂ ਬਾਪ ਦਾ ਕੀ ਬਣੋ। ਅਤੇ ਮਹਾਰਾਜ ਕਹਿੰਦੇ ਕਹਿੰਦੇ ਬੇਬੇ ਬਾਪੂ ਕੋਲੇ, ਬੇਬੇ ਕੋਲੇ, ਭਤੀਜਿਆਂ ਕੋਲੇ ਬੜੀ ਜ਼ਮੀਨ ਜਾਇਦਾਦ ਆ, ਮਹਾਰਾਜ ਗਰੀਬ ਘਰੋਂ ਨਹੀਂ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਪਟਵਾਰੀ ਸੀ, ਪਿਤਾ ਜੀ ਪਤਵੰਤੇ ਸੱਜਣ ਸੀ, ਸ਼ਬ ਰਾਮ ਬੇਦੀ ਮਹਿਤਾ ਕਾਲੂ ਪਟਵਾਰੀ ਸਾਹਿਬ ਦੇ ਪਿਤਾ ਜੀ, ਮਹਾਰਾਜ ਦੇ ਦਾਦਾ ਜੀ, ਚੰਗਾ ਘਰਾਨਾ ਸੀ, ਚੰਗਾ ਵਾਲ ਡੰਗਰ ਪਸ਼ੂ ਪੱਠਾ ਚੰਗਾ, ਜ਼ਮੀਨਾਂ ਚੰਗੀਆਂ, ਚੰਗੀ ਪ੍ਰੋਪਰਟੀ, ਚੰਗਾ ਪੈਸਾ ਤੇ ਲਾ ਸੀ, ਤੇ 750 ਬਿਘਾ ਤਾਂ ਰਾਏ ਬੁਲਾਰ ਨਹੀਂ ਟੇਕਦਾ ਸੀ ਬਾਬੇ ਨਾਨਕ। ਬਾਬਾ ਨਾਨਕ ਜੀ ਕਹਿੰਦੇ ਭੈਣੇ ਬੜਾ ਕੁਛ ਇਹਨਾਂ ਦੇ ਸ਼ਗਨ ਛਕਾਉਣ ਵਾਸਤੇ, ਮਾਲਕ ਨੇ ਘਾਟ ਨਹੀਂ ਛੱਡਣੀ, ਤੇਰੇ ਭਤੀਜਿਆਂ ਦੇ ਤਾਂ ਕੁੱਤਿਆਂ 'ਚ ਵੀ ਕਰਾਮਾਤਾਂ ਹੋਣਗੀਆਂ, ਆਪਦੇ ਪੁੱਤਰਾਂ ਨੂੰ ਵੀ ਮਹਾਰਾਜ ਨੇ ਵਰ ਦਿੱਤਾ, ਭਾਵੇਂ ਉਹ ਮਹਾਰਾਜ ਤੋਂ ਰਹੇ ਥੋੜ੍ਹਾ ਜਿਹਾ ਬੇਮੁਖੀ, ਪਰ ਮਹਾਰਾਜ ਫਿਰ ਵੀ ਕਹਿੰਦੇ ਕਹਿੰਦੇ ਸੁਲੱਖਣੀ ਹੈ ਫਿਕਰ ਨਾ ਕਰ, ਤੇਰੇ ਤਾਂ ਪੁੱਤਰਾਂ ਦੇ ਨਾ ਕੁੱਤਿਆਂ 'ਚ ਵੀ ਕਰਾਮਾਤਾਂ ਹੋਣਗੀਆਂ, ਅਤੇ ਮੇਰੇ ਪਾਤਸ਼ਾਹ ਦੇ ਵਚਨ ਪੂਰੇ ਵੀ ਹੋਏ ਆ। ਆਓ ਮੈਂ ਬੇਨਤੀ ਕਰਾਂ, ਇਤਿਹਾਸ ਦੀ ਲੜੀ ਵੱਲ ਨੂੰ ਚੱਲੀਏ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਹਸਨ ਅਬਦਾਲ ਦੀ ਧਰਤੀ 'ਤੇ ਪਹੁੰਚੇ, ਜਿੱਥੇ ਉੱਚੀ ਵੱਡੀ ਪਹਾੜੀ ਦੇ ਉੱਤੇ ਨਾ ਇਹ ਬੜੀ ਕਧਾਰੀ ਆਪਦਾ ਧੂਣਾ ਲਾਈ ਬੈਠਾ, ਅਤੇ ਉੱਤੋਂ ਇੱਕ ਚਸ਼ਮਾ ਸੀ ਵਗ ਰਿਹਾ ਪਾਣੀ ਦਾ, ਪਹਾੜੀ ਲੋਕ ਸਾਰੇ ਆਸੇ ਪਾਸੇ ਲੋਕ ਉਸੇ ਚਸ਼ਮੇ ਤੋਂ ਪਾਣੀ ਪੀਂਦੇ ਸੀ, ਪਹਿਲਾਂ ਪ੍ਰਬੰਧ ਨਹੀਂ ਸੀ ਹੁੰਦੇ, ਕੁਦਰਤੀ ਝਰਨੇ ਵਗਣੇ ਜਾਂ ਕੁਦਰਤੀ ਨਦੀਆਂ ਨਾਲੇ, ਕੁਦਰਤੀ ਖੂਹ ਟੋਬੇ,
ਇਹ ਕੁਦਰਤੀ ਤੌਰ ਤੇ ਪਾਣੀ ਜਿਹੜਾ ਹੀ ਵਰਤਦੇ ਸੀ ਲੋਕ, ਖੂਹ ਵੀ ਬਾਅਦ ਚ ਲੱਗਣ ਲੱਗੇ ਆ, ਉਦੋਂ ਬਾਅਦ ਟਿਊਬਵੈਲ ਤਾਂ ਬਹੁਤ ਬਾਅਦ ਦੀਆਂ ਗੱਲਾਂ ਏ, ਤੇ ਹੁਣ ਤਾਂ ਆਪਣੇ ਘਰਾਂ ਘਰਾਂ ਚ ਸਮਰਸੀਬਲ ਆ। ਪਹਿਲਾਂ ਪਾਣੀ ਜਿਹੜਾ ਕੁਦਰਤੀ ਸੀ ਨਾ ਉਹੀ ਲੋਕ ਵਰਤਦੇ, ਤੇ ਝਰਨਾ ਬੜੀ ਘਧਾਰੀ ਨੇ ਬੰਦ ਕਰਤਾ। ਲੋਕ ਉੱਥੇ ਪਹਾੜੀ ਲੋਕ ਬੜੇ ਦੁਖੀ ਹੋਏ, ਕਿਉਂਕਿ ਪਾਣੀ ਤੋਂ ਬਿਨਾਂ ਜਿਉਣਾ ਬੜਾ ਔਖਾ। ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਮਹਾਰਾਜ ਨੇ ਕੁਦਰਤ ਨੂੰ ਬੜਾ ਪ੍ਰੇਮ ਕੀਤਾ, ਕੁਦਰਤ ਵਿੱਚ ਹੀ ਰਾਬਾ ਕੁਦਰਤ ਕਰਕੇ ਵਸਿਆ ਸੋਏ। ਆਪਾਂ ਕੁਦਰਤ ਨਾਲ ਖਿਲਵਾੜ ਕੀਤੇ ਬਹੁਤ, ਤੇ ਜਦੋਂ ਕਿਤੇ ਕੋਈ ਫਿਰ ਨਫਾ ਹੁੰਦਾ ਨੁਕਸਾਨ ਹੁੰਦਾ ਉਦੋਂ ਫਿਰ ਉਦੋਂ ਧਾਹਾਂ ਮਾਰਦੇ ਆ, ਪਰ ਰੱਬ ਦੀ ਪਹਿਲੋਂ ਨਹੀਂ ਮੰਨਦੇ, ਬਾਅਦ ਚ ਕਹਿੰਦੇ ਵੀ ਆਹ ਕਾਹਤੋਂ ਹੋ ਗਿਆ। ਆਹ ਬੇਨਤੀ ਕਰਾਂ, ਮਹਾਰਾਜ ਉਹਨੇ ਪਾਣੀ ਦਾ ਝਰਨਾ ਬੰਦ ਕੀਤਾ ਤੇ ਮਹਾਰਾਜ ਤਾਂ ਗਈ ਇਸੇ ਕਰਕੇ ਸੀ ਵੀ ਇਹਨੂੰ ਸਮਝਾਈਏ ਵੀ ਦੁਨੀਆਂ ਨਾਲ ਵੈਰ ਵਿਰੋਧ ਨਹੀਂ ਰੱਖੀਦਾ, ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਦੁਨੀਆਂ ਦੀ ਸੇਵਾ ਕਮਾਵੇਂਗਾ, ਦੁਨੀਆਂ ਨਾਲ ਪਿਆਰ ਕਰੇਗਾ, ਆਪਦੇ ਸਮਝੇਗਾ, ਹਰੇਕ ਨੂੰ ਨਫ਼ਰਤਾ ਕੱਢੇਗਾ, ਤੇ ਦਰਗਾਹ ਚ ਬੈਠਣਾ ਸੌਖਾ ਹੋਜੂ ਜਾਣਾ। ਸੱਜਣ ਬਣਜੂ ਰੱਬ ਤੇਰਾ, ਸੱਜਣ ਸੀ ਨਾਲ ਨਾਲ ਮੈਂ ਚੱਲਦਿਆਂ ਨਾਲ ਚੱਲਣ, ਤੇਰੇ ਗੁਣਾਂ ਨਹੀਂ ਤੇਰਾ ਸੱਜਣ ਬਣਨਾ, ਗੁਣ ਰੱਬ ਦਾ ਰੂਪ ਹੀ ਹੁੰਦੇ ਆ। ਮਹਾਰਾਜ ਕਹਿੰਦੇ ਚੱਲ ਮਰਦਾਨਿਆ ਚੱਲੀਏ ਬੜੀ ਘਧਾਰੀ ਨੂੰ ਸਮਝਾਉਣ। ਸਤਿਗੁਰੂ ਪਹੁੰਚੇ ਹੈ, ਪਹਾੜੀ ਰਸਤਾ ਹੈ, ਗਰਮੀ ਦੀ ਰੁੱਤ ਹੈ, ਤੇ ਮਰਦਾਨਾ ਕਹਿੰਦਾ ਮਹਾਰਾਜ ਪੈਰ ਨਹੀਂ ਪੱਟਿਆ ਜਾਂਦਾ, ਪਿਆਸ ਬੜੀ ਲੱਗੀ, ਕਿਉਂਕਿ ਪੱਥਰ ਹੀ ਪੱਥਰ ਆ, ਪਾਣੀ ਕਿਤੇ ਹੈ ਨਹੀਂ, ਪਥਰੀਲਾ ਇਲਾਕਾ ਏ। ਮੀਰ ਆਖਦਾ ਬੜੀ ਪਿਆਸ ਲੱਗੀ, ਘੁੱਟ ਪਾਣੀ ਦੀ ਦੇ ਪਿਲਾ ਦਾਤਾ। ਮੀਰ ਆਖਦਾ, ਮਰਦਾਨਾ ਕਹਿੰਦਾ ਮਹਾਰਾਜ ਘੁੱਟ ਪਾਣੀ ਦੀ ਪਿਲਾ ਦਿਓ, ਜੇ ਅੱਗੇ ਲਿਜਾਣਾ ਤਾਂ ਮੇਰੇ ਤੋਂ ਨੀ ਹੁਣ ਪੈਰ ਪੱਟਿਆ ਜਾਂਦਾ। ਮਹਾਰਾਜ ਕਹਿੰਦੇ ਮਰਦਾਨਿਆ ਰਬਾਬ ਬਜਾ, ਤਾਰ ਛੇੜ, ਬਾਣੀ ਆਈ ਹੈ। ਮਰਦਾਨਾ ਕਹਿੰਦਾ ਮਹਾਰਾਜ ਪਹਿਲੀ ਗੱਲ ਤਾਂ ਇਹ ਆ ਵੀ ਮੈਂ ਤੁਹਾਡਾ ਰਾਗੀ ਢਾਡੀ ਆ, ਮੈਂ ਤੁਹਾਡਾ ਕੁੱਕਰ ਹੈ, ਮੈਂ ਤੁਹਾਡਾ ਬਚਨ ਨਹੀਂ ਮੋੜ ਸਕਦਾ। ਪਰ ਦੂਜੀ ਗੱਲ ਇਹ ਵੀ ਹੁਣ ਮਨ ਵੀ ਨਹੀਂ ਲੱਗਣਾ, ਜਿਹੜੀ ਚੀਜ਼ ਚ ਮਨ ਨਾ ਲੱਗੇ ਫਿਰ ਉਹ ਕਰਦਿਆਂ ਕਹਿੰਦਾ, ਬਾਣੀ ਪੜ੍ਹਦਿਆਂ ਦਾ ਨਾ ਮਨ ਲੱਗੇ, ਸਾਜ ਵਜਾਉਂਦਿਆਂ ਦਾ ਨਾ ਮਨ ਲੱਗੇ, ਗਾਉਂਦਿਆਂ ਦਾ ਨਾ, ਪ੍ਰਚਾਰ ਕਰਦਿਆਂ ਦਾ ਨਾ ਮਨ ਲੱਗੇ, ਫਿਰ ਉਹਦਾ ਅਸਰ ਵੀ ਕਾਹਦਾ ਹੋਣਾ। ਮਰਦਾਨਾ ਕਹਿੰਦਾ ਮਹਾਰਾਜ ਵੀ ਮੈਂ ਤੁਹਾਡਾ ਹੁਕਮ ਨਹੀਂ ਮੋੜਦਾ, ਪਰ ਮੇਰਾ ਮਨ ਹੀ ਨਹੀਂ ਲੱਗਣਾ, ਪਿਆਸ ਲੱਗੀ ਆ, ਤਾਲੂਏ ਨਾਲ ਜੀਭ ਲੱਗੀ ਜਾਂਦੀ ਹੈ, ਤੁਸੀਂ ਕਹਿੰਦੇ ਵੀ ਸਾਜ ਵਜਾਓ ਤਾਰ ਛੇੜ, ਪਾਤਸ਼ਾਹ ਮੈਨੂੰ ਘੁੱਟ ਪਾਣੀ ਦੀ ਪਿਲਾ ਦੇ ਪਹਿਲਾਂ। ਮੀਰ ਆਖਦਾ ਬੜੀ ਪਿਆਸ ਲੱਗੀ, ਘੁੱਟ ਪਾਣੀ ਦੀ ਦੇ ਪਿਲਾ ਦਾਤਾ, ਤੂੰ ਪੱਥਰਾਂ ਵਿੱਚ ਵੀ ਰਜਕ ਦੇਵੇਂ, ਬੜਾ ਦਿਆਲੂ ਹੈ ਤੇਰਾ ਸੁਭਾਅ ਦਾਤਾ। ਕਹਿੰਦੇ ਪਾਤਸ਼ਾਹ ਤੂੰ ਤਾਂ ਪੱਥਰਾਂ ਵਿੱਚ ਬੈਠੇ ਕੀੜਿਆਂ ਨੂੰ ਵੀ ਰਜਕ ਦੇਣਾ, ਸੈਲ ਪੱਥਰ ਮੈਂ ਜੰਤ ਪਾਏ ਤਾਂ ਕਰ ਰਜਕ ਆਗੇ ਕਰ ਧਰਿਆ। ਆਪਾਂ ਨਿੱਤ ਪੜ੍ਹਦੇ ਹਾਂ ਗੱਲ, ਤੂੰ ਪੱਥਰਾਂ ਵਿੱਚ ਵੀ ਰਜਕ ਦੇਵੇਂ, ਬੜਾ ਦਿਆਲੂ ਹੈ ਤੇਰਾ ਸੁਭਾਅ ਦਾਤਾ, ਬਿਨਾਂ ਪਾਣੀ ਦੇ ਪੈਰ ਨਹੀਂ ਪੱਟ ਹੁੰਦਾ। ਮੈਂ ਰਹਾਂ ਵਾਸਤਾ ਪਾ ਦਾਤਾ, ਤੇਰੇ ਅੱਗੇ ਵਾਸਤਾ ਹੈ ਤਰਲਾ, ਬਿਨਾਂ ਪਾਣੀ ਤੋਂ ਕਦਮ ਨਹੀਂ ਪੱਟਿਆ ਜਾਂਦਾ। ਪ੍ਰਤਪਾਲ ਤੇ ਜਿਵੇਂ ਤੂੰ ਕਰੀ ਕਿਰਪਾ, ਭੋਰਾ ਪਾਰਸ ਤੇ ਤਰਸ ਵੀ ਖਾ ਦਾਤਾ। ਆਓ ਜਿਵੇਂ ਮਰਦਾਨਾ ਕਹਿੰਦਾ ਮਹਾਰਾਜ ਗਰੀਬ ਤੇ ਤਰਸ ਖਾ ਲਾ, ਪਾਣੀ ਦੀ ਘੁੱਟ ਪਿਲਾ ਦੇ। ਉਹਨਾਂ ਬੋਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਗਸੀਪੁਰਾ ਸਰੰਗੀ ਮਾਡਰ, ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸਾ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਦੋਹੇ।

ਕਿਆ ਪਹਾੜੀ ਤੇ ਪੀਰ ਬੈਠਾ, ਪੀਰ ਬੈਠਾ ਦਾਤ ਕਿਹਾ ਪਹਾੜੀ ਤੇ ਪੀਰ ਬੈਠਾ ਉਸ ਪਾਸ ਝੰਡਾ ਬੇ ਬਹਾਏ ਪਾਣੀ।

ਪਾਣੀ ਖੁੱਲੇ ਦਿਲ ਹੀ ਪਿਆਰ ਵਰਤਾਏ ਪਾਣੀ ਕਹਿਣ ਸਤਿਗੁਰੂ ਮਰਦਾਨਿਆਂ ਜਾਂ ਪੀ ਲੈ ਪਾਣੀ ਉੱਪਰ ਝਰਨਾ ਚੱਲਦਾ ਗੱਲ ਸੱਚੀ ਜਾਣੀ। ਮਹਾਰਾਜ ਕਹਿੰਦੇ ਆ ਜਿਹੜੀ ਪਹਾੜੀ ਨਾ ਇਹਦੇ ਉੱਪਰ ਝਰਨਾ ਪਾਣੀ ਦਾ ਬੇਅੰਤ ਪਾਣੀ ਇੱਥੇ ਰੁਕਿਆ ਪਿਆ। ਕਹਿਣ ਸਤਿਗੁਰੂ ਮਰਦਾਨਿਆਂ ਜਾਂ ਪੀਲਾ ਪਾਣੀ ਉੱਪਰ ਝਰਨਾ ਚੱਲਦਾ ਗੱਲ ਸੱਚੀ ਜਾਣੀ। ਇੱਥੇ ਬੜੀ ਕਧਾਰੀ ਬਹਿ ਗਿਆ ਕਰਦਾ ਮਨ ਮਾਨੀ ਪਾਣੀ ਦੀ ਘੁੱਟ ਮੰਗ ਲਈ ਤੂੰ ਬ੍ਰਹਮ ਗਿਆਨੀ ਜਾਂ ਅਜੀਤਵਾਲ ਦੇ ਪਾਰਸਾ ਕੁਝ ਰਮਜ ਪਛਾਣੀ। ਮੇਰੇ ਸਤਿਗੁਰੂ ਕਹਿੰਦੇ ਮਰਦਾਨਿਆਂ ਪਹਾੜੀ ਦਿਸਦੀ ਹੈ ਇਹਦੇ ਉੱਪਰ ਝਰਨਾ ਹੈ ਤੇ ਤੂੰ ਜਿੰਨੇ ਮਰਜ਼ੀ ਬੁੱਕ ਪਾਣੀ ਦੇ ਪੀਲੀ ਰੱਜ ਰੱਜ ਪੀਲੀ ਪਾਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਝਰਨੇ ਨੂੰ ਇੱਕ ਬੜੀ ਕਧਾਰੀ ਰੋਕੀ ਬੈਠਾ ਤੇ ਉਸ ਪਾਸੋਂ ਜਾ ਕੇ ਘੁੱਟ ਪਾਣੀ ਦੀ ਮੰਗ ਲਈ। ਮਹਾਰਾਜ ਨੇ ਪਹਿਲੋਂ ਕਹਿਤਾ ਵੀ ਉਹਦਾ ਸੁਭਾਅ ਨੀ ਚੰਗਾ। ਮਹਾਰਾਜ ਕਹਿੰਦੇ ਉਹਦਾ ਸੁਭਾਅ ਨੀ ਚੰਗਾ ਇਸ ਕਰਕੇ ਨਾ ਮਹਾਰਾਜ ਸਾਡੇ ਵੀ ਸੁਭਾਵਾਂ ਨੂੰ ਜਾਣਦਾ ਹੈ। ਆਪਾਂ ਘਰਦਿਆਂ ਤੋਂ ਬਾਹਰਲਿਆਂ ਤੋਂ ਸਾਰਿਆਂ ਤੋਂ ਕੁਝ ਨਾ ਕੁਝ ਲੁਕੋ ਲਾਂਗੇ ਗੱਲਾਂ ਬਾਤਾਂ ਪਰ ਰੱਬ ਤੋਂ ਨਹੀਂ ਲੁਕੋਈਆਂ ਜਾਣੀਆਂ। ਰੱਬ ਜਿਹੜਾ ਸਾਡੇ ਦਿਲਾਂ ਦੀਆਂ ਬੁੱਝਣ ਵਾਲਾ ਪਰਮਾਤਮਾ ਪਰਮੇਸ਼ਰ ਆ ਨਾ ਜਿਹੜਾ ਅਸੀਂ ਚਾਹੇ ਭੋਰੇ ਚ ਵੜ ਕੇ ਪਾਪ ਕਰੀਏ ਤੇ ਚਾਹੇ ਚਵਾਰੇ ਤੇ ਚੜ੍ਹ ਕੇ ਪੁੰਨ ਕਰੀਏ ਰੱਬ ਨੇ ਤਾਂ ਰੱਬ ਨੂੰ ਤੇ ਨਜ਼ਰਾਂ ਵਿੱਚ ਹੈਗਾ ਸਭ ਕੁਛ। ਇੱਕ ਵਾਰੀ ਕਿਸੇ ਮਹਾਂਪੁਰਖ ਨੇ ਆਪਦੇ ਦੋ ਚੇਲਿਆਂ ਦੀ ਪਰਖ ਕਰਨੀ ਸੀ। ਦੋਨੇ ਚੇਲੇ ਬੜੇ ਪਰਿਪੂਰਨ ਸੇਵਾ ਦੇ ਵਿੱਚ ਉਹਨੇ ਆਪਦੇ ਸੰਘਾਸਣ ਤੇ ਬਿਰਾਜਮਾਨ ਕਰਨਾ ਹੀ ਚੇਲਾ। ਉਹ ਕਹਿੰਦਾ ਵੀ ਪਰਖ ਕੀਤ ਕਿਵੇਂ ਕਰਾਂ। ਚੇਲਿਆਂ ਨੂੰ ਕਹਿੰਦਾ ਵੀ ਜੰਗਲ ਚ ਜਾਓ ਦੋ ਜਾਨਵਰ ਲੈ ਜਾਓ ਤੇ ਇਹਨਾਂ ਦੀ ਧੌਣ ਉੱਥੇ ਮਰੋੜਨੀ ਜਾ ਕੇ ਜਿੱਥੇ ਤੁਹਾਨੂੰ ਕੋਈ ਵੀ ਨਾ ਦੇਖਦਾ ਹੋਵੇ ਕੋਈ ਵੀ ਨਾ ਇਹਨਾਂ ਨੂੰ ਮਾਰ ਕੇ ਲਿਆਉਣਾ ਤੁਸੀਂ। ਉਹ ਦੋਨੇ ਗਏ ਇੱਕ ਦੱਖਣ ਵੱਲ ਚਲਾ ਗਿਆ ਇੱਕ ਪੱਛਮ ਵੱਲ ਚਲਾ ਗਿਆ ਤੇ ਇੱਕ ਤਾਂ ਮੇਰੇ ਵਰਗਾ ਸੀ ਉਹਨੇ ਦੇਖਿਆ ਆਸਾ ਪਾਸਾ ਵੀ ਜੰਗਲ ਹੀ ਆ ਇੱਥੇ ਕਿਹੜਾ ਕੋਈ ਬੰਦਾ ਕਿਹੜਾ ਕੋਈ ਮੈਨੂੰ ਦੇਖਦਾ ਉਹਨੇ ਧੌਣ ਮਰੂੜੀ ਲੈ। ਦੂਜਾ ਸੀ ਉਹਨੇ ਆਸੇ ਪਾਸੇ ਦੇਖਿਆ ਵੀ ਬੰਦਾ ਪਰਾਂਦਾ ਤਾਂ ਕੋਈ ਨਹੀਂ ਦੁਨੀਆਂ ਨਹੀਂ ਇੱਥੇ ਪਰ ਉਹ ਕਹਿੰਦਾ ਵੀ ਮੇਰਾ ਜਿਹੜਾ ਗੁਰੂ ਆ ਉਹ ਕਹਿੰਦਾ ਹੁੰਦਾ ਵੀ ਪੱਤੇ ਪੱਤੇ ਚ ਵੀ ਰੱਬ ਆ ਇੱਥੇ ਦਰਖਤ ਨੇ ਪੱਤੇ ਨੇ ਆਕਾਸ਼ ਆ ਉੱਪਰ ਜਿੱਦ ਦੱਸਦਾ ਤੇ ਮੇਰੇ ਗੁਰੂ ਨੇ ਮੈਨੂੰ ਸਮਝਾਇਆ ਵੀ ਰੱਬ ਹਰ ਥਾਂ ਤੇ ਦੇਖਦਾ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਿਹੋ ਪਕਾਰ। ਰੱਬ ਚਾਰੇ ਕੁੰਟਾਂ ਦੇ ਵਿੱਚ ਬੈਠਾ ਹੈ ਉਹਦੇ ਕੈਮਰੇ ਤੋਂ ਨਹੀਂ ਅਸੀਂ ਬਚ ਸਕਦੇ। ਆ ਦੁਨੀਆਂ ਵਾਲੇ ਦੁਨੀਆਂ ਦੇ ਕੈਮਰੇ ਤਾਂ ਹੁਣ ਲਾਲੇ ਨਾ ਸੀ ਪਰ ਜਿਹੜਾ ਰੱਬ ਦਾ ਕੈਮਰਾ ਹੈ ਪਰਮੇਸ਼ਰ ਦਾ ਉਹ ਸਾਰੀ ਦੁਨੀਆਂ ਤੇ ਚੱਲਦਾ। ਜਿਹੜੀ ਉਹਨੇ ਸਕੈਨ ਕਰ ਦੇਣੀ ਉਹ ਦੁਨੀਆਂ ਤੇ ਕੋਈ ਮਸ਼ੀਨ ਨਹੀਂ ਬਣੀ। ਸਾਡੀਆਂ ਬਿਮਾਰੀਆਂ ਦੀ ਸਕੈਨ ਕਰ ਲੈਣਗੇ ਡਾਕਟਰ ਮੈਡੀਕਲ ਦੇ ਸਾਡੇ ਅੰਦਰ ਕਿਹੜਾ ਕੋਈ ਅੰਗ ਖਰਾਬ ਹੋ ਇਹਦੀ ਆਜੂਗੀ ਗੱਲਬਾਤ ਰਿਪੋਰਟ ਆਜੂ। ਪਰ ਅੱਜ ਤੱਕ ਕੋਈ ਮਸ਼ੀਨ ਮੈਡੀਕਲ ਨੇ ਮਾਹਰਾਂ ਨੇ ਵਿਗਿਆਨੀਆਂ ਨੇ ਇਹੋ ਜਿਹੀ ਨਹੀਂ ਬਣਾਈ ਵੀ ਬੰਦੇ ਦਾ ਮਨ ਦੀ ਖੋਜ ਹੋ ਜਾਵੇ ਇਹਦੇ ਮਨ 'ਚ ਕੀ ਚੱਲਦਾ ਇਹਦੇ ਅੰਦਰ ਕੀ ਹੈ ਇਹ ਫੁਰਨੇ ਕਿਹੋ ਜਿਹੇ ਹੈ ਇਹ ਚੰਗਾ ਅੰਦਰੋਂ ਕਿ ਮਾੜਾ ਅੰਦਰੋਂ ਇਹਦੇ ਵਿੱਚ ਕਿੰਨੇ ਕੁ ਸਕਿੰਟਾਂ ਦੀ ਜੋਤ ਰਹਿੰਦੀ ਹੈ। ਇਹ ਕੋਈ ਸਕੈਨ ਕਰਨ ਵਾਲੀ ਮਸ਼ੀਨ ਅੱਜ ਤੱਕ ਨਹੀਂ ਪਰ ਉਹ ਰੱਬ ਦਾ ਕੈਮਰਾ ਹੈ ਜਿਹੜਾ ਸਭ ਕੁਝ ਦੇਖਦਾ। ਇਹ ਦੂਜਾ ਚੇਲਾ ਕਹਿੰਦਾ ਵੀ ਮਨਾ ਜੇ ਪੱਤੇ ਪੱਤੇ ਵਿੱਚ ਵੀ ਰੱਬ ਆ ਤੇ ਇੱਥੇ ਦਰਖਤਾਂ ਦੇ ਝੁੰਡਾ ਹੈ ਤੇ ਪੱਤੇ ਗੱਲ ਲਈਏ ਤਾਂ ਕਿੰਨੇ ਰੱਬ ਦੇਖਦੇ ਆ। ਮਹਾਰਾਜ ਕਹਿੰਦੇ ਏਕ ਹੈ ਅਨੇਕ ਹੈ ਫਿਰ ਏਕ ਹੈ। ਬਾਜਾਂ ਵਾਲੇ ਪਾਤਸ਼ਾਹ ਨੇ ਜਾਪ ਸਾਹਿਬ ਚ ਲਿਖਿਆ ਕਹਿੰਦੇ ਰੱਬ ਦਾ ਇੱਕ ਨਾਮ ਨਹੀਂ ਉਹਦੇ ਅਨੇਕਾਂ ਨਾਮ ਆ ਅਨੇਕਾਂ ਨਾਮਾਂ ਤੋਂ ਫਿਰ ਉਹ ਇੱਕ ਆ ਰੱਬ ਪਰਮੇਸ਼ਰ ਉਹਦੇ ਨਾਮਾਂ ਦੀ ਗਿਣਤੀ ਨਹੀਂ ਹੋ ਸਕਦੀ। ਸਹਿਸ ਬਣੀ ਜਪਿਓ ਸ਼ੇਸ਼ਨਾਗੇ ਹਰ ਜਪ ਤੇ ਅੰਤ ਨਾ ਪਾਇਆ। ਜਦੋਂ ਸ਼ੇਸ਼ਨਾਗ ਦੀ ਗੱਲ ਆ ਜਾਂਦੀ ਤੇ ਆਪਣੀ ਦਿਮਾਗ ਚ ਆਉਂਦਾ ਵੀ ਕੋਈ ਸੱਪ ਦੀ ਗੱਲ ਆ ਇਹ ਜਿਹੜੇ ਆਪਾਂ ਫੋਟੋ ਫਾਟੋ ਦੇਖ ਲੈਂਦੇ ਕੈਲੰਡਰ ਤਸਵੀਰਾਂ ਪਰ ਇਹ ਸ਼ੇਖਨਾਗ ਨਾ ਇੱਕ ਰਿਖੀ ਹੋਇਆ ਉਹਦਾ ਨਾਂ ਸੀ ਸ਼ੇਸ਼ਨਾਗ ਤੇ ਉਹ ਰੱਬ ਦੇ ਹਰ ਰੋਜ਼ ਨਵੇਂ ਸਕਿੰਟ ਬਾਅਦ ਹੀ ਨਵਾਂ ਨਾਂ ਰੱਖਦਾ ਸੀ ਤੇ ਸਾਰੀ ਜ਼ਿੰਦਗੀ ਉਹਨੇ ਰੱਬ ਦੇ ਨਾਂ ਹੀ ਜਪੇ ਕੁਛ ਨਹੀਂ ਕੀਤਾ ਹੋਰ ਸਾਰੀ ਜ਼ਿੰਦਗੀ ਕੋਈ ਸਵਾਸ ਹੀ ਨਹੀਂ ਉਹਨੇ ਬਿਰਲਾ ਜਾਣ ਦਿੱਤਾ। ਮਹਾਰਾਜ ਕਹਿੰਦੇ ਉਹ ਸ਼ੇਸ਼ਨਾਗ ਵਰਗੇ ਕਹਿ ਕੇ ਮਹਾਰਾਜ ਤੇ ਤੂੰ ਕਿਰਪਾ ਕੀਤੀ ਨਾਮ ਜ਼ਰੂਰ ਜਪਿਆ ਤੇਰਾ ਪਰ
ਤੈਨੂੰ ਜਪਦਿਆਂ ਅੰਤ ਨਹੀਂ ਪਾ ਸਕਦਾ ਕੋਈ। ਤੂੰ ਗਮ ਹੈ, ਤੇਰਾ ਰੂਪਾ ਗਮ ਹੈ, ਅਨੂਪ ਤੇਰਾ ਦਰਸਾਰਾ। ਇੱਥੇ ਅਸੀਂ ਅੰਤ ਪਾਉਣ ਨਹੀਂ ਆਉਂਦੇ, ਇੱਥੇ ਰੱਬ ਦੇ ਘਰੇ ਨਾ ਇੱਥੋਂ ਪ੍ਰਸੰਨਤਾ ਲੈਣ ਆਉਣੇ ਆ ਮਹਾਰਾਜ ਜੀ, ਇੱਥੋਂ ਪ੍ਰੇਮ ਲੈਣ ਆਉਣੇ ਆ, ਇੱਥੋਂ ਝੋਲੀਆਂ ਭਰਨ ਆਉਣੇ ਤੰਦਰੁਸਤੀ ਦੀਆਂ ਕਾਰੋਬਾਰਾਂ ਦੀਆਂ, ਇੱਥੇ ਮੰਗਤੇ ਬਣ ਕੇ ਆਉਣੇ, ਰਾਜੇ ਬਣ ਕੇ ਜਾਣੇ। ਆਹ ਬੜੀ ਕਧਾਰੀ ਉੱਪਰ ਹੈ ਤੇ ਮਹਾਰਾਜ ਕਹਿੰਦੇ ਚੱਲ ਮਰਦਾਨਿਆਂ ਜਾ ਜਾ ਕੇ ਪਾਣੀ ਪੀਆ। ਤੇ ਮਰਦਾਨਾ ਕਹਿੰਦਾ ਮਹਾਰਾਜ ਸੱਤ ਪਤਨ ਤੁਹਾਡਾ ਹੁਕਮ ਆ, ਪਰ ਏਡੀ ਵੱਡੀ ਪਹਾੜੀ ਕਦਮ ਤਾਂ ਇੱਥੇ ਨਹੀਂ ਪੱਟਿਆ ਜਾਂਦਾ, ਪੱਧਰੇ ਥਾਂ ਤੇ ਬੜਾ ਮੁਸ਼ਕਲ ਆ ਚੜ੍ਹਦਾ, ਪਰ ਪਾਣੀ ਪੀਣਾ ਜਾਊਂਗਾ ਮਹਾਰਾਜ ਨੂੰ ਕਹਿੰਦਾ ਮਰਦਾਨਾ। ਕਹਿੰਦਾ ਜੋ ਮਰਦਾਨਾ ਪਹਿਲੀ ਗੱਲ ਤਾਂ ਚੜ੍ਹਿਆ ਮਸਾਂ, ਤੇ ਦੂਜੀ ਗੱਲ ਜਦੋਂ ਦੇਖਿਆ ਵੀ ਬੜੀ ਕਧਾਰੀ ਅੱਖਾਂ ਬੰਦ ਕਰੀ ਬੈਠਾ, ਜਿਹਨੂੰ ਆਪਾਂ ਕਹਿ ਦਈਏ ਬਗਲਾ ਭਗਤੀ, ਇੱਕ ਬਗਲਾ ਭਗਤੀ ਹੁੰਦੀ, ਇੱਕ ਅੰਦਰੋਂ ਭਗਤੀ ਹੁੰਦੀ ਹੈ। ਮਾਨ ਸਰੋਵਰ ਤੇ ਬਗਲਾ ਵੀ ਬੈਠਾ ਤੇ ਹੰਸ ਵੀ ਬੈਠਾ, ਪਰ ਹੰਸ ਦੀ ਸ਼ਕਲ ਬਗਲੇ ਦੀ ਸ਼ਕਲ ਨਾਲ ਰਲਦੀ ਮਿਲਦੀ ਹੈ। ਹੰਸ ਨੇ ਹੀਰੇ ਮੋਤੀ ਚੁਗਣੇ ਹੈ ਤੇ ਬਗ ਨੇ ਇਹ ਦੇਖਣਾ ਵੀ ਡੱਡ ਕਦੋਂ ਆਈ, ਬਗਲੇ ਵਾਲੀ ਸਮਾਧੀ ਅੱਖਾਂ ਮੀਚ ਕੇ ਬੈਠਾ ਰਹਿੰਦਾ ਵੀ ਜਦੋਂ ਡੱਡ ਦੱਸ ਗਈ ਉਹਨੇ ਫੜ ਲੈਣੀ, ਛੱਕ ਜਾਣੀ, ਉਹਨੂੰ ਕਹਿੰਦੇ ਬਗਲਾ ਸਮਾਧੀ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣਾ ਜਾਵਣਿਆ। ਮਹਾਰਾਜ ਕਹਿੰਦੇ ਤੁਸੀਂ ਹੰਸਾਂ ਸਿੱਖ ਸਰਵਰ ਹੰਸਾਂ ਇਕੱਠੇ ਹੋਏ, ਸਿੱਖਾਂ ਨੂੰ ਹੰਸਾਂ ਦੀ ਨਿਆਈ ਕਿਹਾ ਮਹਾਰਾਜ ਨੇ, ਤਾਂ ਹੰਸਾਂ ਜੇ ਇਹਦੇ ਚੋਂ ਹੀਰੇ ਮੋਤੀ ਚੁੱਕਦੇ ਗੁਰਬਾਣੀ ਚੋਂ ਅਸੀਂ, ਤੇ ਜੇ ਉਹੀ ਬੈਠ ਕੇ ਚਲੇ ਗਏ ਫਿਰ ਕਦੇ ਹੰਸਾਂ। ਮਹਾਰਾਜ ਤਾਂ ਸਾਨੂੰ ਬੜੀਆਂ ਪਦਵੀਆਂ ਦਿੰਦੇ, ਉਹ ਸਾਂਭਣੀਆਂ ਅਸੀਂ ਆ। ਆਓ ਗੁਰੂ ਸਾਹਿਬ ਕਿਰਪਾ ਕਰਨ, ਮਰਦਾਨਾ ਗਿਆ ਤੇ ਮਰਦਾਨੇ ਦੇ ਪੈਰਾਂ ਦਾ ਹੋਇਆ ਖੜਕਾ, ਇਹਦੀਆਂ ਅੱਖਾਂ ਖੁੱਲੀਆਂ ਬੜੀ ਕਧਾਰੀ ਦੀਆਂ, ਇਹਨੇ ਮਰਦਾਨੇ ਨੂੰ ਬੜੇ ਬੋਲ ਕਬੋਲ ਕੀਤੇ, ਕਹਿੰਦਾ ਕਿੱਧਰ ਨੂੰ ਮੂੰਹ ਚੁੱਕਿਆ। ਮਾੜੇ ਬੰਦੇ ਨੇ ਚੰਗਾ ਬੰਦਾ ਤਾਂ ਕਹੂ ਆਓ ਜੀ ਆਇਆਂ ਨੂੰ, ਗਰੀਬ ਵੀ ਚਲਾ ਜਾਵੇ ਤਾਂ ਵੀ ਹੱਥ ਜੋੜੂ। ਜੋ ਨਰ ਧਨ ਸਰਤਨ ਕੇ ਜਾਏ, ਅੱਗੇ ਬੈਠਾ ਪੀਠ ਪਰ ਆਏ। ਮਹਾਰਾਜ ਕਹਿੰਦੇ ਜੇ ਗਰੀਬ ਬੰਦਾ ਅਮੀਰ ਦੇ ਚਲੇ ਜਾਵੇ ਤੂੰ ਛੇਤੀ ਸਤਿ ਸ੍ਰੀ ਅਕਾਲ ਵੀ ਨਹੀਂ ਸੁਣਦਾ, ਜਿਉਂ ਸਰਤਨ ਨਿਰਤਨ ਕੇ ਆਵੇ ਦੀਆ ਆਦਰ ਲਿਆ ਬਿਠਾਏ। ਮਹਾਰਾਜ ਕਹਿੰਦੇ ਜੀ ਕਿਤੇ ਗਰੀਬ ਬੰਦੇ ਦੇ ਘਰੇ ਅਮੀਰ ਆ ਜੇ ਉਹ ਬੜਾ ਸਤਿਕਾਰ ਕਰਦਾ ਭੱਜਿਆ ਫਿਰਦਾ, ਵੀ ਇਹਨੂੰ ਕਿੱਥੇ ਬਿਠਾਵਾਂ। ਨਿਰਤਨ ਸਰਤਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮਿੱਟੀ ਜਾਈ, ਗੁਣ ਅਲੱਗ ਅਲੱਗ। ਆਓ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਸਿੱਖ ਮਰਦਾਨਾ ਗਿਆ, ਚਾਅ ਚੜ੍ਹ ਜਾਣਾ ਚਾਹੀਦਾ ਸੀ। ਇੱਕ ਮਹਾਰਾਜ ਨੇ ਵੀ ਕਿਹਾ ਵੀ ਉਹ ਵੀ ਮੁਸਲਮਾਨ ਆ, ਤੂੰ ਵੀ ਮੁਸਲਮਾਨ, ਆਮ ਆਪਦੀ ਨਾ ਕਮਿਊਨਿਟੀ ਦਾ, ਆਪਦੇ ਭਾਈਚਾਰੇ ਦਾ ਥੋੜ੍ਹਾ ਜਿਹਾ ਅੰਦਰੋਂ ਪ੍ਰੇਮ ਹੁੰਦਾ ਹਰੇਕ ਨੂੰ। ਸਾਨੂੰ ਤਾਂ ਮਹਾਰਾਜ ਨੇ ਕਿਹਾ ਵੀ ਸਾਰਿਆਂ ਨਾਲ ਪ੍ਰੇਮ ਰੱਖੋ, ਪਰ ਫਿਰ ਵੀ ਜੇ ਦੁਨਿਆਵੀ ਗੱਲ 'ਤੇ ਆ, ਜੇ ਆਪਾਂ ਕਹਿੰਦੇ ਵੀ ਇਹ ਫਲਾਨਾ ਸਾਡਾ ਸਿੱਖ ਆ ਫਲਾਨਾ, ਜਾਂ ਸਾਡਾ ਭੈਣ ਭਰਾ, ਜਾਂ ਸਾਡੇ ਸਕਿਆਂ 'ਚੋਂ, ਜਾਂ ਸਾਡੇ ਪਿੰਡੋਂ ਨਗਰੋਂ ਆ, ਇਹ ਫਰਕ ਹੁੰਦਾ ਥੋੜ੍ਹਾ ਜਿਹਾ ਜ਼ਿੰਦਗੀ ਦਾ। ਤੇ ਇਹ ਮੁਸਲਮਾਨ ਆ, ਮੀਰ ਵੀ ਮੁਸਲਮਾਨ ਆ, ਗਾਲਾ ਵੀ ਮੁਸਲਮਾਨ ਹੈ, ਪਰ ਅੰਦਰ ਪਿਆਰ ਨਹੀਂ ਨਾ, ਅੰਦਰ ਮੁਹੱਬਤ ਨਹੀਂ। ਜਿਹਦੇ ਅੰਦਰ ਰੱਬ ਦੀ ਮੁਹੱਬਤ ਆ, ਪ੍ਰੇਮ ਆ, ਉਹਨੂੰ ਤਾਂ ਕੋਈ ਮੁਸਲਮਾਨ ਹਿੰਦੂ ਸਿੱਖ ਇਸਾਈ ਲੱਗਦਾ ਹੀ ਨਹੀਂ। ਨਾ ਕੋਈ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਿਆ ਹੀ। ਸਾਨੂੰ ਤਾਂ ਇਹ ਸੋਝੀ ਦਿੱਤੀ ਹੈ ਮਹਾਰਾਜ ਨੇ ਵੀ ਤੁਸੀਂ ਸਾਰਿਆਂ ਨੂੰ ਹੀ ਪ੍ਰੇਮ ਕਰਨਾ, ਸਾਰਿਆਂ ਨੂੰ ਬਰਾਬਰ ਸਮਝਣਾ, ਆਪਣੇ ਤੋਂ ਉੱਚੇ ਗਲਣਾ, ਚੰਗੇ ਗਲਣਾ। ਆਹ ਜਦੋਂ ਮਰਦਾਨੇ ਦੇ ਪੈਰਾਂ ਦਾ ਹੋਇਆ ਖੜਾ ਕੇ ਬੜਾ ਬੋਲਿਆ, ਕਹਿੰਦਾ ਤੂੰ ਕਿੱਧਰ ਨੂੰ ਮੂੰਹ ਚੁੱਕਿਆ, ਕਿੱਥੋਂ ਆਇਆ, ਤੈਨੂੰ ਇਜਾਜ਼ਤ ਕਿਹਨੇ ਦਿੱਤੀ ਮੇਰੇ ਕੋਲ ਆਉਣ ਦੀ। ਮਰਦਾਨੇ ਨੇ ਕਿਹਾ ਜੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਾਗੀ ਢਾਡੀ ਆ, ਮੈਂ ਰਬਾਬੀ ਆ, ਮੈਂ ਕੀਰਤਨੀ ਆ, ਉਹਨਾਂ ਦਾ ਸੇਵਾਦਾਰ ਆ ਮੈਂ, ਉਹ ਰੱਬ ਦੀ ਰੂਹ ਆ ਗੁਰੂ ਨਾਨਕ ਸਾਹਿਬ ਮੇਰੇ ਪਾਤਸ਼ਾਹ ਨੇ ਦੁਨੀਆਂ ਨੂੰ ਉਤਾਰਨ ਆਏ ਆ। ਤੇ ਬੜੀ ਕਧਾਰੀ ਕਹਿੰਦਾ ਦੁਨੀਆਂ ਨੂੰ ਉਤਾਰਨ ਆਇਆ, ਪਾਣੀ ਤਾਂ ਤੇ ਪਿਲਾਇਆ ਨਹੀਂ ਗਿਆ, ਤੂੰ ਘੁੱਟ ਵੀ ਪਾਣੀ ਪੀਣ ਮੇਰੇ ਕੋਲ ਆ ਗਿਆ। ਗੱਲਾਂ ਬੜੀਆਂ ਜਾਂਦੀਆਂ ਕਰਦਾ, ਕਈ ਵਾਰੀ ਆਪਾਂ ਨੂੰ ਹੁੰਦਾ ਵੀ ਆਪਣੀ ਵਡਿਆਈ ਕਰੇ, ਜੇ ਦੂਜੇ ਦੀ ਕਰੀਏ ਨਾ ਅਗਲਾ ਕਹਿੰਦਾ ਆਇਆ ਮੇਰੇ ਕੋਲੇ, ਤੇ ਬੜਿਆਂ ਜਾਂਦੀਆਂ ਕਰੀ ਜਾਂਦਾ। ਆਹੋ ਇਹ ਸੁਣ ਕੇ ਮਾੜੇ ਬੋਲ ਸ਼ਾਰਟਕੱਟ ਗੱਲ ਕਰਦੀ ਹੈ, ਕੋਈ ਕਵਿਤਾ ਕਹਿ ਦੇਣੀ, ਸਮਾਂ ਸਮਾਪਤ ਹੋ ਗਿਆ। ਜਿਵੇਂ ਭਾਈ ਮਰਦਾਨਾ ਜੀ ਵਾਪਸ ਆਉਂਦੇ ਬਿਨਾਂ ਪਾਣੀ ਪੀਤਿਆਂ ਤੋਂ, ਤੇ ਆ ਕੇ ਮਹਾਰਾਜ ਨੂੰ ਹਾਲ ਸੁਣਾਉਂਦੇ ਸਾਥੀ ਇਹ ਕਹਿ ਰਹੇ।

ਮੇਰੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਆ ਕੇ ਭਾਈ ਮਰਦਾਨਾ ਜੀ ਨੇ ਅਰਜ਼ ਗੁਜ਼ਾਰੀ ਆ। ਕਹਿੰਦਾ ਪਾਤਸ਼ਾਹ ਜੀ ਉਹ ਬੜਾ ਹੰਕਾਰੀ ਬੰਦਾ ਏ, ਬੜੇ ਮਾੜੇ ਬੋਲ ਬੋਲੇ ਨੇ, ਅਪਸ਼ਬਦ ਬੋਲੇ ਆ, ਤੁਹਾਨੂੰ ਵੀ ਮਾੜਾ ਚੰਗਾ ਕਿਹਾ ਤੇ ਮੈਂ ਉਹਦੇ ਹੱਥੋਂ ਪਾਣੀ ਨਹੀਂ ਪੀਣਾ। ਸੱਚੇ ਪਾਤਸ਼ਾਹ ਮੈਨੂੰ ਪਾਣੀ ਦੀ ਲੋੜ ਨਹੀਂ, ਮੈਂ ਆਪਣੇ ਗੁਰੂ ਨੂੰ ਨੀਵਾਂ ਨਹੀਂ ਦਿਖਾ ਸਕਦਾ, ਘੁਆ ਸਕਦਾ ਕਿਸੇ ਤੋਂ। ਆਹੋ ਸਮੇਂ ਦੀ ਸਮਾਪਤੀ ਹੈ। ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਜਿਹੜੀਆਂ ਸ਼ਾਮ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ, ਗੁਰੂ ਸਾਹਿਬ ਕਿਰਪਾ ਕਰਨਗੇ, ਆਪਣੀ ਸੇਵਾ ਆਪ ਕਰਾਉਣਗੇ। ਇੱਕ ਨਹੀਂ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹਾਂ, ਗੁਰੂ ਸਾਹਿਬ ਜੀ ਦੀ ਮਹਿਮਾ ਕਰਦੇ ਹਾਂ, ਸਾਹਿਬ ਤੋਂ ਸਲਾਹ ਕਰਦੇ ਹਾਂ, ਗੁਰ ਇਤਿਹਾਸ ਕਹਿੰਦੇ ਹੋ ਜਾਂਦੀਆਂ, ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ, ਸੱਚੇ ਪਾਤਸ਼ਾਹ ਜੀ ਮਿਹਰ ਕਰਨਗੇ ਅੱਗੇ ਤੋਂ ਸਬੱਤ ਬਖਸ਼ਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਪੰਥਕ ਪ੍ਰਸਿੱਧ ਕੀਰਤਨੀ ਜਥਾ ਰਬਾਬੀ ਸਿੰਘ, ਇਹਨਾਂ ਸਾਜ਼ਾਂ ਦੇ ਨਾਲ ਵੀ ਕਿਸੇ ਕਿਸੇ 'ਤੇ ਹੀ ਕਿਰਪਾ ਹੁੰਦੀ ਹੈ ਗੁਰੂ ਦੇ ਗੁਣ ਗਾਉਣ ਦੀ, ਕਿਉਂਕਿ ਪਰਾਤਲ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਮਰਜ਼ਾਦਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀਆਂ ਮਿਹਰਾਂ ਕੀਤੀਆਂ ਭਾਈ ਕਮਲਜੀਤ ਸਿੰਘ ਜੀ ਰਬਾਬੀ ਸਾਹਿਬ ਉਹਨਾਂ ਦੇ ਸਾਥੀਆਂ 'ਤੇ। ਬੜਾ ਰਸ ਭਿੰਨਾ ਆਨੰਦਮਈ ਕੀਰਤਨ ਕਰਦੇ ਆ, ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੈ, ਕਿਉਂਕਿ ਉਹਦੀ ਰਹਿਮਤ ਨਾਲ ਹੀ ਹੋ ਸਕਦਾ ਸਭ ਕੁਛ, ਜਿਉਂ ਬੁਲਾਉਂਦਾ ਉਵੇਂ ਹੀ ਬੋਲਿਆ ਜਾ ਸਕਦਾ। ਹੋ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹਕਮਾਓ ਜੀ। ਆਓ ਭੁੱਲ ਚੁੱਕ ਦੀ ਖਿਮਾ ਅੰਮ੍ਰਿਤ ਰਸ ਬਾਣੀ ਦਾ ਆਨੰਦ ਮਾਣੀਏ ਜੀ, ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਨੇ ਗੁਰ ਇਤਿਹਾਸ ਤੇ 12 ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ, ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੀਸ਼ਰਵਾਲ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਤੋਂ ਲੈ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗਾ ਜੀ, ਜਿਨ੍ਹਾਂ ਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇ ਕਰੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ ਅਤੇ ਆਪਣੇ ਨਾਮ ਜ਼ਰੂਰ ਰਜਿਸਟਰਡ ਕਰਵਾ ਲੈਣੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੇਸ਼ਰਵਾਰ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਸ਼ੁਰੂ ਹੋ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਸ਼ਾਮ ਨੂੰ 8:30 ਵਜੇ ਤੱਕ ਹੋਵੇਗਾ ਜੀ। ਆਪ ਜੀਆਂ ਜੂ ਲਾਹੇ ਪ੍ਰਾਪਤ ਕਰਨੇ ਜੀ ਅਤੇ ਜਿਹੜੇ ਪ੍ਰਾਣੀ ਸੰਥਿਆ ਲੈਣੀ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਰਜਿਸਟਰ ਕਰਵਾ ਲੈਣੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਦਾ ਰੂਪ ਹੋ ਕੇ ਆਪ ਜੀ ਨੂੰ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਇਸੇ ਤਰ੍ਹਾਂ ਆਪਣੇ ਦਰ ਦੀ ਸਤਿਗੁਰੂ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁਖ ਹੋ ਰਹੇ ਨੇ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ। ਆਉਣ ਵਾਲੇ ਦਿਨਾਂ ਵਿੱਚ ਆਪ ਜੀ ਜਾਣਦੇ ਹੋ ਕਿ ਜਿੱਥੇ 6 ਜੁਲਾਈ ਤੋਂ 16 ਅਗਸਤ ਤੱਕ 40 ਦਿਨਾਂ ਪਾਠ ਬੋਧ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਆਪ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਸੰਥਿਆ ਕਰਵਾਈ ਜਾਏਗੀ। ਹਰ ਰੋਜ਼ ਸ਼ਾਮ ਨੂੰ 6:30 ਤੋਂ 8:30 ਵਜੇ ਤੱਕ 2 ਘੰਟੇ ਇਹ ਸਮਾਗਮ ਹੋਇਆ ਕਰੇਗਾ। ਸੋ ਆਪ ਜੀ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ ਦਾ ਅਭਿਆਸ ਕਰ ਸਕਦੇ ਹੋ, ਲਾਹਾ ਲੈ ਸਕਦੇ ਹੋ। ਸੋ ਇਹ ਸਮਾਗਮ ਕਦੇ ਕਦਾਈ ਇਸ ਤਰ੍ਹਾਂ ਦੇ ਸਬੱਬ ਬਣਦੇ ਨੇ। ਸੋ ਆਪ ਜੀ ਨੇ ਇਸ ਸਮਾਗਮ ਤੋਂ ਲਾਹਾ ਜ਼ਰੂਰ ਲੈਣਾ। ਸਮਾਂ ਕੱਢ ਕੇ ਆਪ ਸੰਗਤ ਦੀ ਸਹੂਲਤ ਨੂੰ ਮੁੱਖ ਰੱਖ ਕੇ ਸ਼ਾਮ ਦਾ ਵਕਤ ਰੱਖਿਆ ਗਿਆ। ਸੋ ਆਪ ਜੀ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਲਾਹੇ ਜ਼ਰੂਰ ਪ੍ਰਾਪਤ ਕਰਨੇ ਜੀ। ਆਓ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਪਾਸੋਂ, ਸਤਿਗੁਰੂ ਪਾਤਸ਼ਾਹ ਜੀ ਦੀ ਸਮੁੱਚੇ ਜੱਥੇ ਉੱਪਰ ਬੜੀ ਅਪਾਰ ਬਖਸ਼ਿਸ਼ ਹੈ। ਬੜੇ ਪ੍ਰੇਮ ਸਹਿਤ ਆਪ ਜੀ ਨੂੰ ਭਾਈ ਸਾਹਿਬ ਹੋਰਾਂ ਨੇ ਸ਼ਬਦ ਸਰਵਣ ਕਰਵਾਏ ਨੇ। ਗੁਰੂ ਰਹਿਮਤ ਕਰੇ, ਇਸੇ ਤਰ੍ਹਾਂ ਸਤਿਗੁਰੂ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਕੀਰਤਨੀ ਦਰਬਾਰ ਸਾਹਿਬ ਆਪ ਜੀ ਨੂੰ ਗੁਰੂ ਚਰਨਾਂ ਨਾਲ ਕੀਰਤਨ ਦੁਆਰਾ ਜੋੜਨਗੇ। ਨਾਲ ਹੀ ਬੇਨਤੀ ਹੈ, ਆਪ ਜੀ ਜਾਣਦੇ ਹੋ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਸ਼ੁੱਧ ਉਚਾਰਨ ਕਰਨ ਲਈ 40 ਦਿਨਾਂ ਪਾਠ ਬੋਧ ਸਮਾਗਮ 6 ਜੁਲਾਈ ਤੋਂ 16 ਅਗਸਤ ਤੱਕ ਆਪਣੇ ਗੁਰਦੁਆਰਾ ਸਾਹਿਬ ਦੇ ਮੇਨ ਮੁੱਖ ਦਰਬਾਰ ਹਾਲ ਵਿੱਚ ਜਿੱਥੇ ਆਪ ਜੀ ਬੈਠੇ ਉੱਥੇ ਹੋਵੇਗਾ। ਹਰ ਰੋਜ਼ ਸ਼ਾਮ 6:30 ਤੋਂ 8:30 ਵਜੇ ਦਾ ਸਮਾਂ ਹੈ। ਕੋਈ ਵੀ ਮਾਈ ਭਾਈ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਲਾਹੇ ਪ੍ਰਾਪਤ ਕਰ ਸਕਦਾ ਹੈ। ਸੋ ਆਪ ਜੀ ਨੇ 40 ਦਿਨਾਂ ਪਾਠ ਬੋਧ ਸਮਾਗਮ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉਚਾਰਨ ਸੰਬੰਧੀ ਬਹੁਤ ਕੀਮਤੀ ਗਿਆਨ ਹਾਸਲ ਕਰਨਾ ਹੈ। ਕੇਵਲ ਅਤੇ ਕੇਵਲ 40 ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸ਼ੁੱਧ ਪੜ੍ਹਨ ਲਈ ਆਪ ਜੀ ਗਿਆਨ ਪ੍ਰਾਪਤ ਕਰ ਸਕਦੇ ਹੋ। ਜਿਨ੍ਹਾਂ ਕੋਲ ਸਮਾਂ ਨਹੀਂ ਹੁੰਦਾ ਸੰਥਿਆ ਕਰਨ ਦਾ, ਉਹ ਇਸ ਪਾਠ ਬੋਧ ਸਮਾਗਮ ਵਿੱਚ ਪਹੁੰਚ ਕੇ ਬਹੁਤ ਵੱਡਾ ਲਾਹਾ ਪ੍ਰਾਪਤ ਕਰ ਸਕਦੇ ਹੋ। ਸੋ ਆਪ ਜੀ ਨੇ ਇਸ ਸਮਾਗਮ ਵਿੱਚ ਜ਼ਰੂਰ 40 ਦਿਨ ਦਾ ਸਮਾਂ ਕੱਢਣਾ। ਸ਼ਾਮ ਦਾ ਸਮਾਂ ਰੱਖਿਆ ਗਿਆ, ਸ਼ਾਮ 6:30 ਤੋਂ 8:30 ਤੱਕ, ਕਿਉਂਕਿ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਹ ਸਮਾਂ ਨਿਯਤ ਕੀਤਾ ਗਿਆ। ਆਮ ਤੌਰ 'ਤੇ ਸ਼ਾਮ ਦੇ ਵਕਤ ਜ਼ਿਆਦਾਤਰ ਕੰਮਾਂ ਕਾਰਾਂ ਵਾਲੇ ਵਿਹਲੇ ਹੋ ਕੇ ਆਪਣੇ ਘਰ ਆ ਜਾਂਦੇ ਨੇ, ਇਸ ਕਰਕੇ ਆਪ ਜੀ ਨੇ ਇਸ ਪਾਠ ਬੋਧ ਸਮਾਗਮ ਵਿੱਚ ਹਿੱਸਾ ਜ਼ਰੂਰ ਲੈਣਾ ਜੀ। ਆਓ ਹੁਣ ਭਾਈ ਕਮਲਜੀਤ ਸਿੰਘ ਜੀ ਰਬਾਬੀ ਆਪ ਜੀ ਨੂੰ ਗੁਰੂ ਚਰਨਾਂ ਨਾਲ ਕੀਰਤਨ ਦੁਆਰਾ ਜੋੜਨਗੇ। ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਇੱਕ ਹੋਰ ਬੇਨਤੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਵਿਖੇ 4 ਜੁਲਾਈ ਵਾਲੇ ਦਿਨ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਸੰਚਾਰ ਦਾ ਸਮਾਂ ਹੈ 7:00 PM। ਜਿਹੜੇ ਅੰਮ੍ਰਿਤ ਭੁਲਾਖੀ ਨੇ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾ ਦਿਓ। ਔਰ 4 ਜੁਲਾਈ ਵਾਲੇ ਦਿਨ 7:00 PM ਅੰਮ੍ਰਿਤ ਭੁਲਾਖੀ ਸਣ ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਅਤੇ ਕਕਾਰ ਪਹਿਨ ਕੇ ਗੁਰਦੁਆਰਾ ਸਾਹਿਬ ਦੀ ਗੈਲਰੀ ਵਿੱਚ ਪਹੁੰਚ ਜਾਣ, ਜਿੱਥੇ ਅੰਮ੍ਰਿਤ ਸੰਚਾਰ ਹੋਵੇਗਾ। ਸੋ ਇਹ ਆਪ ਜੀ ਨੇ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ ਜੀ। ਸੋ ਆਓ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ,

ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮਾਏ ਵੱਡੇ ਮੇਰੇ ਸਾਹਿਬਾ, ਨੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ, ਕੇਵਡ ਚੀਰਾ ਰਹਾਓ ਸਭ ਸੁਰਤੀ।

ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ

ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ

ਸਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ

ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਕਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ

0: ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬੋਲੇ ਸੋ ਨਿਹਾਲ
1: ਸਤਿ ਸ੍ਰੀ ਅਕਾਲ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ।

ਦੇਵੀਐ ਐਹਨ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇਖੀ ਮਾਂ ਆਓ ਅਗਲਾ ਪੂਰਾ ਸਰਵਣ ਕਰੀਏ ਜੀ ਅਤੇ ਬੁਲਾਈ ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਅਰਦਾਸ ਹੈ ਇਸੇ ਤਰ੍ਹਾਂ ਮਹਾਰਾਜ ਅੱਗੇ ਵੀ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ, ਆਓ ਆਪ ਜੀ ਨੂੰ ਢਾਡੀ ਵਾਰਾਂ ਦੁਆਰਾ ਇਤਿਹਾਸ ਨਾਲ ਜੋੜਨਗੇ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਜਥਾ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।